ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ।

ਮੇਲ ਸਵਾਰੇ ਤਿਆਗਦ ਕਰਮ ਪਾਣੀ ਜੋ ਮਤੀ ਹੈ ਨਿਤ ਪਾਣੀ ਝੋਲ ਝੁਲਾਰੇ ਮਿਲ ਸਤ ਸੰਗਤ ਪਰਮ ਪਦ ਪਾਇਆ ਕੜ ਮਾਖਣ ਕੀ ਘਟਕਾਰੇ ਨਿਤ ਮਲ ਮਲ ਦੇ ਸਵਾਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਭ ਭੋਗਟ ਚਾਰ ਸਿੰਗਾਰੇ ਮਟਕ ਮਟਕ ਜਲ ਸਕੀ ਸਹੇਲੀ ਮੇਰੇ ਠਾਕਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਿਗੁਰ ਆਲਾਖ

0: ਹਰ ਸੱਚੇ ਸਿਰਜਣ ਹਰ
1: ਰਾਖ ਪਕਰਿਆ ਹਰ
0: ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣ ਹਰ
1: ਹੋ ਜਨਮ ਮਰਨੇ ਵਾਲ ਠਾਕਰ
0: ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ

0: ਹੁਣ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰਾ ਤੇ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਕਵਾਇਆ ਤੁਧੇ ਆਪ ਵਿਛੋੜਿਆ ਆਪ ਮਿਲਾਇਆ
1: ਨਿਆਂ ਕੋਸ਼ਮ

0: پیے ہر جب مالا
1: ہر
0: نام تے آیا جنجالا تین جم نے

ਅਸਿਖ ਸੰਗਰ ਹੂ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਚ ਕਰੋ ਰਣ ਕਾਤਾ ਜੇ ਅਸ ਤੁਝ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ।

0: ਸਤਿਗੁਰ ਸੇਤੀਰ
1: ਤਿਆਨ ਕਰਤ
0: ਦਰਗਹਿ ਪਾਈਐ ਠਾਓ।

0: ਲਕ
1: ਸ੍ਰੀ ਹਰਿ ਕ੍ਰਿਸ਼ਨ ਦਿਆਈਆ ਜਹ ਡਿਠੇ ਸਾਬ ਦੁਖਜਾਇ
0: ਨਿਤਨਾ
1: ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਾਤਾਈ ਸਭ ਤਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ

0: ਹਰ ਚਰਨੀ ਮਨ
1: ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਿਹਾਰਿਆ।

ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ। ਅੱਜ ਦੇ ਸ਼ੁਭ ਦਿਹਾੜੇ ਧੰਨ ਧੰਨ ਪੰਜਵੇਂ ਪਾਤਸ਼ਾਹ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕਰਕੇ ਅੱਜ ਦੇ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਧੰਨ ਬਿਨ ਪ੍ਰਕਾਸ਼ ਕਰਵਾਇਆ। ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਅੰਦਰ ਸ਼ਾਮ ਦੇ ਦੀਵਾਨ ਸੱਚ ਰਹਿਣੀ ਸੱਚੇ ਪਾਤਸ਼ਾਹ

0: ਚਲਨ
1: ਚਲਨ
0: ਦੇ ਬਾਲ
1: ਬੁੱਧ
0: ਬਖਸ਼ਿਸ਼ ਕਰਨੇ ਸੱਚੇ ਪਾਤਸ਼ਾਹ ਜੀ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰ ਦਰਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਪੁੱਛੋ
1: ਜਮੀਨ ਕੀ
0: ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਾਣ ਕਰਕੇ ਭਾਈ ਇਕਬਾਲ ਸਿੰਘ ਧਾਲੀਵਾਲ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਭਾਈ ਹਰਜਿੰਦਰ ਸਿੰਘ ਪੁਰਬਾ ਪਰਿਵਾਰ ਵੱਲੋਂ ਲੰਗਰਾਂ ਦੀ ਸੇਵਾ ਹੋਈ ਸੱਚੇ ਪਾਤਸ਼ਾਹ ਪਰਿਵਾਰਾਂ ਦੀ ਸੇਵਾ ਪ੍ਰਮਾਣ ਕਰਨੀ ਗਲਤ ਕਮਾਈਆਂ ਸਰਬਣੀਆਂ ਕਰਨੀਆਂ ਗੁਰੂ ਚਰਨ ਦਾ ਪਿਆਰ ਪਰਿਵਾਰਾਂ ਸ਼ਾਂਤੀ ਪ੍ਰਦਾਨ ਕਰਨੀ
1: ਬਹੁਤ ਜਲ
0: ਆਈਆਂ ਸੰਗਤਾਂ ਨੂੰ ਵਾਜਦੇ ਹੋਏ
1: ਸਾਚਾ
0: ਮੁਖਵਾ ਬਖਸ਼ ਕੇ
1: ਕਰਤਾ
0: ਸੰਧਿਆ ਦੇ ਦੀਵਾਨ
1: ਸਾਚਨਾ ਲਾਗੇ
0: ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ

ਤਪ ਭਿਖਾਰੀ ਮਾਨੇ ਹੁਕਮਾਂ ਸੋਹੈ ਦਰ ਸੱਚ ਆਕੀ ਮਰੇ ਅਫਵਾਹ ਜੰਗ ਮੰਜੋ ਜਤੀ ਸੁਨਿਆਸੀ ਵਾਹਿ

0: ਨਾਨਕ ਸਰਨ ਦੇ ਛੁੱਟੀ ਆਏ ਮੰਦ ਨੂੰ ਸਾਚਾ ਸੋਏ ਮਾਰੂ ਮਹਲਾ
1: ਸਤਨਾਮ
0: ਮਾਇਲ ਤਾਕੇ ਮੈਲ
1: ਸ੍ਰੀ ਵਾਹਿਗੁਰੂ ਸਾਹਿਬ ਜੀ
0: ਸੰਗ ਜਨਮ ਮਰਨ ਗਤ ਬੀਤੀ ਗੁਸਾਈ ਤੇਰਾ ਕਾਮ
1: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ
0: ਸੋ ਬਾਤ ਨਿਰੰਤਰ ਹਾਓ
1: ਗਾਵੋ ਸੱਚੀ ਬਾਣੀ
0: ਹਰ ਗੁਣ ਪੂਜੇ ਪਾਤੀ।

0: ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ।
0: ਪਰਮ ਸਨਮਾਨ ਸਤਿਕਾਰਯੋਗ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ
1: ਸਵਾਮੀ ਜਪੇ
0: ਪਾਵਨ ਬਾਣੀ ਸੋ ਤਰ ਰਹਿ
1: ਸਭ ਨਗਰੀ ਮੈਂ ਕੋ ਰਾਜਾ
0: ਗੁਰੂ ਸਾਹਿਬ ਜੀ
1: ਕਿਰਪਾ
0: ਕਰਨ
1: ਆਪ ਸਤੇਜਾਨਿਆ
0: ਪ੍ਰਕਾਸ਼ ਪੁਰਬ ਹੈ
1: ਸਗਲ ਵਿਕਾਰਾ
0: ਆਪ ਜੀ ਨੇ
1: ਇਹੋ ਫਰਮਾਇਆ ਕਸਮ ਕਾ ਹੋਵਾ ਵਰਤੇ ਹੋ ਸੰਸਾਰਾ
0: ਦੇ ਸਾਹਿਬ ਦੇ ਨਾਲ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਗੁਰੂ ਸਾਹਿਬ ਜੀ ਨੇ ਸਮੂਹ ਬਾਣੀ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਦਾਨ ਕੀਤਾ ਅਤੇ ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ। ਨਾਲ ਹੀ ਹੁਕਮ ਕੀਤਾ ਬਾਬਾ ਬੁੱਢਾ ਸਾਹਿਬ ਜੀ
1: ਆਵਣ ਜਾਣਾ ਨਾ ਥੀਆ
0: ਗਿਆ।
1: ਹੁਕਮ ਕੀਤਾ ਕਿ ਬੁੱਢਾ
0: ਸਾਹਿਬ ਖੋਲੋ ਗ੍ਰੰਥ ਲਿਓ
1: ਆਵਾਜ਼ ਬਖਸ਼ਿਆ।
0: ਹਰ ਕੰਮ ਕਰਾਵਣੇ
1: ਆਇਆ
0: ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਾਇਆ ਰਾਮ ਪਹਿਲਾ ਹੁਕਮ
1: ਜੋਨੀ ਸਭ ਭਵਾਈਆਂ
0: ਅੱਜ ਦੇ ਦਿਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਪ੍ਰਕਾਸ਼ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੇ
1: ਗੁਰੂ ਪਾਇਆ
0: ਸਾਹਿਬ ਜੀ ਤੋਂ ਲਿਆ
1: ਔਰ ਬਿਲਕਿਆ ਮਾਏ
0: ਆਪਣੀ ਪਾਵਨ ਬਾਣੀ ਦੇ ਅੰਦਰ ਫਰਮਾਨ ਕੀਤਾ
1: ਸੱਚੀ ਭਗਤ ਕਰ
0: ਮਨਸੂਦ ਬੈ
1: ਸੱਚਾ ਲੈ ਮਿਲਾ
0: ਚੋਂ ਵਰਨਾ ਕੋ ਸਾਂਝਾ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼
1: ਸਭ ਸਾਜੀਆਂ
0: ਗੁਰੂ ਸਾਹਿਬ ਜੀ ਨੇ ਬਾਣੀ ਦੀ ਰਚਨਾ
1: ਕਰੇ
0: ਕੋਈ ਗਾਵੇ
1: ਨਾਨਕ ਨਾਮ ਵਡਿਆਈਆਂ ਜੈ ਭਾਵੇ ਤੈ ਦੇ ਮਾਰੂ ਮਹੱਲਾ ਤੀਜਾ
0: ਸੋ ਬਾਣੀ
1: ਪਿਛਲੇ ਗੁਣ ਹੈ ਬਖਸ਼ਾਏ ਜੀਓ
0: ਜੋ ਵੀ ਪ੍ਰਾਣੀ ਬਾਣੀ ਨੂੰ ਪੜਦਾ ਸੁਣਦਾ ਹੈ ਗੁਨਾ
1: ਬਖਸ਼ਾਏ ਜੀਓ
0: ਪਰਮਗਤੀ ਹੁੰਦੀ ਹੈ ਸੋ ਗੁਰੂ ਸਾਹਿਬ ਜੀ ਤੋਂ ਮਾਰਗ ਪਾਏ ਸੰਸਾਰ ਨੂੰ ਬਾਣੀ ਦੇ ਪਾਵਨ ਚਰਨੀ
1: ਲਾਗ ਰਹਾ
0: ਬਖਸ਼ਿਸ਼ ਕਰਨ ਖਾਲਸਾ ਦੀਵਾਨ ਸਾਹਿਬ ਜੀ ਸਮੂਹ ਸੇਵਾਦਾਰਾਂ ਵੱਲੋਂ
1: ਮੇਰੇ ਮਨ
0: ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰਮੁਖ ਨਾਮ
1: ਹਰ ਧਿਆਏ
0: ਲੱਖ ਲੱਖ ਵਧਾਈ ਆਉ
1: ਸਦਾ ਹਰ ਚਰਨੀ ਲਾਗ ਰਹਾ ਇੱਕ ਮਨ ਇੱਕ ਭਾਈ ਰਹਾ
0: ਜੀ ਰੁਦਰਪੁਰ ਵਾਲੇ
1: ਨਾਮ ਜਾਤ ਨਾ ਪਤ ਹੈ
0: ਵਾਲੇ ਕਥਾ ਦੀ ਹਾਜ਼ਰੀ ਭਰਨਗੇ
1: ਨਾ ਮੈਂ ਥੇ ਹੋ ਨਾ
0: ਥਾ ਅਤੇ ਭਾਈ ਵਿਸ਼ਪਾਲ ਸਿੰਘ ਪਮਾਲ ਦਾ ਢਾਡੀ
1: ਸ਼ਬਦ ਭੇਦ
0: ਭਰਨਗੇ
1: ਇਹੋ ਮਨ ਲਾਲਚ ਕਰਦਾ ਫਿਰ ਲਾਲਚ ਲਾਗਾ ਜਾਏ ਧੰਦੇ ਕੂੜ ਵਿਆ ਪਿਆ ਜਮ ਪੋਰਾ ਛੋਟਾ ਖਾਏ ਨਾਨਕ ਸਭ ਕਿਸ ਆਪੇ ਆਪ ਹੈ ਦੂਜਾ ਨਾਹੀ ਕੋਏ ਭਗਤ ਖਜ਼ਾਨਾ ਬਖਸ਼ੇ ਹੋਣ ਗੁਰਮੁਖਾਂ ਸੁੱਖ ਹੋਏ ਮਾਰੂ ਮਹੱਲਾ ਤੀਜਾ ਸੱਚ ਰਤੇ ਸੇ ਟੋਲ ਲਹੋ ਸੇ ਵਿਰਲੇ ਸੰਸਾਰ ਤਿੰਨ ਮਿਲਿਆ ਮੁੱਖ ਉਜਲਾ ਜਪ ਨਾਮ ਮਰਾ ਬਾਬਾ ਸਾਚਾ ਸਾਹਿਬ ਹਰਿਦੇ ਸਮਾਲ

ਹਿਕਮਹ ਪਹਾਰੀ ਕਿਉਂ ਤਰਿਆ ਦੁਤਰ ਸੰਸਾਰੀ ਸਤਿਗੁਰ ਬੋਹਿਤ ਦੇ ਪ੍ਰਭ ਸਾਚਾ ਜਪ ਹਰ ਹਰ ਪਾਰ ਲੰਘਾਵੇ ਜੀਓ ਤੂੰ ਸਰਬੱਤਰ ਤੇਰਾ ਸਭ ਕੋਈ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਗੁਰੂ ਨਾਨਕ ਸਿੰਘ ਜੀ ਰੁਦਰਪੁਰ ਵਾਲੇ ਉਹਨਾਂ ਦੇ ਰਾਗੀ ਜਥੇ ਦਾ, ਜੋ ਕਿ ਬੜੇ ਹੀ ਪਿਆਰ ਦੇ ਨਾਲ ਗੁਰੂ ਕੀ ਬਾਣੀ ਦੇ ਕੀਰਤਨ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਉਹਨਾਂ ਤੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਜੋ ਅੱਜ ਦਾ ਪਾਵਨ ਇਤਿਹਾਸ ਅੱਜ ਸਾਹਿਬ ਸ਼੍ਰੀ ਗੁਰੂ

0: ਸੁਖ ਦੁੱਖ ਸਮਿਲੇ ਸੰਸਾਰੇ ਮੈਂ ਸਾਲਾ ਗੋਚਰ ਨੀ ਜਾਪੈ
1: ਸਤਿਗੁਰ ਜੀ ਦੀ ਸੇਵਿਓ
0: ਜੈ।

0: ਸਾਧੂ ਚੌਰ ਢਾਲੀ ਹੈ ਜੋ ਸੂਰਾ
1: ਸਤਿਗੁਰ ਨੂੰ
0: ਹੋਏ ਮਰਨਾ
1: ਜੇਤਾ ਜਗਤ ਸੰਸਾਰ
0: ਜੋ ਵਰਤਾਏ
1: ਮੁਕਤ ਨਾ ਹੋਵੇ
0: ਵਜ ਹੁਕਮੈ
1: ਜਿਚਿਰ

0: ਮਿਰ ਕੇ ਹੇ
1: ਸਖ ਮੀਤ ਚਲੋ ਗੁਰ ਚਾਲੀ
0: ਇਕੱਠੇ
1: ਹਰ ਹਰ ਕਥਾ ਨਾਲੀ
0: ਪਿਆ ਉੱਠ ਚੱਲਾ ਜਿਉ ਜਿਉ ਔਧ ਵਿਹਾਣੀਆਂ।

0: ਸੇਵਕ ਜਨ ਮਨ
1: ਕੁੱਠ
0: ਪਰਤਖ
1: ਗੁਰੂ ਮਾਇ ਸਰਜਨ ਹਾਰ ਲੇਖਾ
0: ਮੁਰ ਜੈਸਾ ਨਾਹੀ ਕੋ ਦੇਵ
1: ਸੰਗ ਨ ਕੋਈ

0: ਸਤਿਗੁਰ ਦਾ ਉਪਦੇਸ਼ ਦਰੜਾਇਆ ਹਾਂ ਸਦਕੇ ਤਿੰਨਾ ਗੁਰਸਿੱਖਾਂ ਆਸਾ ਵਿੱਚ ਨਿਰਾਸ ਪਲਾਇਆ ਸਤਿਗੁਰ ਦਾ ਉਪਦੇਸ਼ ਦਰੜਾਇਆ
1: ਕਾਲ ਜਾਲ ਜਮ ਜੋਇ
0: ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ
1: ਸਾਚੇ ਸਿਉਂ ਲੈ ਬਲਾਈ
0: ਬਟਭਾਗੀ ਜੋ ਸੰਧਿਆ ਦੇ ਦੀਵਾਨਾਂ ਵਿੱਚ ਸੰਮਤੀ ਰੂਪ ਦੇ ਵਿੱਚ ਸਤਿਗੁਰਾਂ ਦੀ ਹਜ਼ੂਰੀ ਚ ਕੇ ਬੈਠੇ ਆਂ ਵੱਡੇ ਭਾਗ ਹੁੰਦੇ ਸਾਡੇ ਜਦੋਂ ਸਾਨੂੰ ਐਸਾ ਸੁਭਾਗ ਸਮਾਂ ਪ੍ਰਾਪਤ ਹੁੰਦਾ ਸਤਿਗੁਰਾਂ ਦੀ ਸ਼ਰਨ ਚ ਸਤਿਗੁਰਾਂ ਦੀ ਚਰਨ ਚ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ
1: ਹੁੰਦਾ।
0: ਆਪ ਜੀ ਗੁਰਮੁਖਾਂ ਪਾਸੋ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ, ਜਿਸ ਵਿੱਚ ਗੁਰਬਾਣੀ ਗੁਰੂ ਦੀ ਮਹਿਮਾ
1: ਹੋ ਰਹੀ ਸੀ।
0: ਗੁਰਸਿੱਖ ਗੁਰੂ ਦੀ ਮਹਿਮਾ ਕਰਦਾ
1: ਕਿਉਂਕਿ
0: ਗੁਰਸਿੱਖ ਕਹਿੰਦੇ ਹੀ ਉਸਨੂੰ ਅਜੇ ਦੇ ਹਿਰਦੇ ਚ ਗੁਰੂ ਵਸ ਜਾਵੇ, ਗੁਰੂ ਦਾ ਸ਼ਬਦ ਵਸ ਜਾਵੇ, ਗੁਰੂ ਦੀ ਵਿਚਾਰ
1: ਸ਼ਬਦ ਰਜਾਈ।
0: ਜਿਹਨੂੰ ਮਹਾਰਾਜ ਕਹਿੰਦੇ ਸਿੱਖੀ ਸਿੱਖਿਆ ਗੁਰ ਵਿਚਾਰ, ਫਿਰ ਉਹ ਗੁਰੂ ਦੀ ਵਿਚਾਰ ਨਾਲ ਜੁੜ ਜਾਂਦੇ ਨੇ, ਆਪਣੀ ਵਿਚਾਰ ਉਹਨਾਂ ਦੀ ਬੰਦ ਹੋ ਜਾਂਦੀ ਹੈ ਕਿਉਂਕਿ ਗੁਰੂ ਕੋਲੇ ਆਏ।
1: ਕਿਸ ਹੀ ਖਾਸ ਬਖਸ਼ ਹੈ,
0: ਜਿਨ੍ਹਾਂ ਨੂੰ ਗਿਆਨ

0: ਉਹ ਫਿਰ ਗੁਰੂ ਦੇ ਬਚਨਾਂ ਨੂੰ ਸੁਣਦੇ ਨੀ
1: ਸਰੂਪ,
0: ਕਿਉਂਕਿ ਅਗਿਆਨਤਾ ਚਾ ਦੇਖਾ ਦੇਖੀ ਕਰੇ ਸਭ ਕੋਏ, ਦੇਖਾ ਦੇਖੀ ਤਾਂ ਆ ਗਏ ਨੇ ਸੰਗਤ ਚ, ਪਰ ਉਹਨਾਂ ਨੂੰ ਪਤਾ ਨਹੀਂ ਸੰਗਤ ਚ ਬੈਠਣਾ ਕਿਵੇਂ ਆ। ਸਭ ਤੋਂ ਪਹਿਲਾਂ ਬੈਠਣ ਸਿੱਖਣਾ ਪੈਂਦਾ ਇੱਥੇ ਆ ਕੇ। ਹੁਣ ਬਹਿਣਾ ਕਿਹਨੇ ਆ?
1: ਆ
0: ਚੰਮ ਨੇ ਨਹੀਂ ਬਹਿਣਾ, ਇਹਦੇ ਵਿੱਚ ਜਿਹੜਾ ਮਨ ਹੈ ਉਹਨੂੰ ਬਿਠਾਉਣਾ ਇੱਥੇ। ਬਸ ਜੇ ਉਹ ਬਹਿ ਗਿਆ ਨਾ ਫੇਰ ਉਹ ਕਿਤੇ ਨਹੀਂ ਜਾਂਦਾ, ਕਿਉਂਕਿ ਇਹੋ ਜਿਹਾ ਆਨੰਦ ਕਿਤੇ ਦੁਨੀਆਂ ਚ ਹੈ ਹੀ
1: ਨਹੀਂ
0: ਜੇ ਮਨ ਬੈਠ ਜਾਵੇ। ਇਸ ਕਰਕੇ ਸਤਿਗੁਰ ਦੀ ਕਿਰਪਾ ਦੁਆਰਾ ਸੰਗਤ ਚ ਬੈਠਣਾ ਸਿੱਖਣਾ ਹੈ। ਮੈਂ ਬੇਨਤੀ ਕਰਦਾ, ਅਜੇ ਮੇਰੀ ਗੱਲ ਸ਼ਾਇਦ ਸੁਣੀ ਨੀ, ਜਿਹੜੇ ਉਹ ਪਿੱਛੇ ਗੁਰਮੁਖ ਗੱਲਾਂ ਕਰ ਰਹੇ ਨੇ, ਸ਼ਾਇਦ ਸਪੀਕਰ ਦੀ ਆਵਾਜ਼ ਕਨੀ ਘੱਟ ਹੈ, ਭੋਰਾ ਵੱਧ ਕਰ ਦਿੰਦੇ ਹਾਂ। ਜੇ ਤੁਹਾਡੀਆਂ ਗੱਲਾਂ ਚੰਗੀਆਂ ਤਾਂ ਸਪੀਕਰ ਇੱਥੇ ਲਾ ਦਿੰਦੇ ਹਾਂ। ਗੁਰੂ ਨਾਲੋਂ ਗੱਲ ਕਿਸੇ ਦੀ ਚੰਗੀ ਨਹੀਂ ਹੋ ਸਕਦੀ। ਇਸ ਕਰਕੇ ਬੇਨਤੀ ਆ, ਜੇ ਗੱਲਾਂ ਬਾਤਾਂ ਕਰ ਰਹੀਆਂ
1: ਸ਼ਬਦ ਬਜਾਏ
0: ਸੰਗਤ ਤੋਂ ਬਾਹਰ ਜਾ ਕੇ ਕਰ ਸਕਦੇ। ਸੰਗਤ ਚ ਗੁਰੂ ਦੀ ਗੱਲ ਹੁੰਦੀ ਹੈ, ਜੇ ਇੱਥੇ ਆਪਣੀ ਗੱਲ ਇੱਥੇ ਕਰੀਏ। ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ, ਕਹਿੰਦੇ ਜਿੱਥੇ ਰੱਬ ਦੀ ਗੱਲ ਚੱਲਦੀ ਹੋਵੇ, ਹਰੀ ਦੀ ਗੱਲ ਚੱਲਦੀ ਹੋਵੇ, ਉੱਥੇ ਆਪਦੀਆਂ ਗੱਲਾਂ ਨਾ ਤੁਹਾਡੀਆਂ ਮੁੱਕਣ ਤੇ ਤੁਹਾਨੂੰ ਜਮਾਂ ਦੀ ਮਾਰ
1: ਪਊਗੀ।
0: ਆਏ ਗੁਰੂ ਕੋਲੋਂ ਸਜ਼ਾ ਲੈ ਕੇ ਜਾਓਗੇ, ਉਲਟ ਹੋ ਜਾਂਦਾ ਕੰਮ। ਇਹ ਬਿਲਕੁਲ ਸੱਚ ਹੈ, ਗੁਰੂ ਦੇ ਬਚਨ ਅਟਲ ਆ। ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਹਰ ਜਸ ਸੁਣਤ ਜੇ ਬਾਤ ਚਲਾਵੈ। ਜਿੱਥੇ ਹਰ ਜਸ ਹੁੰਦਾ ਹੋਵੇ, ਭਾਵੇਂ ਕਿਤੇ ਵੀ ਹੁੰਦਾ ਹੋਵੇ, ਉੱਥੇ ਦੁਨਿਆਵੀ ਗੱਲ ਨਹੀਂ ਕਰਨੀ, ਤੁਸੀਂ ਚੁੱਪ ਭਾਵੇਂ ਕਰ ਕੇ, ਚੰਗੀ ਗੱਲ ਹੈ। ਹਰ ਜਸ ਸੁਣਤ ਜੇ ਬਾਤ ਚਲਾਵੈ, ਕਹੇ ਗੋਬਿੰਦ ਸਿੰਘ ਜੰਮ ਧੱਕੇ ਲਾਵੈ। ਇਸ ਕਰਕੇ ਸਜ਼ਾ ਮਿਲਦੀ ਹੈ ਸੰਗਤ ਚ ਬਹਿਣ ਦਾ, ਤਾਂ ਹੀ ਮੈਂ ਪਹਿਲਾਂ ਬੇਨਤੀ ਕੀਤੀ ਹੈ ਮੈਂ, ਕਿਉਂਕਿ ਜਿਹੜਾ ਬੁਲਾਰਾ ਹੁੰਦਾ ਉਹਨੇ ਸਾਰੀਆਂ ਸੁਰਤੀਆਂ ਨੂੰ ਦੇਖਣਾ ਹੁੰਦਾ ਵੀ ਇਹ ਬੈਠੀਆਂ ਵੀ ਹੈ, ਕਿਉਂਕਿ ਜੇ ਉਹ ਬੋਲਣ ਵਾਲਾ ਗੁਰੂ ਦੀ ਗੱਲ ਬੋਲਦਾ, ਸੁਰਤੀਆਂ ਸੁਣਨ ਨਾ, ਇਹਦਾ ਮਤਲਬ ਬੋਲਣ ਵਾਲਾ ਗੁਰੂ ਦੀ ਗੱਲ ਨਹੀਂ ਬੋਲਦਾ, ਜਾਂ ਫਿਰ ਗੁਰੂ ਦੇ ਸਿੱਖਾਂ ਚ ਕੋਈ ਕਮੀ ਹੋ ਸਕਦੀ ਹੈ, ਬੋਲਣ ਵਾਲੇ ਚ ਨਹੀਂ ਹੋ ਸਕਦੀ। ਜਿਹਨੂੰ ਮਹਾਰਾਜ ਕਹਿੰਦੇ ਸਾਚਾ ਸਤਿਗੁਰ ਕਿਆ ਕਰੇ, ਜਾ ਸਿੱਖਾਂ ਮੈਂ ਚੂਕ, ਅੰਧੇ ਏਕ ਨ ਲੱਗ ਗਈ ਜੋ ਬਾਸ ਵਜਾਈਏ। ਸੋ ਬੇਨਤੀ ਆ, ਗੁਰੂ ਘਰ ਆ ਕੇ ਚੁੱਪ ਦਾ ਦਾਨ ਬਖਸ਼ੋ। ਸਤਿਗੁਰ ਕਿਰਪਾ ਕਰਨ, ਅੱਜ ਮਹਾਨ ਦਿਹਾੜਾ ਹੈ। ਅੱਜ ਦਾ ਦਿਹਾੜਾ ਜੋ ਹੈ, ਗੁਰੂ ਗ੍ਰੰਥ ਸਾਹਿਬ ਜੀ ਜਦੋਂ ਇਹ ਬਾਣੀ ਇਕੱਤਰ ਕੀਤੀ, ਪੰਜਵੇਂ ਗੁਰਦੇਵ ਨੇ ਉਸ ਬਾਣੀ ਨੂੰ ਇਕੱਤਰ ਕਰਕੇ ਜਦੋਂ ਪ੍ਰਕਾਸ਼ ਕੀਤਾ ਪਹਿਲੀ ਵਾਰ, ਉਸ ਦਿਹਾੜੇ ਨੂੰ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਦੇ ਨੇ। ਗੁਰਬਾਣੀ ਨਾਲ ਸੰਬੰਧਿਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਆਪਾਂ ਤਿੰਨ ਦਿਹਾੜੇ ਮਨਾਉਂਦੇ ਜਿਹੜੇ ਗੁਰਸਿੱਖਾਂ ਨੂੰ ਗਿਆਨ ਹੁੰਦਾ। ਇੱਕ ਪਹਿਲਾ ਪ੍ਰਕਾਸ਼ ਦਿਹਾੜਾ, ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਇਕੱਤਰ ਕਰਕੇ ਇਸ ਨੂੰ ਸਮਝਾਉਣ ਲਈ ਸਾਨੂੰ ਕਿਹਾ, ਪੋਥੀ ਪਰਮੇਸ਼ਰ ਕਾ ਥਾਨ।
1: ਦੁਬਾਰਾ
0: ਕਹਿੰਦੇ ਵੀ ਇਹ ਪਰਮੇਸ਼ਰ ਨਿਰੰਕਾਰ ਦੀ ਬਾਣੀ ਹੈ, ਨਿਰੰਕਾਰੀ ਬਾਣੀ ਆ, ਇਹਦੇ ਤੇ ਪਰਮੇਸ਼ਰ ਚ ਕੋਈ ਫਰਕ ਨਹੀਂ, ਕਿਉਂਕਿ ਉਹਦੇ ਮੁੱਖ ਦੀ ਗੱਲ ਆ। ਕਿਉਂਕਿ ਉਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਸਾਡੀ ਬਾਣੀ ਹੈ, ਦਾਅਵਾ ਨਹੀਂ ਕੀਤਾ ਉਹਨਾਂ ਨੇ। ਉਹ ਕਹਿੰਦੇ ਖਸਮ ਦੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਬੇਲਾ ਲੋ, ਹਾਂ ਆਪੋ ਬੋਲਣ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਅਕਾਲ ਪੁਰਖ ਨੇ ਉਹਨਾਂ ਗੁਰਮੁਖਾਂ ਤੋਂ ਸਾਡੇ ਭਲੇ ਲਈ ਇਹ ਬਾਣੀ ਲਿਖਾਈ ਹੈ, ਇਸ ਲਈ ਇਹ ਬਾਣੀ ਸੁਣਨ ਤੇ ਮੰਨਣ ਦਾ ਵਿਸ਼ਾ ਹੈ, ਬਾਣੀ ਨੂੰ ਵਿਚਾਰਨਾ ਹੈ। ਮਹਾਰਾਜ ਕਹਿੰਦੇ ਜਿਹਦੇ ਤੇ ਤੂੰ ਕਿਰਪਾ ਕਰਦਾ ਉਹ ਬਾਣੀ ਦੀ ਵਿਚਾਰ ਕਰਦੇ ਨੇ। ਬਾਣੀ ਵਿਰਲੋ ਵਿਚਾਰ ਸੀ, ਕੋਈ ਵਿਰਲੇ ਵਿਰਲੇ ਜੀਵ ਆ ਜਿਹੜੇ ਬਾਣੀ ਨੂੰ ਵਿਚਾਰਦੇ ਨੇ, ਪੜ੍ਹਦੇ ਆ, ਸੁਣਦੇ ਬਹੁਤ ਘੱਟ ਆ, ਜੇ ਸੁਣਦੇ ਆ ਤਾਂ ਵਿਚਾਰਦੇ ਨੇ। ਤਿੰਨ ਗੱਲਾਂ, ਪੜ੍ਹਨਾ, ਸੁਣਨਾ ਤੇ ਵਿਚਾਰਨਾ। ਜੇ ਇਹ ਤਿੰਨੇ ਕੰਮ ਆਪਾਂ ਕਰਾਂਗੇ ਤਾਂ ਸਾਡਾ ਮਨ ਗੁਰਬਾਣੀ ਰੂਪ ਹੋ ਜਾਊਗਾ। ਇਸ ਕਰਕੇ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ, ਇਹ ਬਾਣੀ ਇਹ ਸਾਡੇ ਹਿਰਦੇ 'ਚ ਵੱਸ ਜੂਗੀ, ਮਨ 'ਚ ਵੱਸ ਜੂਗੀ। ਇਸ ਲਈ ਇਹ ਗੁਰਬਾਣੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਉਸ ਦੇ ਸੰਬੰਧ 'ਚ ਅੱਜ ਦਾ ਦਿਨ ਆਪਾਂ ਮਨਾ ਰਹੇ ਹਾਂ ਇੰਡੀਆ ਦੇ ਵਿੱਚ ਕੱਲ੍ਹ। ਇਸ ਕਰਕੇ ਦੂਜਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਦਿਹਾੜਾ ਹੈ ਜਿਹੜਾ ਉਹ ਹੈ ਗੁਰੂ ਸਾਹਿਬ ਜੀ ਦਾ ਸੰਪੂਰਨਤਾ ਦਿਵਸ। ਜਦੋਂ ਇਹ ਪੰਜਵੇਂ ਗੁਰਦੇਵ ਤੋਂ ਬਾਅਦ ਦਸਵੇਂ ਜਾਮੇ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਅਤੇ ਸੰਪੂਰਨਤਾ ਦਿੱਤੀ। ਉਹ ਤਲਵੰਡੀ ਸਾਬੋ ਦਮਦਮਾ ਸਾਹਿਬ ਤਖ਼ਤ ਸਾਹਿਬ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਣੀ ਇਕੱਤਰ ਕੀਤੀ ਔਰ ਕੀਤੀ ਵੀ ਬ੍ਰਹਮ ਚੋਂ, ਕਿਉਂਕਿ ਬ੍ਰਹਮ ਬਾਣੀ ਆ ਇਹ ਬਾਣੀ। ਉਹਨਾਂ ਨੇ ਆਪ ਮੁੱਖੋਂ ਬੋਲ ਕੇ ਗੁਰਮੁਖਾਂ ਤੋਂ ਲਿਖਾਈ ਸਾਰੀ 18-10 ਪੀਸ ਤੱਕ ਇੱਕ ਓਂਕਾਰ ਤੋਂ ਲੈ ਤੇ ਨੌਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕੀਤੀ। ਇਹਨੂੰ ਸੰਪੂਰਨਤਾ ਦਿਵਸ ਕਹਿੰਦੇ ਆਪਾਂ, ਉਹ ਮਨਾਉਂਦੇ ਆਪਾਂ। ਤੀਜਾ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ, ਜਦੋਂ ਦਸਵੇਂ ਪਾਤਸ਼ਾਹ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਸੱਚਖੰਡ ਗਏ, ਜਾਣ ਤੋਂ ਪਹਿਲਾਂ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਅੱਗੇ ਸਾਨੂੰ ਕੌਣ ਉਪਦੇਸ਼ ਦੇਊ, ਕਿਉਂਕਿ ਗੁਰਸਿੱਖ ਪੁੱਛਦੇ ਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਹੁਣ ਸਾਡਾ ਸਮਾਂ ਨੇੜੇ ਆ ਗਿਆ, ਅਸੀਂ ਜਾ ਰਹੇ ਹਾਂ ਚਲੇ ਜਾਣਾ, ਪੁੱਛਿਆ ਗੁਰਸਿੱਖ, ਫਿਰ ਉੱਥੇ ਸਾਨੂੰ ਹੁਕਮ ਕੀਤਾ ਵੀ ਇਹ ਗੁਰੂ ਗ੍ਰੰਥ ਸਾਹਿਬ ਜੋ
1: ਗੁਰਮੁਖ ਸਾਹਿਬ ਸਤਿਗੁਰਾਂ ਦੇ ਸੁਖ ਪਾਵਾ,
0: ਕਿਉਂਕਿ ਜੋ ਉਪਦੇਸ਼ ਦਸਾਂ ਜਾਮਿਆਂ ਚ ਦਿੱਤਾ ਜਾਂ ਅਕਾਲ ਪੁਰਖ ਨੇ ਆਪ ਭਗਤਾਂ ਨੂੰ ਜਗਾ ਕੇ ਸਾਨੂੰ ਸਮਝਾਇਆ, ਉਹ ਸਾਰਾ ਉਪਦੇਸ਼ ਇਕੱਠਾ ਕਰਕੇ ਉਹਨੂੰ ਸਤਿਗੁਰ ਦਾ ਖਿਤਾਬ
1: ਦਿੱਤਾ।
0: ਕਿਉਂਕਿ ਸਤਿਗੁਰ ਰੂਪ ਚ ਆਪ ਦਸਾਂ ਜਾਮਿਆਂ ਚ ਵਿਚਰੇ, ਦਸਵੇਂ ਜਾਮੇ ਤੋਂ ਬਾਅਦ ਫਿਰ ਇਹ ਗੁਰਬਾਣੀ ਨੂੰ ਫਿਰ ਸਤਿਗੁਰ ਦਾ ਖਿਤਾਬ ਹੈ।
1: ਨਿਰਮਲ ਏਕ
0: ਹੁਣ ਦੇਖ ਲਓ ਸਤਿਗੁਰ ਦੀ ਹਜ਼ੂਰੀ ਚ ਬੈਠੇ ਹੋਈਏ ਪ੍ਰਤੱਖ ਰੂਪ ਚ, ਜੇ ਸਤਿਗੁਰ ਸਾਡੇ ਸਾਹਮਣੇ ਹੋਵੇ ਤੇ ਸਾਡਾ ਧਿਆਨ ਜਾਊ ਕਿ ਨਹੀਂ ਜਾਊ। ਜਦੋਂ ਗੁਰੂ ਸਾਹਿਬ ਸਰੀਰਕ ਰੂਪ ਚ ਬੈਠਦੇ ਹੋਣਗੇ, ਤਖ਼ਤ ਤੇ ਵਿਰਾਜਮਾਨ ਹੁੰਦੇ ਹੋਣਗੇ, ਗੁਰਸਿੱਖ ਉਹਨਾਂ ਨੂੰ ਸੁਣਦੇ ਹੋਣਗੇ ਕਿ ਨਹੀਂ ਸੁਣਦੇ ਹੋਣਗੇ, ਤਾਂ ਹੀ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਨੂੰ ਸਮਝਾਇਆ ਗਿਆ ਵੀ ਇਹ ਸਾਡਾ ਰੂਪ ਹੈ। ਇਸ ਕਰਕੇ ਸਾਨੂੰ ਸਮਝਾਉਂਦੇ
1: ਨੇ
0: ਵੀ ਇਹ ਬਾਣੀ ਗੁਰੂ ਹੈ, ਅਸੀਂ ਗੁਰੂ ਰੂਪ ਹੋ ਕੇ ਸੰਸਾਰ ਚੋਂ ਵਿਚਰੇ, ਪਰ ਉਹਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਾਇਆ ਕਿਤੇ ਵੀ, ਉਹ ਗੁਰੂ ਤੇ ਸਤਿਗੁਰੂ ਸਰੂਪ ਸੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਦਾ ਵੀ ਖਿਤਾਬ ਹੈ, ਸਤਿਗੁਰ ਦਾ ਖਿਤਾਬ,
1: ਜੋਤੀ ਜੋ
0: ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਕਰਕੇ ਸਤਿਗੁਰ ਕੀ ਬਾਣੀ, ਇਹ ਸਤਿਗੁਰ ਦੀ ਬਾਣੀ, ਇਸ ਕਰਕੇ ਇਹਨੂੰ ਸਤਿਪੁਰਖ ਸਤਿਗੁਰ ਦੀ ਬਾਣੀ ਕਰਕੇ ਸਤਿਗੁਰ ਵੀ
1: ਕਿਹਾ।
0: ਗੁਰੂ ਤੇ ਸਤਿਗੁਰ ਚ ਕੋਈ ਭੇਤ ਨਹੀਂ, ਫਰਕ ਨਹੀਂ, ਗੁਰੂ ਤੇ ਪਰਮੇਸ਼ਰ ਚ ਵੀ ਕੋਈ ਫਰਕ ਨਹੀਂ, ਗੁਰ ਪਰਮੇਸ਼ਰ ਇੱਕ
1: ਬਣਾਈ ਹੈ।
0: ਸੋ ਇਸ ਕਰਕੇ ਇਹ ਬਾਣੀ ਇਕੱਤਰ ਕੀਤੀ, ਕਿਉਂਕਿ ਉਹਨਾਂ ਨੇ ਸਾਡੀ ਜੇ ਮਨੁੱਖਤਾ ਹੈ ਇਹ ਗੱਲ ਆਪਣੇ ਲਈ ਨਹੀਂ, ਸਮੁੱਚੀ ਕਾਇਨਾਤ ਲਈ, ਸਮੁੱਚੀ ਮਨੁੱਖਤਾ ਲਈ ਹੈ ਗੁਰਬਾਣੀ।
1: ਨਾਨਕ ਨਾਮ
0: ਕੋਈ ਵੀ ਰਹਿਬਰ ਹੁੰਦਾ ਉਹ ਸਮੁੱਚੀ ਮਨੁੱਖਤਾ ਦਾ ਹੁੰਦਾ,
1: ਕਿਉਂਕਿ
0: ਮਨੁੱਖਾ ਜਨਮ ਨੂੰ ਉਹ ਤਾਰਨ ਆਉਂਦੇ ਨੇ ਸੰਸਾਰ ਚ ਗਿਆਨ ਦੇ ਕੇ, ਸੋਝੀ ਦੇ ਕੇ। ਇਸ ਕਰਕੇ ਉਹ ਜੀਵ ਤਰ ਜਾਂਦੇ ਨੇ ਜਿਹੜੇ ਉਹਨਾਂ ਦੇ ਬਚਨਾਂ ਨੂੰ ਕਮਾਉਂਦੇ ਨੇ। ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਜਗਤ ਗੁਰੂ ਵੀ ਕਿਹਾ ਗਿਆ ਤੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਤ ਗੁਰੂ ਨੇ। ਕੋਈ ਵਿਰਲੇ ਜੀਵ ਹੁੰਦੇ ਆ ਜਿਹੜੇ ਇਹਨਾਂ ਬਚਨਾਂ ਨੂੰ ਸਮਝਦੇ ਆ, ਕਿਉਂਕਿ ਇਹ ਬਚਨਾਂ ਨੂੰ ਸਮਝਣ ਲਈ ਬੁੱਧੀ ਨੂੰ ਬਹੁਤ ਜ਼ਿਆਦਾ ਬਰੀਕ ਕਰਨਾ ਪੈਂਦਾ, ਕਹਿਣ ਤੋਂ ਭਾਵ ਬੜਾ ਸਹਿਜ ਚ ਬਹਿਣਾ ਪੈਂਦਾ ਮਨ ਨੂੰ, ਸਾਡਾ ਮਨ ਟਿਕਦਾ ਨੀ
1: ਗਾ।
0: ਜਿੰਨਾ ਚਿਰ ਇਹ ਮਨ ਸਹਿਜ ਦੇ ਵਿੱਚ ਬੈਠ ਕੇ ਸੁਣਦਾ ਨੀ ਓਨਾ ਚਿਰ ਇਹਦੀ ਸਮਝ ਨੀ ਆਉਂਦੀ। ਇਸ ਕਰਕੇ ਇਹ ਜੋ ਗੁਰਬਾਣੀ ਹੈ, ਗੁਰੂ ਸਾਹਿਬਾਂ ਨੇ ਸਾਡੇ ਤੇ ਬੜਾ ਵੱਡਾ ਪਰ ਉਪਕਾਰ ਕੀਤਾ, ਉਹਨਾਂ ਨੂੰ ਪਤਾ ਸੀ ਵੀ ਇਹ ਭੁੱਲ ਜਾਂਦੇ ਨੇ, ਆਪਾਂ ਸਾਰੇ ਭੁੱਲਣ ਵਾਲੇ ਹਾਂ, ਰੋਜ਼ ਭੁੱਲ ਜਾਂਦੇ ਹਾਂ, ਜਿਵੇਂ ਆਪਾਂ ਗੁਰਦੁਆਰੇ ਆਉਂਦੇ ਹਾਂ ਬਾਣੀ ਪੜ੍ਹਦੇ ਹਾਂ ਨਾਲ ਹੀ ਅਸੀਂ ਭੁੱਲ ਜਾਂਦੇ ਹਾਂ। ਉਹਨਾਂ ਨੂੰ ਪਤਾ ਸੀ ਇਹਨਾਂ ਨੇ ਭੁੱਲ ਜਾਣਾ ਵੀ ਸਾਡੇ ਜਾਣ ਤੋਂ ਬਾਅਦ ਇਹਨਾਂ ਨੇ ਭੁੱਲ ਜਾਣਾ ਹੈ, ਇਹਨਾਂ ਦੇ ਉੱਤੇ ਰਹਿਮਤ ਕੀਤੀ ਵੀ ਇਹ ਜੋ ਸੰਦੇਸ਼ਾ ਅਸੀਂ ਦੇਣ ਆਏ ਹਾਂ ਅਕਾਲ ਪੁਰਖ ਵੱਲੋਂ ਵੀ ਇਹਨੂੰ ਲਿਖਤੀ ਰੂਪ ਦੇ ਵਿੱਚ ਇੱਥੇ ਛੱਡ ਜਾਈਏ। ਉਹਨਾਂ ਦੇ ਬਚਨ ਲਿਖਤੀ ਰੂਪ ਚ ਨੇ, ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਹੈ ਇਹ ਸਤ ਸਰੂਪ ਹੈ,
1: ਸਤਿਯੁਗ
0: ਨਿਰੰਕਾਰੀ ਬਾਣੀ ਹੈ। ਜਿਹਨੂੰ ਕਹਿੰਦੇ ਬਾਹੋ ਬਾਹੋ ਬਾਣੀ, ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਈ
1: ਮੁਖ ਸੌ।
0: ਇਹ ਬਚਨ ਤੁਹਾਨੂੰ ਦੁਨੀਆਂ ਚ, ਕਿਉਂਕਿ ਮੇਰਾ ਆਪਣਾ ਤਜਰਬਾ, ਮੇਰੀ 60 ਸਾਲ ਦੀ ਉਮਰ ਹੋ ਗਈ, 22 ਸਾਲ ਦਾ ਸੀਗਾ ਜਦੋਂ ਮੈਂ ਪੜ੍ਹਨ ਲੱਗਿਆ,
1: 35
0: ਸਾਲ ਦਾ ਸੀ ਜਦੋਂ ਮੈਨੂੰ ਸੋਝੀ ਆਈ ਵੀ ਇਹਨੂੰ ਖੋਜਣਾ।
1: ਗੁਰਮੁਖ ਹੋਵੇ
0: 60 ਸਾਲ ਤੱਕ ਖੋਜ ਚੱਲ ਰਹੀ ਹੈ।
1: ਜਾਣੀ
0: ਦੀ ਇਹ ਸਾਰੀ ਗੁਰਬਾਣੀ ਨੂੰ ਪੜ੍ਹਿਆ, ਵਿਚਾਰਿਆ ਤੇ ਅੱਜ ਤੱਕ ਦੁਨੀਆਂ ਚ ਮੈਨੂੰ ਕੋਈ ਇਸ ਤਰ੍ਹਾਂ ਦਾ ਗ੍ਰੰਥ ਨਹੀਂ ਦਿਸਿਆ ਜਿਹਦੇ ਚ ਇੰਨਾ ਜ਼ਿਆਦਾ ਭੇਤ ਦਿੱਤਾ ਹੋਵੇ। ਦੁਨੀਆਂ ਦੇ ਪੈਦਾ ਹੋਣ ਤੋਂ ਦੁਨੀਆਂ ਦੇ ਖਤਮ ਹੋਣ ਤੱਕ ਦਾ ਭੇਤ ਸਾਰਾ ਦਿੱਤਾ
1: ਹੋਵੇ,
0: ਸਾਡੇ ਜਨਮ ਤੋਂ ਲੈ ਕੇ ਸਾਡੇ ਖਤਮ ਹੋਣ ਤੱਕ ਦਾ ਸਾਰਾ ਭੇਤ ਦਿੱਤਾ
1: ਹੋਵੇ।
0: ਪਰ ਜੇ ਸਾਨੂੰ ਨਹੀਂ ਸਮਝ ਆਈ ਫਿਰ ਗੁਰੂ ਦਾ ਕਸੂਰ ਕੋਈ ਨਹੀਂ। ਕਿਵੇਂ ਜਨਮ ਆਉਂਦਾ ਸਾਡਾ, ਕਿੱਥੋਂ ਜਨਮ ਆਉਂਦਾ, ਕਿੱਥੇ ਅਸੀਂ ਚਲੇ ਜਾਂਦੇ ਹਾਂ, ਵਿਛੜ ਜਾਂਦੇ ਹਾਂ ਤੇ ਕਿਵੇਂ ਮਿਲਦੇ ਹਾਂ, ਇਹ ਗੁਰਬਾਣੀ ਸਾਰਾ ਭੇਤ ਦਿੰਦਾ ਹੈ। ਇੱਥੋਂ ਤੱਕ ਦਾ ਭੇਤ ਦਿੱਤਾ ਜਿਹੜਾ ਕਿ ਅੱਜ ਤੱਕ ਬਹੁਤ ਸਾਰੇ ਜੀਵ ਕਹਿ ਦਿੰਦੇ ਆ ਵੀ ਬੰਦਾ ਮਰ ਕੇ ਕਿੱਥੇ
1: ਜਾਂਦਾ,
0: ਇਹ ਗੁਰਬਾਣੀ ਚ ਭੇਤ ਦਿੱਤਾ ਹੋਇਆ। ਕਹਿੰਦੇ ਮੇਰੇ ਗੁਰਸਿੱਖ ਉੱਥੇ ਪਹਿਲਾਂ ਹੀ ਚਲੇ ਜਾਂਦੇ ਨੇ, ਜਿੱਥੇ ਮਰ ਕੇ ਜਾਣਾ ਜਗ੍ਹਾ ਨੂੰ ਤੁਸੀਂ ਪਹਿਲਾਂ ਦੇਖ ਸਕਦੇ ਹੋ, ਜੇ ਤੁਹਾਨੂੰ ਤੁਹਾਡੇ ਗੁਰੂ ਤੇ ਭਰੋਸਾ ਤੇ ਜੇ ਤੁਹਾਨੂੰ ਇਹ ਖੋਜ ਕਰਨੀ
1: ਆਉਂਦੀ ਹੈ
0: ਗੁਰਬਾਣੀ ਚ ਪ੍ਰਮਾਣ ਕਰ।
1: ਕਹਿੰਦੇ
0: ਅੰਤਰ ਕੀ ਗੱਤ ਜਾਣੀਏ, ਇਹਦਾ ਹੀ ਭੇਤ ਸਾਰਾ।
1: 14
0: ਸੁੱਤੀ ਅੰਗ ਪੜੋਗੇ ਆਈ ਖੋਜਣਾ, ਹੋਰ ਕੁਛ ਨਹੀਂ ਖੋਜਣਾ। ਅੰਤਰ ਕੀ ਗੱਤ ਜਾਣੀਏ, ਗੁਰ ਮਿਲੀਏ ਛੰਕੋ ਉਤਾਰ। ਪਹਿਲਾਂ ਤਾਂ ਤੁਹਾਡੇ ਅੰਦਰ ਸ਼ੰਕਾ ਨਾ ਹੋਵੇ ਵੀ ਜੇ ਤਾਂ ਮਾੜਾ ਜਿਹਾ ਰੱਤੀ ਭਰ ਵੀ ਸ਼ੰਕਾ ਹੋਇਆ ਨਾ ਉੱਥੇ ਤੱਕ ਗਿਆ
1: ਜਾਂ
0: ਜਾਵੜੂ ਉੱਥੇ ਤੱਕ ਸ਼ੰਕਾ ਪੂਰਾ ਗੁਰੂ ਆ, ਗੁਰੂ ਤੇ ਸ਼ੰਕਾ ਹੋ ਗਿਆ। ਗੁਰੂ ਕਹਿੰਦਾ ਮੈਂ ਉਹਨੂੰ ਗਿਆਨ ਦਿੰਦਾ ਜਿਹਨੂੰ ਸ਼ੰਕਾ ਨੀ ਮੇਰੇ ਤੇ। ਅੰਤਰ ਕੀ ਗੱਤ ਜਾਣੀਏ, ਗੁਰ ਮਿਲੀਏ ਛੰਕ ਉਤਾਰ, ਮੋਇਆ ਜਿੱਤ ਘਰ ਜਾਈਏ। ਸਮਝ ਤਾਂ ਆਉਂਦੀ ਹੈ, ਗੁਰਬਾਣੀ ਕੋਈ ਔਖੀ ਨੀ ਹੈਗੀ। ਜੇ ਕਿਤੇ ਇਹਨੂੰ ਐਂ ਪੜੀਏ, ਮੋਇਆ ਜਿੱਤ ਘਰ ਜਾਈਏ, ਜਿੱਥੇ ਆ ਦੇਹ ਨੂੰ ਛੱਡ ਕੇ ਜਾਣਾ ਜੀਵਦਿਆਂ ਮਰ ਮਰ ਜਿਉਂਦੇ ਜੀ ਉੱਥੇ ਜਾਵੜਾ।
1: ਕਹਿੰਦੇ
0: ਗੁਰਸਿੱਖਾਂ ਨੇ ਕਿਹਾ ਮਹਾਰਾਜ ਨਿਸ਼ਾਨੀ ਦੱਸੋ ਉੱਥੋਂ ਦੀ, ਕੋਈ ਸਾਨੂੰ ਕਿਉਂ ਪਤਾ ਲੱਗੂ ਮੈਂ ਚਲਿਆ ਗਿਆ। ਕਹਿੰਦੇ ਅਨਹਦ ਬਾਣੀ ਪਾਈ ਹੈ, ਕਹਿੰਦੇ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣੇ। ਅਨਹਦ ਬਾਣੀ ਪਾਈ ਹੈ ਹਉਮੈ ਹੋਏ ਵਿਨਾਸ਼। ਕਹਿੰਦੇ ਜਦੋਂ ਤੁਹਾਡੇ ਤੋਂ ਆਪਾ ਭਾਵ ਖਤਮ ਹੋ ਗਿਆ, ਹਉਮੈ ਖਤਮ ਹੋ ਗਈ, ਉਦੋਂ ਤੁਹਾਨੂੰ ਇਹ ਗਿਆਨ ਆ
1: ਜਾਊਗਾ।
0: ਸਭ ਤੋਂ ਔਖਾ ਕੰਮ ਇੰਨਾ ਹੀ ਹੈ, ਇਹ ਨਹੀਂ ਖਤਮ ਹੁੰਦੀ। ਜਿਵੇਂ ਜਿਵੇਂ ਖਤਮ ਹੁੰਦੀ ਹੈ ਤਿਵੇਂ ਤਿਵੇਂ ਸਾਡੀ ਸੁਰਤੀ ਉਸ ਜਗ੍ਹਾ ਤੇ ਉਸ ਮੰਡਲ ਤੱਕ ਵੀ ਜਾ
1: ਸਕਦੇ
0: ਜਿੱਥੇ ਅਸੀਂ ਦੇਹ ਨੂੰ ਛੱਡ ਕੇ ਜਾਂਦੇ ਹਾਂ।
1: ਜਾਂਦੇ
0: ਆਪਾਂ ਰੋਜ਼ ਆ ਉੱਥੇ,
1: ਜਿਹੜਾ
0: ਰੋਜ਼ ਦਾ ਖੇਲ ਆ ਨਾ, ਦਿਵਸ ਰਾਤ ਉਦੋਂ ਦਾਈ ਦਾਇਆ ਖੇਲ ਹੈ, ਸਗਲੇ ਜਗ ਤੇ ਖੇਡ
1: ਆ,
0: ਜਾਂਦੇ ਰੋਜ਼ ਉੱਥੇ ਆਪਾਂ।
1: ਰਾਤ
0: ਨੂੰ ਕਿੱਥੇ ਜਾਂਦੇ ਆ, ਤਾਂ ਹੀ ਮਹਾਰਾਜ ਨੇ ਕਿਹਾ ਵੀ ਇਹ ਖੋਜ ਕਰੋ।
1: ਸਰਬ ਜੀਆ ਜਗ ਜੀਵ
0: ਇਸ ਮਨ ਕੋ ਕੋਈ ਖੋਜ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ।
1: ਗੁਰਬਾਣੀ
0: ਚ ਵੀ ਤਨ ਨੂੰ ਛੱਡ ਕੇ ਮਨ ਕਿੱਥੇ ਜਾਂਦਾ,
1: ਸਗਲ
0: ਸਵਾਸਾਂ ਦੇ ਹੁੰਦਿਆਂ ਚਲੇ
1: ਜਾਂਦਾ,
0: ਇੱਧਰਲਾ ਸਾਰਾ ਕੁਛ ਭੁੱਲ ਜਾਂਦੇ ਆਪਾਂ।
1: ਆਪ ਨਿਰੰਜਨ
0: ਇੱਥੇ ਆਪਾਂ ਜਦੋਂ ਫੇਰ ਆ ਜਾਂਦੇ ਸਵੇਰੇ, ਫੇਰ ਕਹਿੰਦੇ ਵੀ ਆਹ ਮੇਰਾ ਇਕੱਠਾ ਕਰ ਲੈਂਦੇ, ਆਲ ਜਾਲ ਸੰਭਾਲੇ, ਵਿਕ ਮਾਇਆ ਕੇ ਵਿਸਥਾਰੇ, ਆਈ ਰਹਿਣ ਪਿਆ ਸੁਪਨੇ ਸੁਪਨੇ ਵੀ ਦੁੱਖ ਸਾਰੇ ਸੁਪਨੇ ਚ ਬਹੁਤ ਦੁਖੀ ਰਹਿੰਦਾ ਬੰਦਾ ਕਈ ਵਾਰੀ। ਹੁਣ ਜਿੱਥੇ ਰਾਤ ਨੂੰ ਜਾਂਦੇ ਆ ਮਹਾਰਾਜ, ਕਹਿੰਦੇ ਵੀ ਉੱਥੇ ਤੁਸੀਂ ਪਹਿਲਾਂ ਹੀ ਜਾਓ, ਜਿੱਥੇ ਸਰੀਰ ਛੱਡ ਕੇ ਮਨ ਜਾਂਦਾ ਅੰਤ ਸਮੇਂ ਵਿੱਚ, ਤਾਂ ਸਰੀਰ ਹੀ ਛੱਡਣਾ, ਉਹ ਸਵਾਸ ਬੰਦ ਹੋਣੇ, ਹੁਣ ਸਵਾਸ ਚੱਲਦਿਆਂ ਚਲੇ
1: ਜਾਣਾ,
0: ਗੱਲ ਔਖੀ ਨੀ ਹੁੰਦੀ, ਗੱਲ ਬੁੱਝਣੀ ਹੈ, ਅਕਲੀ ਪੜ੍ਹ ਕੇ ਬੁੱਝੀ ਹੈ। ਇਸ ਲਈ ਗੁਰਬਾਣੀ ਗੁਰੂ ਆ ਸਾਡਾ, ਗੁਰੂ ਸਾਡਾ ਮਾਰਗ ਦਰਸ਼ਨ ਕਰਦਾ, ਗੁਰੂ ਸਾਨੂੰ ਉੱਥੇ ਤੱਕ ਲੈ ਜਾਂਦਾ ਜਿੱਥੋਂ ਤੱਕ ਗੁਰੂ ਆ।
1: ਜਿਸ ਕੇ ਚਾਕਰ
0: ਸਿੱਖ ਤੇ ਗੁਰੂ
1: ਕੀ ਸੇਵਾ
0: ਇੱਕ ਹੋ ਜਾਂਦੇ ਨੇ, ਜਿਹਨੂੰ ਮਹਾਰਾਜ ਗੁਰਬਾਣੀ ਪ੍ਰਮਾਣ ਕਰਦੇ ਨੇ, ਗੁਰੂ ਸਿੱਖ ਹੈ, ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼
1: ਚਲਾਏ।
0: ਸਿੱਖ ਉਹ ਗੁਰੂ ਦੇ ਬਚਨਾਂ ਨੂੰ ਸਪਸ਼ ਕਰਕੇ ਜਿਹੜਾ ਮੰਨਦਾ, ਉਹੀ ਉਪਦੇਸ਼ ਸਿੱਖ ਦੇ ਮੁੱਖ ਤੋਂ ਨਿਕਲਦਾ ਜਿਹੜਾ ਗੁਰੂ
1: ਸਮਝਾਉਂਦਾ।
0: ਸੋ ਇਸ ਕਰਕੇ ਸਾਨੂੰ ਗੁਰਬਾਣੀ ਚ ਮਾਰੇ ਕਹਿੰਦੇ ਇਹ ਖੋਜ ਕਰੋ, ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ, ਇਹ ਖੋਜ ਕਰਨੀ
1: ਪਈ।
0: ਸੋ ਸਤਿਗੁਰ ਕਿਰਪਾ ਕਰਨ ਇਹ ਗੁਰਬਾਣੀ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋਈ ਹੈ। ਪਹਿਲਾਂ ਇਕੱਤਰ ਕੀਤੀ
1: ਗੁਰਮੁਖ ਜਾਗ ਰਹੇ ਜੋ ਕਿ ਆਪਾਂ
0: ਦੋ ਤਿੰਨ ਦਿਨ ਇਹੀ ਵਿਚਾਰ ਕਰਨੀ
1: ਸੱਚੇ ਕੀ ਲੈ ਗੁਰਮੁਖ ਜਾਤੀ
0: ਗੁਰਦਾਸ ਦੀਆਂ 12 ਦੀ ਵਿਚਾਰ ਚੱਲਦੀ ਹੈ ਸ਼ਾਮ ਦੇ ਟਾਈਮ ਕੋਈ ਰਹੇ
1: ਸੇ ਲੂਕਾ
0: ਕਿਉਂਕਿ ਇਹਦੇ ਵਿੱਚ ਵੀ ਅੱਜ ਸਤਿਗੁਰ ਦਾ ਹੀ ਭੇਤ ਆ
1: ਗੁਰਮੁਖ
0: ਸਾਬਤ
1: ਹਰਿਮੰਦਰ
0: ਸਾਹਿਬ ਸੱਚਖੰਡ ਦਾ ਨਕਸ਼ਾ ਇਹ ਬਾਣੀ ਸੱਚਖੰਡ ਤੋਂ ਆਈ ਹਰਿਮੰਦਰ ਸਾਹਿਬ ਜਿਹੜੇ ਜੀਵ ਕਹਿੰਦੇ ਨਾ ਸੱਚਖੰਡ ਦਾ ਨੀ ਪਤਾ ਲੱਗਦਾ ਸੱਚਖੰਡ ਕਿੱਥੇ ਆ ਉਹ ਨਕਸ਼ਾ
1: ਸੁਰਤ
0: ਸੁਖਮ ਅਸਥੂਲ ਨਹੀਂ
1: ਕੂੜ ਮੁੱਠੀ
0: ਇਸ ਕਰਕੇ ਗੁਰਬਾਣੀ ਸਾਨੂੰ ਸੱਚਖੰਡ ਤੱਕ
1: ਲੈ
0: ਸਤਿਗੁਰ ਕਿਰਪਾ ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਲਾਇਆ ਤੇ ਪ੍ਰਕਾਸ਼
1: ਸਾਧਨ ਲਾਗੈ
0: ਆਓ ਅੱਜ ਦੇ ਸ਼ਬਦ ਦੀ ਵੀ ਆਪਾਂ ਨਾਲ ਵਿਚਾਰ
1: ਕਰੀਏ
0: ਜਿਹੜਾ ਆਉਂਦਾ ਹੈ
1: ਗੁਰੂ
0: ਸਾਹਿਬ ਜੀ ਪੌੜੀ
1: ਨਾਮ ਪੱਲੀ ਚੋਟਾ ਸਾਜਕੇ
0: ਤਿੰਨਾ ਗੁਰ ਸਿੱਖਾਂ
1: ਬਹੁਤ ਸਿਆਣ
0: ਸਤਿਗੁਰ ਆਪ ਗਵਾਇਆ
1: ਅਚ ਬਚ ਮੋਏ ਅਚੇਤ ਨ ਚੇਤ
0: ਸਦਕੇ ਹੁੰਦਾ
1: ਅੱਜ ਗੁਰ ਭਾਰ ਲਦਾਈ ਹੈ
0: ਸਦਕੇ ਤਿੰਨਾ ਗੁਰਸਿੱਖਾਂ ਮੈਂ ਉਹਨਾਂ ਗੁਰਸਿੱਖਾਂ ਤੋਂ ਸਦਕੇ ਜਾਣਾ ਹੈ ਸਤਿਗੁਰ ਨੂੰ ਜਿਹੜੇ ਸਤਿਗੁਰ ਨੂੰ ਮਿਲੇ
1: ਮਨ ਤਨ ਅਰਪ ਮਿਲ ਜਗ ਜੀਵਨ
0: ਸੋਝੀ ਲੈਣੀ
1: ਹਰ ਸਿਉ ਬਣਤ ਬਣਾਈ
0: ਸਤਿਗੁਰ ਦੀ ਸਿੱਖਿਆ ਹਿਰਦੇ ਚ ਵਸਾਉਣੀ
1: ਪ੍ਰਭ ਕੀ ਗਤ
0: ਮਿਤ ਉਹਨਾਂ ਨੂੰ ਕਹਤਾ ਗੁਰ ਸਿੱਖ ਜਿਹੜੇ ਗੁਰੂ ਦੇ ਰਾਹੀਂ ਸਨਮੁਖ ਹੋ ਜਾਂਦੇ
1: ਹਾਏ
0: ਇਸ ਕਰਕੇ ਮਹਾਰਾਜ ਕਹਿੰਦੇ ਐਸੇ ਗੁਰਸਿੱਖ ਜਿਹੜੇ ਨੇ ਸਤਿਗੁਰ ਨੂੰ ਮਿਲ ਕੇ ਆਪ ਗਵਾਇਆ ਦਾ ਭਾਵ ਕੀ ਹੁੰਦਾ ਆਪਾਂ ਸਮਝਦੇ ਮੈਂ ਹਾਂ ਮੈਂ ਵੀ ਕੁਛ ਹਾਂ ਬੰਦੇ ਦੇ ਮਨ ਚ
2: ਭਗਤ ਭਾਉ ਗੁਰ ਕੀ
0: ਜਿੰਨਾ ਚਿਰ ਇਹ ਹੈ ਨਾ ਮੈਂ ਹਾਂ
2: ਅਨਹਦ ਸ਼ਬਦ
0: ਇਹਨੂੰ ਹੋਮੇ ਆਪ
2: ਇੱਕ ਨਾਂਗੇ ਭੁੱਖੇ
0: ਤੇ ਤੂੰ ਮੈਂ ਤੇ ਤੂੰ ਦੋ ਪਹਿਲਾਂ ਇੱਕ ਹੀ ਸੀ ਆਪਾਂ
2: ਇੱਕ ਹੱਠ ਕਰ
0: ਮਰਾਂ ਇੱਕ ਪਰਮਾਤਮਾ ਚ ਸਾਰੇ ਪੈਦਾ ਹੋਏ
2: ਆਪਾਂ
0: ਇੱਕ ਤੋਂ ਅਨੇਕ ਰੂਪ ਪਰਮਾਤਮਾ ਪਰ ਗਿਆ ਜਿਨ ਮਾਰ ਕਹਿੰਦੇ ਏਕ ਰੂਪ ਅਨੇਕ ਦਰਸ਼ਨ ਉਹਨੇ ਆਪਣੇ ਅਨੇਕ ਰੂਪ ਬਣਾ ਲਏ ਪਰਮਾਤਮਾ ਨੇ
2: ਤੀਨ
0: ਰੂਪ ਅਨੇਕ
2: ਇੱਕ
0: ਗਿਣਤੀ ਨਹੀਂ ਕਿੰਨੇ ਕੁ ਰੂਪ ਨੇ ਪਰਮੇਸ਼ਰ ਦੇਖ
2: ਪਾਵੇ
0: ਆਕਾਰ ਆ ਜਿਹੜੇ ਇਹਨਾਂ ਵਿੱਚ ਸਾਰਿਆਂ ਦੇ ਵਿੱਚ ਵਾਹਿਗੁਰੂ
2: ਨਾ ਹੋਈ
0: ਪਰਮੇਸ਼ਰ
2: ਇਤ ਵਿਦ
0: ਏਕ ਰੂਪ ਅਨੇਕ ਦਰਸ਼ਨ ਤੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ
2: ਉਜੜੇ ਜਾਈ
0: ਜਿਹਨੇ ਆਪਾ ਭਾਵ ਖਤਮ ਕਰਕੇ ਇੱਕ ਤੋਂ ਪੈਦਾ ਹੋਏ ਸੀ ਇੱਕ ਨੂੰ ਬੁੱਝਿਆ ਇੱਕ ਚ ਸਮਾ ਗਏ
2: ਪਾਚ
0: ਜਿਹਨੂੰ ਮਾਰੇ ਕਹਿੰਦੇ ਜੈ ਤੇ ਉਪਜੀ ਤੈ ਮਿਲੀ ਅਸੀਂ ਜੀ ਤੋਂ ਪੈਦਾ ਹੋਏ ਸਾਰੇ
2: ਮਹਿਰ ਆਈ ਹੈ
0: ਇਹ ਜਦੋਂ ਗੁਰਬਾਣੀ ਦੀ ਗੱਲ ਚੱਲੂਗੀ ਨਾ ਉਦੋਂ ਆਪਣੇ ਆਪ ਨੂੰ ਆਣ ਕੇ
2: ਜਾਵੇ
0: ਇਹਦੇ ਵਿੱਚ ਜਿਹੜਾ ਰਹਿਣ ਵਾਲਾ ਮਨ ਜੋ ਮਨ ਜੋਤ ਸਰੂਪ ਆ ਪਰਮੇਸ਼ਰ ਵੀ ਜੋਤ ਸਰੂਪ ਆ
2: ਨਾਨਕ
0: ਜਦੋਂ ਗੱਲ ਚੱਲਦੀ ਆ ਗੁਰਬਾਣੀ ਚ ਆਪਣੀ ਚੱਲਦੀ ਆ ਆਪਾਂ ਮਨ ਹਾਂ ਬਸ
2: ਆਪਾਂ
0: ਤਨ ਨਹੀਂ
2: ਮਾਰੂ ਮਹੱਲਾ ਪਹਿਲਾ
0: ਹੁਣ ਮਨ ਨੇ ਸਮਝ ਲਿਆ ਵੀ ਮੈਂ ਹਾਂ
2: ਜਿਹਨਾਂ ਆਪੇ
0: ਇਹਨੂੰ ਕਹਿੰਦੇ ਆ ਮੈਂ ਆਪੇ
2: ਪਛਾਤਾ ਆਪੇ ਸਤਿਗੁਰ ਆਪੇ
0: ਸੇ ਇੱਥੇ ਪਰ ਮੈਂ ਮੇਰੀ ਚੱਲ ਪਈ ਸੀ ਆ ਮੇਰਾ
2: ਹੀ ਹੈ
0: ਆ ਤੇਰਾ ਹੈ ਆਪਣੇ ਆਪ ਨੂੰ ਦੇਖਣਾ ਮੈਂ ਹੁਣ ਮਾਰੇ ਕਹਿੰਦੇ ਜਿਹੜਾ ਦੂਜਾ ਹੈ ਜਦੋਂ ਸਾਡਾ ਧਿਆਨ ਦੂਜੇ ਨਾਲ ਜੁੜ ਜਾਂਦਾ ਉਦੋਂ ਅਸੀਂ ਇੱਕ ਨੂੰ ਭੁੱਲ ਜਾਂਦੇ ਜੇ ਅਸੀਂ ਦੂਜੇ ਦੇ ਵਿੱਚ ਰਹਿੰਦਿਆਂ ਹੋਇਆਂ ਸਤਿਗੁਰ ਦੇ ਰਾਹੀਂ ਆਪਾ ਭਾਵ ਖਤਮ ਕਰ ਲਿਆ ਹਉਮੈ ਖਤਮ ਕਰਕੇ ਇੱਕ ਹੋ ਗਏ ਇੱਕ ਨੂੰ ਪਛਾਣ ਲਿਆ
2: ਜੇ ਬੁਲਾਈ ਹੈ
0: ਫਿਰ ਤੁਸੀਂ ਜੀਵ ਜੁਗਤ ਸਿੱਖ ਲਈ
2: ਸਤਿਗੁਰ ਬਾਣੀ
0: ਮੁਕਤ
2: ਇਹ ਜੋਬਨ ਸਾਸ ਹੈ
0: ਇਸ ਕਰਕੇ ਜਿਉਂਦੇ ਜੀ ਮੁਕਤ ਹੋ ਗਿਆ
2: ਇਹ ਪ੍ਰਾਣੀ ਅੱਜ ਕੱਲ੍ਹ
0: ਹੁਣ ਗੁਰਮਿਲ ਇੱਕ ਪਛਾਣ ਦਾ ਹੁਣ ਅਸੀਂ ਦੂਜੇ ਨਾਲ ਜੁੜੇ ਹੋਏ
2: ਹਾਂ ਜਿਹਨੂੰ
0: ਗੁਰਬਾਣੀ ਚ ਕਹਿੰਦੇ ਖਸਮ ਛੋੜ ਖਸਮ ਕਹਿੰਦੇ ਨੇ ਵਾਹਿਗੁਰੂ ਨੂੰ ਦੂਜੇ ਲੱਗੇ ਸਾਡਾ ਧਿਆਨ ਦੂਜੇ ਚ ਆਪਣੇ ਤਰੀਕੇ ਤੇ ਧਿਆਨ ਰਹਿੰਦਾ
2: ਸਾਖਤ ਕੋਲ
0: ਮੈਂ ਵੀ ਸੁਣਦਾ ਸੀ ਤੇ ਮੈਂ ਵਿਚਾਰਦਾ ਫਿਰ ਉਹਨੂੰ ਪ੍ਰੈਕਟੀਕਲ ਕਰਨਾ ਹੁੰਦਾ ਇਸ ਕਰਕੇ ਬਾਣੀ ਪ੍ਰੈਕਟੀਕਲ ਹੈ ਉਹਨਾਂ ਦਾ
2: ਮਿਲ ਸਤਸੰਗ ਦੇ ਨਾਮ
0: ਪ੍ਰੈਕਟੀਕਲ ਕਰਕੇ ਸ਼ਬਦਾਂ ਚ ਤੇ ਅਸੀਂ ਪ੍ਰੈਕਟੀਕਲ ਕਰਨ ਸੁਣ
2: ਕੇ ਇਹਦਾ ਸੌਖਾ ਕੰਮ ਲੋਕਾਂ ਕੋਲ ਵਰਿਆਈ
0: ਹੁਣ ਸਾਡਾ ਮਨ ਹਮੇਸ਼ਾ ਆਪਣੇ ਆਪ ਨੂੰ ਨਹੀਂ ਦੇਖਦਾ ਮੈਂ ਕੀ ਕਰਦਾ ਅਸੀਂ ਦੂਜੇ ਵੱਲ ਦੇਖਦੇ
2: ਹਾਂ ਪਰ ਉਹ ਤਾਂ ਉਪਰੋ ਇਉਂ ਕਰੀ
0: ਅਸੀਂ ਆਪ ਨਹੀਂ ਸੁਧਰਨਾ ਚਾਹੁੰਦੇ ਦੁਨੀਆ ਨੂੰ ਸੁਧਾਰਨ ਤੁਰ
2: ਪਈ ਅਗਨ ਵਿਖ ਝੇਲਾ
0: ਗੱਲ ਇੰਨੀ ਹੋਈ ਆ
2: ਆਪਣੇ
0: ਆਪ ਨੂੰ ਸੁਧਾਰ ਲਿਆ ਆਪਣੇ ਆਪ ਨੂੰ ਪਛਾਣ ਲਿਆ ਉਹ ਪਰਮੇਸ਼ਰ ਨੂੰ ਪਛਾਣ ਸਕਦਾ ਮਨ ਤੂੰ ਜੋਤ ਸਰੂਪ ਆਪਣਾ ਮੂਲ ਪਛਾਣ ਮਨ ਨੂੰ ਦੇਖਾਂਗੇ ਤਾਂ ਅਸੀਂ ਹਰੀ
2: ਸਤਿਗੁਰੂ ਸੇਵ ਕਮਾਈ
0: ਮਨ ਜੋਤ ਸਰੂਪ ਆ
2: ਮਨ ਦਿਸਦਾ ਨੀ
0: ਇੱਥੋਂ ਤੱਕ ਵੀ ਜਿਹੜੇ ਲੋਕਾਂ ਨੂੰ ਦਿਸਿਆ ਨੀ ਭਾਵੇਂ ਉਹ ਗੁਰਬਾਣੀ ਪੜ੍ਹਦੇ ਆ ਭਾਵੇਂ ਉਹ ਕਥਾ ਕਰਦੇ ਉਹ ਕਹਿੰਦੇ ਜੀ ਮਨ ਤਾਂ ਹੁੰਦਾ ਹੀ ਗੁਰਬਾਣੀ 1430 ਅੰਗ ਦੇ ਵਿੱਚ ਮਨ ਦੀ ਉਹ ਗੱਲ ਕਿਸੇ ਹੋਰ ਦੀ ਗੱਲ ਨਹੀਂ ਸਮਝਾਇਆ ਕਿ
2: ਮੰਦਰ ਦੂਰ ਨਹੀਂ ਦੇਖੋ
0: ਜਦੋਂ ਪੜੋਗੇ ਨਾ ਮਨ ਨੂੰ ਸਮਝਾਉਂਦੇ ਨੇ
2: ਦੇਖੋ ਨਹੀਂ
0: ਇਹ ਮਨ ਮੇਰੇ
2: ਗੁਰਮੁਖ ਤਰਤਾਰੀ ਮੇਰਾ ਪਾਰ ਲੰਘਾਈ ਇਹ
0: ਸਾਡਾ ਕੌਣ ਪਰਮਾਤਮਾ ਹੋਰ ਕੋਈ ਨਹੀਂ ਇੱਥੇ ਦੂਜਾ
2: ਕੋਈ ਨਹੀਂ ਅੰਦਰ ਨਾ ਉਹਨੇ ਵਾਜੀ
0: ਮਨ ਦਾ ਇੱਥੇ ਕੋਈ ਨਹੀਂ
2: ਹੈ
0: ਨਾ ਮਨ ਲਈ ਦੁਨੀਆ 'ਚ ਕੋਈ ਚੀਜ਼
2: ਹੈ ਮਰਿਆ ਜਾਈ
0: ਜੇ ਕੋਈ ਦੁਨੀਆ ਦੇ ਵਿੱਚ ਮਨ ਲਈ ਕੁਛ ਹੋਇਆ ਨਾ ਮੈਨੂੰ ਦੱਸ ਦੇ
2: ਜਾਈ ਇਹ
0: ਤਨ ਲਈ ਸਭ ਕੁਛ ਤਨ ਦੁਨੀਆਂ ਚੋਂ ਪੈਦਾ ਹੋਇਆ ਤਨ ਲਈ ਸਾਰਾ ਕੁਛ ਤਨ ਦੂਜਾ ਇਹ ਤਨ ਨਾਲ ਅਸੀਂ ਜੁੜੇ ਹੋਏ ਆ ਇਹ ਦੂਜਾ ਇਹਦੇ ਵਿੱਚ ਰਹਿਣ ਵਾਲਾ ਇਹਦੇ ਵਿੱਚ ਹੀ ਪਰਮਾਤਮਾ ਵਸਦਾ ਇਹਦੇ ਵਿੱਚ ਹੀ
2: ਹਰੀ ਪਿਆਰੇ
0: ਨਿਰੰਕਾਰ ਇਹਦੇ ਵਿੱਚ ਹੀ ਅਸੀਂ ਵਸਦੇ
2: ਇਸ
0: ਕਰਕੇ ਜੇ ਅਸੀਂ ਆਪਣੇ ਆਪ ਨੂੰ ਪਛਾਣ ਲਿਆ ਮਹਾਰਾਜ ਕਹਿੰਦੇ ਤੁਸੀਂ ਪਰਮੇਸ਼ਰ ਨੂੰ ਪਛਾਣ ਲਓਗੇ ਆਪਣੇ ਆਪ ਨੂੰ
2: ਭੁੱਲਣਾ
0: ਵੀ ਮੈਂ ਨਹੀਂ ਤੂੰ ਹੀ ਆ ਜਿਵੇਂ ਕੱਲ ਸ਼ਬਦ ਦੀ ਵਿਚਾਰ ਸ਼ਾਮੀ ਸੁਣੀ ਸੀ
2: ਭਾਈਪਿੰਦਰਪਾਲ
0: ਸਿੰਘ ਜੀ ਆਏ ਸੀ ਉਹਨਾਂ ਨੇ ਕਿਹਾ ਸੀ ਭਾਈ ਸਦਨਾ ਜੀ ਨੇ ਪਰਮਾਤਮਾ ਨੂੰ ਬੇਨਤੀ ਕੀਤੀ ਤੇ ਕਹਿੰਦੇ ਮੈਂ ਨਹੀਂ ਹਾਂ ਨਹੀਂ ਕੁਛ ਆਹੇ ਨਾ ਇਸ ਕਰਕੇ ਆਪਣਾ ਆਪ ਤਾਂ ਪਰਮਾਤਮਾ ਨੂੰ ਮਾਰੇ ਕਹਿੰਦੇ ਆਪ ਗਵਾਈਆ ਤਾਂ ਸੌ ਪਾਈਆ ਚਿਤਰਾਈ ਸਾਡਾ ਮਨ ਚਿਤਰਾਈ ਤੇ ਚਿਤਰਾਈ ਕਰਕੇ ਆਪਣੇ ਆਪ ਨੂੰ ਧੋਖਾ
2: ਦੇ
0: ਐਸਾ ਜਗ ਦੇਖਿਆ ਜਵਾਰੀ ਸਭ ਸੁੱਖ ਮੰਗ ਹੈ ਨਾਮ
2: ਬਸਾਰੀ
0: ਗੁਰੂ ਤੋਂ ਨਾਮ ਦੀ ਦਾਤ ਨੀ ਮੰਗਦੇ
2: ਨਾਲ ਰੰਗੀਲਾ
0: ਇਸ ਕਰਕੇ ਬਾਕੀ ਸੁੱਖ ਮੰਗਦੇ ਸੁੱਖ ਨਾ ਨਾਮ ਤਾਂ ਕਰਕੇ ਮਾਰੇ ਕਹਿੰਦੇ ਗੁਰਸਿੱਖਾਂ ਨੇ ਆਪਣੇ ਆਪ ਨੂੰ ਸਤਿਗੁਰੂ ਨੂੰ ਮਿਲ ਕੇ ਉਹ ਕੀ ਕਰਦੇ ਨੇ ਸਤਿਗੁਰੂ ਦੀ ਸੇਵਾ ਕਰਦੇ ਨੇ ਪ੍ਰੇਮ
2: ਨਾਲ
0: ਸਤਿਗੁਰੂ ਸੇਵੇ ਭਉ ਕਰੇ
2: ਜੀਉ
0: ਨਹੀਂ ਮੁਸ਼ਕਿਲ ਹੋ ਜਾਂਦਾ ਬੜਾ ਸਮਝਣਾ ਪਰ ਜੇ ਕਿਤੇ ਸੁਰਤੀ ਥੋੜੀ ਗੁਰੂ ਨਾਲ ਜੁੜੀ ਹੋਵੇ ਬਾਣੀ ਪੜ੍ਹਦੇ ਹੋਣ ਹੁਣ ਸਤਿਗੁਰ ਸੇਵੇ ਭਾਉ ਕਰੇ ਭਾਉ ਦੇ ਵਿੱਚ ਪ੍ਰੇਮ ਦੇ ਵਿੱਚ ਸਤਿਗੁਰ ਦੀ ਸੇਵਾ ਕਰੇ ਵਿੱਚੋਂ ਆਪ
2: ਗਵਾਏ
0: ਗੱਲ ਬਹੁਤ ਵੱਡੀ ਹੈ ਇੱਕ ਪੰਗਤ ਚ ਪੂਰਾ ਭੇਜ ਦੇਗੇ ਮਹਾਰਾਜ ਦੇਖੋ ਉਹ ਕਹਿੰਦੇ ਵੀ ਤੂੰ ਆਪਾ ਭਾਵ ਖਤਮ ਕਰਕੇ ਸੇਵਾ ਕਰਨੀ ਹੈ ਹੁਣ ਬੰਦਾ ਕਹਿੰਦਾ ਮੈਂ ਸੇਵਾ ਕਰਦਾ ਮੈਂ
2: ਗੁਰਦੁਆਰੇ
0: ਜੇ ਮੈਂ ਨਾ ਹੁੰਦਾ ਤੂੰ ਕਿਵੇਂ ਆ ਜਾਂਦਾ
2: ਹੁਕਮ ਪਛਾਣੇ
0: ਆਜੂ ਤੁਹਾਡੇ ਵਿੱਚ ਤਾਂ ਆਪਾਂ ਤੁਰ ਕੇ ਆ ਰਹੇ ਹਾਂ ਸੇਵਾ ਕਰਾਈ ਉਹ ਆਪ ਹੀ ਸੇਵਾ ਕਰਦਾ ਵੈਸੇ ਤਾਂ ਮਨ ਤਾਂ ਕਰਦਾ ਨੀ ਸੇਵਾ ਮਨ ਗੁਰਬਾਣੀ ਨੀ ਪੜਦਾ ਤੇ ਬੰਦਾ ਕੀ ਕਹਿੰਦਾ ਮੈਂ ਬਾਣੀ ਜੇ ਤੂੰ ਪੜਦਾ ਤਾਂ ਫਿਰ ਤੂੰ ਸੁਣਦਾ ਵੀ ਹੁੰਦਾ ਤੇ ਸਾਰੀ ਗੁਰਬਾਣੀ ਪੜੀ ਜਾਂਦੀ ਜਪਜੀ ਸਾਹਿਬ ਕਿਤੇ ਪੜ੍ਹ ਕੇ ਦੇਖੋ ਧਿਆਨ ਦੇ ਨਾਲ ਆ ਜਪਜੀ ਸਾਹਿਬ ਪੜ੍ਹ ਲੈਂਦਾ ਜਿੰਨੀ ਨਾਮ ਤੇ ਆਇਆ ਤੇ ਜਾ ਕੇ ਫੇਰ ਆ ਜਾਂਦਾ ਮਨ ਨਹੀਂ ਆਉਂਦਾ ਤਾਂ ਦੱਸ ਦਿਓ ਮੈਨੂੰ ਕਿਤੇ ਮੈਂ ਨਾ ਝੂਠਾ ਹੋਊਂ ਕਿਉਂਕਿ ਮੇਰਾ ਪ੍ਰੈਕਟੀਕਲ ਪੜ੍ਹਨ ਦਾ ਢੰਗ ਨੀ ਹੁਣ ਆਪ ਗਵਾਈ ਹੈ ਸਤਿਗੁਰ ਸੇਵੇ ਭਾਉ ਕਰ ਇੱਕ ਤਾਂ ਸਤਿਗੁਰ ਦਾ ਪ੍ਰੇਮ ਹੋਵੇ ਬਹੁਤ ਜ਼ਿਆਦਾ ਬਾਣੀ ਫਿਰ ਦੂਜਾ ਕਹਿੰਦੇ ਵਿੱਚੋਂ ਆਪ ਗਵਾਏ ਵੀ ਮੈਂ ਬਾਣੀ ਨੀ ਪੜ੍ਹਦਾ ਤੂੰ ਪੜ੍ਹਦਾ ਮੈਂ ਤਾਂ ਸੁਣਨਾ ਹਮੇਸ਼ਾ ਸਰੀਰ ਚ ਬਾਣੀ ਸਤਿਗੁਰ ਪੜ੍ਹਦਾ ਜੇ ਮਨ ਪੜ੍ਹਦਾ ਹੋਵੇ ਮਨ ਤਾਂ ਚਲਿਆ ਗਿਆ ਕੰਮਾਂ ਤੇ ਧੰਦਿਆਂ ਤੇ ਇੱਧਰ ਉੱਧਰ ਇੱਥੋਂ ਤੱਕ ਇੰਡੀਆ ਤੱਕ ਵੀ ਜਾ ਆਉਂਦਾ ਤੇ ਬਾਣੀ ਤਾਂ ਸਰੀਰ ਚੱਲਦੀ ਰਹਿੰਦੀ ਹੈ ਕਿ ਬੰਦ ਹੋ ਜਾਂਦੀ ਹੈ ਮਤਲਬ ਬਾਣੀ ਪੜ੍ਹਨ ਵਾਲਾ ਕੌਣ ਆ ਫਿਰ ਉਹਨੂੰ ਇਹ ਬੜੀ ਬਰੀਕ ਗੱਲ ਸਮਝ ਉਦੋਂ ਆਊ ਜਦੋਂ ਮਨ
2: ਸਮਝ
0: ਕਹਿੰਦੇ ਸਤਿਗੁਰ ਨੂੰ ਜਿਨ੍ਹਾਂ ਨੇ ਭਾਉ ਕਰਕੇ ਆਪਾਂ ਗਵਾ ਕੇ ਸੇਵਾ ਕੀਤੀ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਨਿਸ਼ਾਨੀ ਹੈ ਕਿ ਉਹ ਹਰੀ ਦੇ ਗੁਣ ਗਾਉਣ ਲੱਗ ਗਏ ਜਿਹਨੇ ਆਪਾਂ ਭਾਵ ਖਤਮ ਕੀਤਾ ਉਹ ਹਰੀ ਦੇ ਗੁਣ ਗਾਉਂਦਾ ਕਿਸੇ ਬੰਦੇ ਦੇ ਗੁਣ ਨਹੀਂ ਗਾਉਂਦਾ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਣ ਦਿਨ ਲਾਗੇ ਭਾਉ ਉਹਦੇ ਅਣ ਦਿਨ ਪ੍ਰੇਮ ਪੈ ਜੂ ਅਣ ਦਿਨ ਗੁਰੂ ਕੋਲੇ ਹਰ ਵੇਲੇ ਗੁਰੂ ਉਹਦੇ ਸਨਮੁਖ ਕਿਉਂਕਿ ਇਹ ਬਾਣੀ ਹਿਰਦੇ ਚ ਬਸ ਗਈ ਜਿੱਥੇ ਜਾਂਦਾ ਇਹ ਗਿਆਨ ਨਾਲ ਜਾਂਦਾ ਸਾਡੇ ਗਿਆਨ ਲੈ ਕੇ ਗੁਰੂ ਘਰੋਂ ਨਾਲ ਹਰ ਵੇਲੇ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਰਮੁਖ ਹੈ ਉਹ ਸਤਿਗੁਰ ਨੂੰ ਮਿਲ ਕੇ ਆਪ ਗਵਾਇਆ ਗੁਰਮੁਖ ਹਰ ਦਰ ਸੋਭਾ ਪਾਏ ਕਹਿੰਦੇ ਜਿਨ੍ਹਾਂ ਨੇ ਆਪਾ ਗਵਾ ਲਿਆ ਉਹ ਪਰਮੇਸ਼ਰ ਦੇ ਦਰ ਤੇ ਸੋਭਾ ਪਾਉਂਦੇ ਨੇ ਗੁਰਮੁਖ ਵਿੱਚੋਂ ਆਪ ਗਵਾਏ ਗੁਰਮੁਖਾਂ ਨੇ ਆਪਾ ਭਾਵ ਖਤਮ ਕਰ ਦਿੱਤਾ ਗੁਰੂ ਨੂੰ ਸਮਰਪਣ ਹੋ ਗਏ ਤਨ ਮਨ ਧਨ ਗੁਰੂ ਆਪ ਤਰੇ ਕੁੱਲ ਸਗਲੀ ਤਾਰੇ ਗੁਰਮੁਖ ਜਨਮ ਆਪ ਤਾਂ ਤਰ ਗਏ ਨੇ ਜਿਹੜਾ ਉਹਨਾਂ ਦਾ ਸੰਗ ਕਰਦਾ ਉਹਨਾਂ ਨੂੰ ਵੀ ਤਾਰ ਦਿੰਦੇ ਨੇ ਉਹਨਾਂ ਨੇ ਆਪਣਾ ਜਨਮ ਸਵਾਰ ਗੁਰਦੁਆਰੇ ਜਨਮ ਸਵਾਰਨ ਲਈ ਆਉਂਦੇ ਆ ਤਾਂ ਕਰਕੇ ਮਾਰੇ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ ਜਿਹਨਾਂ ਨੇ ਸਤਿਗੁਰ ਨੂੰ ਮਿਲ ਕੇ ਆਪ ਗਵਾਇਆ ਹੋਂ ਸਦਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ ਹੁਣ ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ ਜਿਹਨਾਂ ਨੇ ਗੁਰੂ ਤੋਂ ਸਿੱਖਿਆ ਲੈ ਕੇ ਕਰਨ ਉਦਾਸੀ ਵਿੱਚੇ ਮਾਇਆ ਜਿਹੜੇ ਕਿ ਮਾਇਆ ਦੇ ਵਿੱਚ ਰਹਿੰਦਿਆਂ ਹੋਏ ਆ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਕਰਨ ਉਦਾਸੀ ਅੰਦਰ ਮਾਇਆ ਮਾਇਆ ਦੇ ਵਿੱਚ ਹੀ ਰਹਿੰਦੇ ਆਪਾਂ ਸਾਰੇ ਮਾਇਆ ਤੋਂ ਕੋਈ ਬਾਹਰ ਜਾ ਨਹੀਂ ਸਕਦਾ ਇਸ ਕਰਕੇ ਬਹੁਤ ਸਾਰੇ ਜੀਵਾਂ ਨੇ ਇਹ ਭਗੌੜੇ ਹੋ ਗਏ ਵੀ ਉੱਥੇ ਜਾ ਕੇ ਮੈਨੂੰ ਕੋਈ ਜੰਗਲਾਂ ਚਲੇ ਗਏ ਭਗਤੀ ਕਰਨ ਕੋਈ ਕਿਤੇ ਚਲੇ ਗਿਆ ਗੁਫਾਵਾਂ ਚਲਿਆ ਗਿਆ ਕੋਈ ਪਹਾੜਾਂ ਤੇ ਜਾ ਕੇ ਬਹਿ ਗਏ ਵੀ ਕੀ ਕਰਦੇ ਜੀ ਭਗਤੀ ਕਰਨ ਗਏ ਕੀ ਗੱਲ ਉੱਥੇ ਕਰ ਲੈਂਦੇ ਘਰੇ ਕਹਿੰਦੇ ਘਰੇ ਤਾਂ ਪਰਿਵਾਰ ਨੀ ਕਰਨ ਦਿੰਦਾ
2: ਹੁਣ
0: ਪਰਿਵਾਰ ਦੇ ਵਿੱਚ ਰਹਿੰਦਿਆਂ ਭਗਤੀ ਗੁਰੂ ਨਾਨਕ ਨੇ ਸਿਖਾਤੀ ਫਿਰ ਆ ਕੇ ਉਹਨਾਂ ਕੋਲੇ ਖੁਦ ਚੱਲ ਕੇ ਗਏ ਗੁਰੂ ਨਾਨਕ ਜਿਹੜੇ ਭਗੌੜੇ ਹੋਏ ਹੋਏ ਸੀਗੇ ਅੱਜ ਵੀ ਜਿਹੜੇ ਗ੍ਰਸਤ ਜੀਵਨ ਤੋਂ ਭਗੌੜੇ ਹੋ ਜਾਂਦੇ ਬਹੁਤੇ ਜੀਵ ਇਸ ਕਰਕੇ ਗੁਰਮੁਖ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ ਕਰਨ ਉਦਾਸੀ ਅੰਦਰ ਮਾਇਆ ਵਿੱਚੇ ਮਾਇਆ ਦੇ ਰਹਿੰਦਿਆਂ ਉਹ ਫਿਰ ਜਦੋਂ ਗੁਰੂ ਕਿਰਪਾ ਕਰਦਾ ਸਾਡਾ ਧਿਆਨ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ ਉਹ ਮਾਇਆ ਦੇ ਵਿੱਚ ਰਹਿੰਦਿਆਂ ਹੋਏ ਕਿਉਂਕਿ ਮਾਇਆ ਦੇ ਵਿੱਚ ਹੀ ਬ੍ਰਹਮ ਹੈ ਮਾਇਆ ਤੇ ਬ੍ਰਹਮ ਇਕੱਠੇ ਰਹਿੰਦੇ ਨੇ ਇਸ ਲਈ ਉਹਨਾਂ ਨੇ ਉਦਾਸੀ ਕੀਤੀ ਉਦਾਸੀ ਕਿਵੇਂ ਇਸ ਉਪਰਾਮ ਹੋ ਗਏ ਮਾਇਆ ਤੋਂ ਉੱਪਰ ਉੱਠ ਗਏ ਸੁਰਤੀ ਸ਼ਬਦ ਨਾਲ ਜੁੜ ਗਈ ਸੁਰਤੀ ਗੁਰੂ ਨਾਲ ਜੁੜ ਗਈ ਗੁਰਬਾਣੀ ਹਿਰਦੇ ਚ ਵਸ ਗਈ ਗੁਰਬਾਣੀ ਦਾ ਰਹਿ ਨਾਮ ਹਿਰਦੇ ਚ ਵਸ ਗਿਆ ਇਸ ਕਰਕੇ ਸੰਸਾਰ ਚ ਉਦਾਹਰਣ ਦੇ ਨੇ ਕਮਲ ਦੇ ਫੁੱਲ ਜੈਸੇ ਜਲ ਮੈਂ ਕਮਲ ਨਿਰਾਲ ਕਮਲ ਦਾ ਫੁੱਲ ਪਾਣੀ ਦੇ ਵਿੱਚ ਜੜਾਂ ਉਹਦੀਆਂ ਸਾਰੀ ਖੁਰਾਕ ਪਾਣੀ ਚੋਂ ਆਉਂਦੀ ਪਰ ਫੁੱਲ ਉੱਪਰ ਨਿਰਲੇਪ ਰਹਿੰਦਾ। ਪਾਣੀ ਦੀਆਂ ਕਿੰਨੀਆਂ ਮਰਜ਼ੀ ਲਹਿਰਾਂ ਆ ਜਾਣ, ਉਹ ਡੁੱਬਦਾ ਨਹੀਂ। ਇਹ ਧਾਰਨ ਦਿੱਤੀ ਗਈ ਹੈ। ਇਹ ਸੰਸਾਰ ਦੀਆਂ ਬਹੁਤ ਲਹਿਰਾਂ ਚੱਲਦੀਆਂ ਦੇ ਵਿੱਚ, ਵਿਸ਼ੇ ਵਿਕਾਰਾਂ ਦੀਆਂ ਬਹੁਤ ਕੁਛ, ਪਰ ਗੁਰੂ ਡੁੱਬਣ ਨਹੀਂ ਦਿੰਦਾ। ਸ਼ਬਦ ਨਾਲ ਜੁੜਿਆ ਹੋਇਆ ਗੁਰੂ ਆਪੇ ਬਚਾ ਲੈਂਦਾ, ਕੱਢ ਲੈਂਦਾ। ਇਸ ਕਰਕੇ ਮਹਾਰਾਜ ਗੁਰਬਾਣੀ ਚ ਉਦਾਹਰਨ ਦਿੰਦੇ, ਜੈਸੇ ਜਲ ਮੈਂ ਕਮਲ ਮੁਰਗਾਈ ਨਿਸ਼ਾਨੇ, ਜਿਵੇਂ ਮੁਰਗਾਪੀ ਦੀ ਖੁਰਾਕ ਪਾਣੀ ਦੇ ਵਿੱਚ ਆ, ਪਰ ਉਹ ਪਾਣੀ ਦੇ ਉੱਤੇ ਰਹਿੰਦੀ ਹੈ। ਜਦੋਂ ਡਾਰੀ ਮਾਰਦੀ ਹੈ, ਫੰਗ ਗਿੱਲੇ ਨਹੀਂ
2: ਹੋਣਗੇ।
0: ਸ਼ਬਦ ਸੁਰਤ, ਸੁਰਤ ਸ਼ਬਦ ਭਾਵ ਸਾਗਰ ਤਰੀਆ, ਨਾਨਕ ਨਾਮ ਬਖਾਣੇ। ਕਹਿੰਦੇ ਆ ਸੰਸਾਰ ਸਾਗਰ ਤੋਂ ਉੱਪਰ ਉੱਠ ਜਾਓਗੇ ਤੁਸੀਂ, ਤੁਹਾਡਾ ਸੁਰਤ ਸ਼ਬਦ ਨਾਲ
2: ਜੁੜੇ।
0: ਇੱਕ ਇੱਕ ਸ਼ਬਦ ਅਸੀਂ ਸੁਣੀਏ, ਬਾਣੀ ਕੀਰਤਨ ਕਥਾ ਜੋ ਵੀ ਬੋਲਿਆ ਜਾ ਰਿਹਾ ਉਹਨੂੰ ਸੁਣੀਏ, ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ। ਅੱਗੇ ਦਾ ਕੁਛ ਡੂੰਘਾ ਪਿਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਗੁਰਮੁਖਾਂ ਨੇ ਮਾਇਆ ਦੇ ਵਿੱਚ ਰਹਿੰਦਿਆਂ ਹੋਇਆ, ਸੰਸਾਰ ਚ ਰਹਿੰਦਿਆਂ ਹੋਇਆ, ਕਰਨ ਉਦਾਸੀ ਅੰਦਰ
2: ਮਾਇਆ,
0: ਸਾਡੀ ਬਹੁਤ ਗਿਣਤੀ ਆ ਜਿਹੜੇ ਜੀਵਾਂ ਨੂੰ ਮਾਇਆ ਦਾ ਨਹੀਂ ਪਤਾ ਮਾਇਆ ਕੀ ਹੁੰਦੀ ਹੈ। ਮਾਇਆ ਦੇ ਦੋ ਰੂਪ ਆ, ਇੱਕ ਸੂਖਮ ਇੱਕ ਸਥੂਲ। ਸੂਖਮ ਸਮਝਦੇ ਜਿਹਦਾ ਕੋਈ ਆਕਾਰ ਨਾ ਹੋਵੇ, ਜਿਹਦਾ ਆਕਾਰ, ਜਿੰਨੇ ਵੀ ਆਕਾਰ ਨੇ ਸਭ
2: ਮਾਇਆ,
0: ਸਾਨੂੰ ਆਕਾਰ ਦੱਸਦੇ ਨੇ। ਦੂਜੀ ਮਾਇਆ ਜਿਹੜੀ ਕਿ ਸਾਡੇ ਅੰਦਰ ਚੱਲਦੀ ਹੈ, ਰਾਜਗੁਣ ਤਮ ਗੁਣ ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ, ਜਿਹਨੂੰ ਤ੍ਰੈ ਗੁਣੀ ਮਾਇਆ ਕਿਹਾ। ਤਿੰਨ ਤਰ੍ਹਾਂ ਦੇ ਬੰਦਾ ਵਿਚਾਰ ਕਰਦਾ ਦੁਨੀਆਂ ਚ ਤੁਸੀਂ ਮਿਲਦੇ ਹੋ, ਵਿਦਿਆ ਪੜ੍ਹਨੀ ਪੈਂਦੀ ਹੈ, ਫਿਰ ਪਤਾ ਲੱਗੂ। ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲਦੇ ਹੋ ਨਾ, ਫਿਰ ਪਤਾ ਲੱਗ ਜਾਂਦਾ ਵੀ ਇਹ ਗੁਰਸਿੱਖ ਹੈਗਾ ਵੀ ਹੈ, ਕਿਤੇ ਬਾਹਰੋਂ ਤਾਂ ਨਹੀਂ ਬਣਿਆ। ਫਿਰ ਵਿਚਾਰ ਕਰਕੇ ਪਤਾ ਲੱਗ
2: ਜਾਂਦਾ,
0: ਐਡੀ ਵੱਡੀ ਤੁਹਾਡੇ ਕੋਲ ਕਿਸਮਤੀ ਆ ਗੁਰਬਾਣੀ। ਬੰਦਾ ਤਿੰਨਾਂ ਗੁਣਾਂ ਦੀਆਂ ਗੱਲਾਂ ਹੀ ਕਰਦਾ
2: ਹਮੇਸ਼ਾ।
0: ਜਾਂ ਤਾਂ ਤੁਸੀਂ ਜਾਓਗੇ ਕਿਸੇ ਭੈਣ ਭਰਾ ਕੋਲ,
2: ਉੱਥੇ
0: ਉਹ ਕਾਰੋਬਾਰ ਦੀ ਗੱਲ ਹੀ ਕਰੂਗਾ, ਕਿਵੇਂ ਕਾਰੋਬਾਰ, ਕਿਵੇਂ ਵਧਾਈਏ, ਕੀ ਕਰੀਏ। ਇਹ ਕਾਰੋਬਾਰ ਦੀ ਗੱਲ ਨੂੰ ਰਜੋ ਗੁਣ ਕਹਿੰਦੇ ਨੇ, ਇਹ ਮਾਇਆ ਹੈ। ਦੂਜੇ ਨੰਬਰ ਦੇ ਉੱਤੇ ਕੁਛ ਜੀਵ ਇਕੱਠੇ ਹੁੰਦੇ ਨੇ, ਉਹ ਤਮੋ ਗੁਣੀ ਗੱਲਾਂ ਕਰਦੇ ਨੇ, ਕਾਮ ਕ੍ਰੋਧ ਲੋਭ ਮੋਹੰਕਾਰ ਦੇ ਬਸ ਹੋ ਕੇ ਜਿਹੜੀਆਂ ਗੱਲਾਂ ਕਰਦੇ ਨੇ, ਨਿੰਦਿਆ ਚੁਗਲੀ ਵੈਰ ਵਿਰੋਧ ਠੱਗੀ ਠੋਰੀ ਧੋਖਾ ਫਰੇਵੇ, ਸਾਰੇ ਤਮੋ ਗੁਣੀ ਚ ਆ ਗਏ। ਕੁਛ ਬੰਦੇ ਸਾਰੀ ਦਿਹਾੜੀ ਇਹੀ ਗੱਲਾਂ ਕਰਦੇ, ਇਹੀ ਸੋਚਦੇ ਰਹਿੰਦੇ ਵੀ ਕਿਵੇਂ ਕਿਸੇ ਨੇ ਠੱਗੀ ਮਾਰੀ। ਸਾਰੀ ਦਿਹਾੜੀ ਜੇ ਉਹਨਾਂ ਕੋਲ ਬੈਠੋਗੇ, ਕਿਸੇ ਦੀ ਬੁਰਾਈ ਕਰੀ ਜਾਣਗੇ, ਨਿੰਦਾ ਚੁਗਲੀ ਕਰੀ ਜਾਣਗੇ, ਉਹ ਮਾੜਾ ਉਹ ਮਾੜਾ ਉਹ ਮਾੜਾ, ਚੰਗਾ ਤੂੰ ਹੀ ਹੋਇਆ, ਕਲਾ ਦੁਨੀਆਂ ਇਹੀ ਦਿਨ ਹੈ, ਮੈਂ ਹੀ
2: ਚੰਗਾ।
0: ਇਹ ਤਮੋ ਗੁਣੀ ਲੋਕ ਨੇ, ਰਜੋ ਗੁਣੀ ਦੇ ਅੰਦਰ ਵਿਚਾਰ ਚੱਲਦੇ ਨੇ ਪਦਾਰਥਾਂ ਦੇ,
2: ਉਹ ਜੋ ਮੰਜੋ ਬੰਦ ਚਲਾਇਆ ਮੇਰੀ ਮੇਰੀ।
0: ਹੁਣ ਤੁਸੀਂ ਪ੍ਰੈਕਟੀਕਲ ਕਰਨਾ,
2: ਚਾਲੇ ਵਿਖਲਾ ਦੇ ਸਰ ਵਿਖਲਾ ਹੈ।
0: ਗੁਰਦੁਆਰੇ ਆਉਣ ਦਾ ਕੋਈ ਮਕਸਦ ਹੁੰਦਾ?
2: ਸਰਗੀ ਭਗਤ ਕਰੋ,
0: ਮੈਨੂੰ ਵੀ ਬਹੁਤ ਸਮਾਂ ਨਹੀਂ ਪਤਾ ਲੱਗਿਆ, 35 ਸਾਲ ਦੀ ਉਮਰ ਤੱਕ ਤਾਂ ਹੀ ਮੈਂ ਬਹਿ ਜਾਂਦਾ
2: ਸੀ। ਅੱਜ ਕਾਤੋ
0: ਮਨ ਮਿਲ ਜਵੇ,
2: ਮਨੇ ਜਮਾਈ
0: ਸਾਧੂ ਮਿਲ ਜੇ, ਕੋਈ ਸੰਤ ਮਿਲ ਜੇ,
2: ਚਲਦਾ ਡਾਗਰ ਕੋ ਘਰ ਆਪਣੇ ਕਾਟੇ ਕਟਣਾ ਹਾਰਾ।
0: ਫਿਰ ਪਤਾ ਲੱਗਦਾ ਵੀ ਬਹਿਣਾ ਕਿਵੇਂ, ਸੁਣਨਾ ਕਿਵੇਂ, ਇਹ ਤੇ ਪ੍ਰੈਕਟੀਕਲ।
2: ਗੁਰਮੁਖ ਕਰ ਲੈ, ਗੁਰਮੁਖ
0: ਦੂਜੇ ਲੋਕ ਮਿਲਣਗੇ ਤੁਹਾਨੂੰ ਸਤੋ ਤੀਜੇ। ਦੋ ਦਾ ਪਤਾ ਲੱਗ ਗਿਆ ਨਾ, ਇੱਕ ਪਦਾਰਥਵਾਦੀ, ਅੱਜ ਦੁਨੀਆ ਪਦਾਰਥਵਾਦੀ ਆ, ਗੁਰੂ ਦੇ ਤਾਂ ਨੇੜੇ ਵੀ ਨਹੀਂ। ਦੂਜੇ ਨਾ ਇੱਥੇ ਵੀ ਆਉਂਦੇ ਪਦਾਰਥਾਂ ਲਈ, ਕੰਮ ਕਿਵੇਂ ਦੇ ਦੇ ਮੰਗੇ ਸਹਿਸਾ ਗੁਣ। ਦੂਜੇ ਰਜੋ ਗੁਣੀ ਤਮੋ ਗੁਣੀ, ਤਮੋ ਗੁਣੀ ਕਾਮ ਕ੍ਰੋਧ ਵਿਸ਼ਿਆਂ ਵਿਕਾਰਾਂ ਦੀਆਂ ਸਾਰੀਆਂ ਲਹਿਰਾਂ ਜੋ ਵੀ ਚੱਲਦੀਆਂ, ਇਹ ਤਮੋ ਗੁਣੀ ਲੋਕ। ਤੀਜੇ ਸਤੋ ਗੁਣੀ ਲੋਕ ਆ, ਉਹ ਆਪਣੇ ਆਪ ਨੂੰ ਕਹਿਣਗੇ ਮੈਂ ਚੰਗਾ, ਉਹ ਆਪਣੇ ਆਪ ਨੂੰ ਚੰਗਾ
2: ਕਹਾਉਣਗੇ,
0: ਪਰ ਅੰਦਰ ਉਹਨਾਂ ਦੇ ਮਾਇਆ ਚੱਲਦੀ ਹੈ। ਇਹ ਸਤੋ ਗੁਣ ਵੀ ਮਾਇਆ ਹੀ
2: ਹੈ।
0: ਇਸ ਕਰਕੇ ਉਹ ਕਹਿੰਦੇ ਅਸੀਂ ਕਈ ਜੀਵ ਇਹ ਕਹਿੰਦੇ ਅਸੀਂ ਤਾਂ ਚੰਗੇ, ਸਾਨੂੰ ਕੀ ਲੋੜ ਗੁਰਦੁਆਰੇ ਜਾਣ ਦੀ, ਕੋਈ ਨਾਮ ਜਪ ਲਓ, ਮੈਨੂੰ ਕੀ ਲੋੜ, ਮੈਂ ਤਾਂ ਗਲਤ ਕੰਮ ਹੀ ਨਹੀਂ ਕਰਦਾ, ਗੁਰਬਾਣੀ ਚ ਕਿਤੇ ਲਿਖਿਆ ਨਹੀਂ ਗਲਤ ਕੰਮ ਕਰੋ। ਕਹਿੰਦੇ ਸ਼ੁਕਰ ਆ ਤੂੰ ਚੰਗੀ ਗੱਲ ਆ, ਸਤੋ ਗੁਣੀ ਹੈ। ਸਤੋ ਗੁਣੀ ਜਿਹੜਾ ਹੁੰਦਾ ਹੈ ਉਹ ਉੱਥੋਂ ਨਿਕਲਣਾ ਬਹੁਤ ਛੇਤੀ ਹੈ, ਸਤੋ ਗੁਣੀ ਕਈ ਵਾਰ ਗਿਆਨ ਚ ਬਹੁਤ
2: ਹੈ,
0: ਆਪੇ ਹੀ ਗਿਆਨੀ ਬਣ ਜਾਂਦਾ ਸਾਡਾ ਮਨ, ਇੱਥੇ ਫਸ
2: ਜਾਂਦਾ।
0: ਇਹ ਤਿੰਨ ਤਰ੍ਹਾਂ ਦੇ ਲੋਕ ਆ, ਇਦੋਂ ਬਾਅਦ ਚ ਗੁਰਬਾਣੀ ਚ ਕਹਿੰਦੇ ਵੀ ਕੋਈ ਵਿਰਲਾ ਹੈ ਹਰਿਆ ਬੂਟ ਜਿਹੜਾ ਚੌਥੇ ਪਾਤਸ਼ਾਹ ਦੀ ਗੱਲ ਕਰੂਗਾ, ਤ੍ਰੈ ਗੁਣਾ
2: ਤੋਂ ਆਹ
0: ਬਾਣੀ ਹੀ ਗੱਲ ਜਿਹੜੀ ਆ ਮਾਇਆ ਵਿੱਚ ਉਦਾਸੀ। ਹੁਣ ਮਾਇਆ ਦਾ ਗਿਆਨ ਹੋ ਗਿਆ, ਫਿਰ ਅੱਗੇ ਕਿੱਥੇ ਜਾਣਾ ਉਹ ਪੁੱਛਾਂਗੇ ਗੁਰੂ ਨੂੰ। ਫਿਰ ਉਹ ਕਹਿੰਦੇ ਜੀ ਮਾਇਆ ਤੋਂ ਉੱਪਰ ਰਹਿਣਾ ਤਾਂ ਤੁਹਾਡੀ ਸੁਰਤੀ ਸ਼ਬਦ ਨਾਲ
2: ਜੁੜਿਆ,
0: ਸ਼ਬਦ ਸੁਰਤ ਭਵ ਸਾਗਰ। ਜੇ ਸੁਰਤੀ ਸ਼ਬਦ ਨਾਲ ਜੁੜੀ ਆ ਫਿਰ ਤੁਸੀਂ ਇਹਨਾਂ ਤਿੰਨਾਂ ਗੱਲਾਂ ਦੇ ਵਿੱਚ ਰਹਿੰਦੇ
2: ਹੋ।
0: ਸੱਚ ਕੇ ਤਿੰਨਾਂ ਗੁਰਸਿੱਖਾਂ ਕਰਨ ਉਦਾਸੀ ਅੰਦਰ ਮਾਇਆ ਉਹ ਵੀ ਕੰਮ ਕਰਦੇ ਨੇ।
2: ਮਿਹਨਤ
0: ਕਰਨੀ ਪੈਂਦੀ
2: ਹੈ
0: ਇਸ ਕਰਕੇ
2: ਦੇਵੇ ਕਰ ਕਿਰਪਾ।
0: ਜੇ ਹੁਣ ਬੋਲਣਾ ਇੱਥੇ
2: ਚਲ ਲੈ,
0: ਇਹ ਤਾਂ ਐ ਨਹੀਂ ਉੱਠ ਕੇ ਆ ਕੇ ਬਹਿ ਜਾ। ਗੁਰੂ ਨਾਨਕ ਨੇ ਵੀ ਸਾਨੂੰ ਦਿਖਾਇਆ, ਹਾਲਾਂਕਿ ਲੋੜ ਨਹੀਂ ਸੀ
2: ਸਤਿਗੁਰੂ
0: ਨੇ ਖੇਤੀ ਵੀ ਕੀਤੀ
2: ਸਾਰੇ
0: ਭਗਤਾਂ ਨੇ ਕਰਮ।
2: ਗੁਰੂ ਜੀ ਵੈ ਜੀ
0: ਪ੍ਰਧਾਨਾ
2: ਅੰਦਰ ਬ੍ਰਹਮ
0: ਸਤੋ ਗੁਣੀ ਲੋਕ ਕਈ ਵਾਰੀ ਇਹ ਸਮਝ ਲੈਂਦੇ ਜੀਵਨ ਸਫਲ ਕਰਨ ਦਾ ਸਾਧਨ ਹੈ ਗੁਰੂ ਨਾਨਕ ਦਾ ਘਰ। ਇਸ ਕਰਕੇ ਇੱਥੇ ਵੀ ਬੰਦਾ ਫਸ ਜਾਂਦਾ ਸਤੋ ਗੁਣ ਤੇ, ਤਾਂ ਮਾਰੇ ਕਹਿੰਦੇ ਮਾਇਆ ਦੇ ਵਿੱਚ ਰਹਿੰਦੇ ਹਾਂ ਸੁਰਤੀ ਸ਼ਬਦ ਨਾਲ ਅੱਗੇ ਪਰਮਾਤਮਾ ਨਾਲ ਜੁੜ
2: ਗਏ।
0: ਵਿਰਲੇ ਵਿਰਲੇ ਹੈਗੇ ਸੰਸਾਰ ਜਿਹੜੇ ਹਰੀ ਨਾਲ ਜੁੜੇ ਹੋਏ ਨੇ, ਜਿਹੜੇ ਹਰੀ ਨੂੰ ਜਾਣਦੇ ਨੇ। ਤਾਂ ਹੀ ਮਾਰਨ ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਗੁਰਮੁਖ ਮਾਇਆ ਅੰਦਰ ਉਦਾਸੀ ਆ, ਇਸ ਕਰਕੇ ਜਿਵੇਂ ਕਿ ਉਦਾਹਰਨ ਦਿੱਤੀ ਭਾਈ ਗੁਰਦਾਸ ਜੀ ਨੇ, ਇੱਕ ਰਾਜਾ ਹੋਇਆ। ਰਾਜਿਆਂ ਵਾਸਤੇ ਦੇਖ ਲਓ ਦੁਨੀਆਂ ਦਾ ਕਿੰਨੀ ਮਾਇਆ ਸਾਰਾ ਕੁਛ
2: ਹੈ।
0: ਕਹਿੰਦੇ ਭਗਤ ਤੋਂ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਉਹਨੇ ਉਹਨੂੰ ਗਿਆਨ ਦਿੱਤਾ ਵੀ ਇਸ ਸੰਸਾਰ ਚ ਰਹਿਣਾ ਕਿਵੇਂ। ਗਿਆਨ ਉਹ ਰਾਜ ਵੀ ਕੀਤਾ, ਉਸ ਰਾਜੇ ਦਾ ਜ਼ਿਕਰ ਆਇਆ ਗੁਰਬਾਣੀ ਦੇ ਵਿੱਚ। ਜਨਕ ਵੈਸੇ ਗੁਰਬਾਣੀ ਚ ਆਇਆ ਜੁੜੇ ਹੋਏ ਆ। ਸੋ ਜਨਕ ਜਿਨ ਜਾਣਿਆ, ਜਿਨ੍ਹਾਂ ਨੇ ਰੱਬ ਨੂੰ ਜਾਣ ਲਿਆ ਜਨਕ
2: ਨੇ।
0: ਆਪਾਂ ਵੀ ਜਨਕ ਬਣੇ ਇਸ ਸੰਸਾਰ ਚ ਰਹਿੰਦਿਆਂ ਹੋਇਆ, ਅਸੀਂ ਇਸ ਮਾਇਆ ਚ ਰਹਿੰਦਿਆਂ ਹੋਇਆ ਪਰਮਾਤਮਾ ਨਾਲ ਜੁੜਨਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਉਹ ਗੁਰਮੁਖ ਜਿਹੜੇ ਮਾਇਆ ਚ ਰਹਿੰਦੇ ਨੇ ਉਹਨਾਂ ਦੇ ਅੰਦਰ ਫਿਰ ਦੂਜਾ ਭਾਉ ਨਹੀਂ ਹੁੰਦਾ। ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਹੈ, ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ। ਮਾਇਆ ਦੀ ਡਿਊਟੀ ਕੀ ਹੈ? ਤੁਹਾਡਾ ਧਿਆਨ ਬਦਲਣਾ, ਪਰਮਾਤਮਾ ਨਾਲ ਜੁੜਨਾ। ਜਦੋਂ ਅਸੀਂ ਕਹਿ ਦਿੰਦੇ ਹਾਂ ਵੀ ਟਾਈਮ ਨਹੀਂ ਹੈ, ਮਾਇਆ ਬੋਲ ਰਹੀ ਹੈ ਤੁਹਾਡੇ ਅੰਦਰ। ਭਗਤਾਂ ਕੋਲੇ ਵੀ 24 ਘੰਟੇ ਸੀ। ਭਗਤਾਂ ਨੇ ਦੇਖੋ ਭਗਤੀ ਕਰਕੇ ਪਰਮਾਤਮਾ ਨੂੰ ਪਾਇਆ, ਅੱਜ ਉਹਨਾਂ ਨੂੰ ਦੁਨੀਆਂ ਮੱਥੇ ਟੇਕਦੀ ਹੈ। ਪੰਜਵੇਂ ਗੁਰਦੇਵ ਨੇ ਆਹ ਜਿਹੜੀ ਅੱਜ ਦੇ ਦਿਨ ਦਾ ਦਿਹਾੜਾ ਚੱਲ ਰਿਹਾ ਨਾ, ਅੱਜ ਪ੍ਰਕਾਸ਼ ਦਿਹਾੜਾ ਪਹਿਲਾ, ਉਹਨਾਂ ਗੁਰਮੁਖਾਂ ਦੀ ਬਾਣੀ ਜਿਹਨੇ ਕਿਰਤੀ ਸੀ, ਜਿਹਨਾਂ ਕੋਲੇ ਆਪਣੇ ਵਾਂਗੂ ਟਾਈਮ ਹੈ ਨਹੀਂ ਸੀ ਪਰ ਟਾਈਮ ਕੱਢਿਆ ਤੇ ਹਰੀ ਰੂਪ ਹੋ ਗਏ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜਾ ਉਹਨਾਂ ਨੂੰ ਦੁਨੀਆ ਮੱਥੇ ਟੇਕਦੀ ਆ। ਉਦੋਂ ਭਾਵੇਂ ਉਹਨਾਂ ਨੂੰ ਲੋਕੀ ਕਰਾਈਏ ਕਹਿੰਦੇ
2: ਸੀ,
0: ਮਾੜੇ ਬੋਲ ਮਾਰਨ ਤੱਕ ਚਲੇ ਗਏ, ਪਰ ਉਹਨਾਂ ਨੂੰ ਪਰਮਾਤਮਾ ਨੇ ਰੱਖਿਆ ਕੀਤੀ। ਗੁਰਬਾਣੀ ਕਹਿੰਦੇ ਇਸ ਤਰ੍ਹਾਂ ਰੱਖਿਆ ਕਰਦਾ ਜਿਹੜਾ ਉਹਦੀ ਭਗਤੀ ਕਰਦਾ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ। ਤਾਂ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹ ਮਾਇਆ ਦੀ ਡਿਊਟੀ ਕੀ ਆ? ਇਹ ਮਾਇਆ ਜਿੱਤ ਹਰ ਵਿਸਰੇ ਮੋਹ ਉਪਜੇ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗੀ ਤਿੰਨੀ ਵਿੱਚੇ ਮਾਇਆ ਪਾਇਆ। ਰੋਜ਼ ਪੜ੍ਹਦੇ ਆਪਾਂ ਆਨੰਦ ਸਾਹਿਬ, ਤੀਜੇ ਪਾਤਸ਼ਾਹ ਨੇ ਵੀ ਇਹ ਵਿਧੀ ਗੁਰੂ ਕੋਲੇ ਜਾ ਕੇ ਸਿੱਖੀ, ਹਾਲਾਂਕਿ ਉਮਰ ਉਹਨਾਂ ਦੀ 60 ਸਾਲ ਹੋ ਗਈ ਸੀ। 60 ਸਾਲ ਤੋਂ ਉੱਤੇ ਜਾ ਕੇ ਪੂਰਾ ਗੁਰੂ ਮਿਲਿਆ। ਜਿੰਨਾ ਚਿਰ ਪੂਰਾ ਗੁਰੂ ਮਿਲਦਾ ਨੀ ਉਨਾ ਚਿਰ ਸਾਨੂੰ ਭੇਤ ਨੀ ਆਉਂਦਾ, ਪੂਰੇ ਗੁਰੂ ਦਾ ਉਪਦੇਸ਼ ਸੁਣਨਾ ਪੈਂਦਾ। ਉਹਨਾਂ ਨੇ ਸੁਣਿਆ, ਉਹਨਾਂ ਨੇ ਕਹਿੰਦਾ ਸਤਿਗੁਰ ਕਾ ਉਪਦੇਸ਼ ਸੁਣ ਤੂੰ,
2: ਸਚਾ ਬਾਸ਼ਾ ਪੁਰਗ ਬਨੰਦਰ।
0: ਇਸ ਕਰਕੇ ਅਸੀਂ ਉਹਨਾਂ ਵਾਂਗੂ ਸੁਣਨਾ ਜਿਵੇਂ ਉਹਨਾਂ ਨੇ ਸੁਣ ਕੇ ਮੰਨਿਆ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਗੁਰਮੁਖ ਆ ਉਹ ਮਾਇਆ ਦੇ ਵਿੱਚ ਰਹਿੰਦਿਆ ਹੋਇਆ, ਵੀ ਪਰਿਵਾਰ ਚ ਰਹਿੰਦਿਆ ਹੋਇਆ, ਗ੍ਰਸਥ ਜੀਵਨ ਚ ਰਹਿੰਦਿਆ ਹੋਇਆ, ਕਰਮ ਕਰਦੇ ਧਰਮ ਦ੍ਰਿੜ
2: ਕਰਨਾ।
0: ਕਰਮ ਦੇ ਨਾਲ ਧਰਮ ਦ੍ਰਿੜ ਕਰਨਾ ਬਰੋਬਰ। ਜੇ 8 ਘੰਟੇ ਕੰਮ ਕਰਦੇ ਹੋ ਤੇ 8 ਘੰਟੇ ਧਰਮ ਦ੍ਰਿੜ ਕਰਨਾ। ਨਾ ਜੀਵਨ ਸਫਲ ਹੋਵੇ ਤਾਂ ਫਿਰ ਗੁਰੂ ਵੀ ਪੂਰਾ ਨਹੀਂ ਤੁਹਾਡਾ, ਗੁਰੂ ਤੋਂ ਪੁੱਛ ਕੇ ਕਰਨਾ, ਆਪਣੀ ਮਤ ਚ ਕੀਤਾ ਨਹੀਂ ਤੁਹਾਡਾ ਥਾਏ ਪੈਣਾ। ਗੁਰੂ ਜਿਵੇਂ ਦੱਸਦਾ ਉਹ ਕਰਨਾ, ਗੁਰ ਕਹੇ ਸੋ ਕਾਰ ਕਮਾਏ ਜੀਓ, ਜੋ ਕੰਮ ਵੀ ਕਰਨਾ ਉਹ ਵੀ ਗੁਰੂ ਦੀ ਮਤ ਅਨੁਸਾਰ। ਸੋ ਸਤਿਗੁਰ ਕਿਰਪਾ ਕਰੋ, ਹਉ ਸਦਕੇ ਤਿੰਨਾ ਗੁਰ ਸਿੱਖਾਂ, ਗੁਰਮਤ ਗੁਰ ਚਰਣੀ ਚਿੱਤ ਲਾਇਆ। ਕਹਿੰਦੇ ਐਸੇ ਗੁਰਸਿੱਖਾਂ ਤੋਂ ਮੈਂ ਬਲਹਾਰ ਜਾਣਾ, ਇਹਨਾਂ ਨੇ ਗੁਰੂ ਦੀ ਮੱਤ ਲਈ
3: ਕਲਾ ਖਿੰਚ
0: ਗੁਰਮਤ ਗੁਰ ਚਰਨੀ ਚਿੱਤ ਲਾਇਆ।
3: ਹੁਣ
0: ਗੁਰੂ ਦੇ ਚਰਨ ਕੀ ਆ?
3: ਚੌਰ ਢੁਲਾ
0: ਆਪਾਂ ਨਮਸਕਾਰ ਕਰਦੇ ਹਾਂ,
3: ਫੇਰੀ ਚੰਦ ਸਤਿਗੁਰੂ ਦੇ ਦੀਪਕ ਰੱਖੇ ਸੀਸ ਘਰ।
0: ਹੁਣ ਨਮਸਕਾਰ ਕਰਨ ਦਾ ਮਤਲਬ ਕੀ ਹੁੰਦਾ? ਵੀ ਮੈਂ ਜੋ ਤੁਸੀਂ ਬੋਲ ਰਹੇ ਹਾਂ ਮੈਂ ਤੁਹਾਡੀ ਗੱਲ ਨੂੰ ਮੰਨਦਾ,
3: ਤੁਹਾਡੀ
0: ਇੱਕ ਗੱਲ ਮੰਨਦਾ।
3: ਭਾਵ ਹੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰਿ ਸੋ
0: ਸੀਸ ਨੂੰ ਆਏ ਕਿਆ ਥੀ ਇਹ ਜੇ ਮਨ ਮੰਨਦਾ ਹੀ ਨਹੀਂ ਤੁਹਾਡਾ। ਹੁਣ ਗੁਰੂ ਦੇ ਚਰਨ ਕੀ ਹੈ? ਗੁਰੂ ਦਾ ਸ਼ਬਦ ਹਿਰਦੇ ਚ ਵਸ ਗਿਆ, ਜਦੋਂ ਮਨ ਚ ਵਸ ਜਾਂਦਾ ਨਾ ਸ਼ਬਦ, ਉਦੋਂ ਮਨ ਨੂੰ ਹਿਰਦਾ ਕਿਹਾ, ਉਦੋਂ ਕਮਲ ਵੀ
3: ਕਿਹਾ,
0: ਚਰਨ ਕਮਲ ਵੀ ਕਹਿ ਦਿੱਤਾ। ਪਰਮੇਸ਼ਰ ਦੇ ਚਰਨ ਸਾਡੇ ਮਨ ਚ ਵਸ ਗਏ, ਹਿਰਦੇ ਚ ਵਸ ਗਏ, ਉਦੋਂ ਚਰਨ ਕਮਲ ਗੁਰਬਾਣੀ ਚ ਕਿਹਾ ਗਿਆ। ਕਿਉਂਕਿ ਕਮਲ ਦਾ ਫੁੱਲ ਸੰਸਾਰ ਤੋਂ ਉੱਪਰ ਹੈ, ਜਿਹਦੇ ਹਿਰਦੇ ਸ਼ਬਦ ਵਸ ਜਾਂਦਾ ਉਹ ਸੰਸਾਰ ਤੋਂ ਉੱਪਰ ਰਹਿੰਦਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮਤ ਗੁਰ ਚਰਨੀ ਚਿੱਤ, ਚਿੱਤ ਕਹਿੰਦੇ ਮਨ ਨੂੰ, ਆਪਾਂ ਕਹਿੰਦੇ ਮੇਰਾ ਚਿੱਤ ਨੀ ਲੱਗਦਾ, ਜਿਹਦਾ ਚਰਨਾਂ ਨਾਲ ਚਿੱਤ ਜੁੜ ਗਿਆ ਉਹਦਾ ਚਿੱਤ ਡੋਲਦਾ ਬੜੀ। ਇਸ ਕਰਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਰਲ ਮਿਲ ਕੇ ਇੱਥੇ ਵਿਚਾਰ ਕਰਕੇ ਵੀ ਸਾਡਾ ਚਿੱਤ ਚਰਨਾਂ ਨਾਲ ਜੁੜ ਜਾਵੇ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਚੌਪੀ ਸਾਹਿਬ 'ਚ ਕਹਿੰਦੇ ਨੇ, ਤਬ ਚਰਨ ਮਨ ਰਹੇ
3: ਹਮਾਰਾ,
0: ਵੀ ਮੇਰਾ ਤੇਰੇ ਚਰਨਾਂ ਨਾਲ ਜੁੜਿਆ ਰਹੇ। ਬੇਨਤੀ ਆਪਾਂ ਨੂੰ ਸਿਖਾ ਰਿਹਾ ਨਾ ਗੁਰੂ, ਸਿਖਾਉਂਦਾ ਸਿੱਖ ਨੂੰ ਬੇਨਤੀ ਕਿਵੇਂ ਕਰਨੀ ਹੈ। ਵਾਹਿਗੁਰੂ ਮੈਂ ਤੇਰੇ ਕੋਲ ਆਇਆ, ਤੇਰਾ ਸ਼ਬਦ ਮੇਰੇ ਹਿਰਦੇ 'ਚ ਵਸ ਜਾਵੇ। ਤਬ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ, ਮੈਂ ਤੇਰਾ ਹੋ ਗਿਆ, ਮੇਰਾ ਕੋਈ ਹੋਰ ਨੀ ਸਹਾਰਾ ਦੁਨੀਆਂ ਦੇ ਵਿੱਚ
3: ਆਪੇ ਦੇਖ ਦਿਖਾ
0: ਹੈ ਵੀ ਨੀ ਸੱਚ ਹੈ ਵੀ। ਇਸ ਕਰਕੇ ਉਹ ਸਾਡਾ, ਅਸੀਂ ਉਹਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਿਰਪਾ ਕੀਤੀ ਤੂੰ ਉਹਨਾਂ ਦੀ ਤੇਰੇ ਚਰਨਾਂ ਨਾਲ ਪ੍ਰੀਤ ਪੈ ਗਈ।
3: ਹੁਣ
0: ਬਾਬੇ ਕਬੀਰ ਦੀ ਵੀ ਪੈ ਗਈ ਇਸੇ ਤਰ੍ਹਾਂ, ਪੂਰਾ ਗੁਰੂ ਮਿਲ ਗਿਆ, ਗੁਰੂ ਨੇ ਦੱਸਤਾ
3: ਸੁੱਖ ਪਾਇਆ,
0: ਚਰਨਾਂ ਨਾਲ ਜੁੜ ਜਾ ਪਰਮੇਸ਼ਰ ਦੇ।
3: ਮਾਰੂ
0: ਸਰੀਰ ਦੇ ਚਰਨ ਨਹੀਂ ਹੁੰਦੇ ਕਿਸੇ ਭੁਲੇਖਾ ਨਾਲ। ਕਈ ਵਾਰ ਅਸੀਂ ਕਿਸੇ ਸਰੀਰ ਦੇ ਚਰਨ, ਮੈਂ ਤਾਂ ਇੱਥੋਂ ਤੱਕ ਵੀ ਦੇਖਿਆ, ਕੋਈ ਬੰਦਾ ਕਿੱਡਾ ਮਰਜ਼ੀ ਵੱਡਾ ਹੋਵੇ ਉਹ ਪੈਰ ਧੋ ਕੇ ਵੀ ਪੀਂਦੇ ਮੈਂ ਦੇਖਿਆ।
3: ਸੋਹਨ ਭਗਤ
0: ਕੋਈ ਇਸ ਤਰ੍ਹਾਂ ਦਾ ਬਹੁਤ ਕੁਛ ਕਰਦੇ ਨੇ, ਇਹ ਚਰਨ ਨਹੀਂ ਹੈਗੇ, ਚਰਨ ਸ਼ਬਦ ਹੁਣ ਕਬੀਰ ਚਰਨਾਂ ਨਾਲ ਜੁੜਿਆ, ਕਹਿੰਦੇ ਮੇਰੀ ਪ੍ਰੀਤ ਪੈ ਗਈ ਪਰਮੇਸ਼ਰ ਦੇ ਚਰਨਾਂ ਨਾਲ ਤੇ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ।
3: ਈਸ਼ਰ ਬ੍ਰਹਮਾ
0: ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ, ਗੁਰੂ ਦੇ ਸ਼ਬਦ ਨਾਲ ਜੁੜਨਾ, ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਕੀ ਕਹਿੰਦੇ ਨੇ? ਕਹਿੰਦੇ ਬੁਨ ਨਾ ਤਨ ਨਾ ਤਿਆਗ ਕੈ
3: ਵਿਣ ਜਾਣ
0: ਪ੍ਰੀਤ ਚਰਨ ਕਬੀਰਾ,
3: ਜੋ ਕੁਛ ਕਰੇ
0: ਨੀਚ ਕੁਲਾ ਚੋ ਲਾਰਾ ਪਿਓ ਗੁਣੀ ਗਹੀਰਾ।
3: ਉਪਾਏ ਭਾਣੇ ਸਾਹ,
0: ਕਹਿੰਦੇ ਮੈਂ ਕਰਮ ਕਰਦਾ ਸੀ ਤਨ ਬੁਣਨ ਦਾ,
3: ਉਹ
0: ਗੱਡੀ ਦਾ ਕੰਮ ਕਰਦੇ ਹੁੰਦੇ ਸੀ,
3: ਮਨਮੁਖ ਆਪ ਗਣਾਏ।
0: ਕਹਿੰਦੇ ਪਹਿਲਾਂ ਮੈਨੂੰ ਪਤਾ ਨਹੀਂ ਸੀ, ਮੈਂ
3: ਠੌਰ ਨਾ ਪਾਏ,
0: ਵੱਧ ਕੰਮ ਕਰਦਾ, ਮੈਂ ਵੱਧ ਤੋਂ ਵੱਧ ਲਾਲਚ ਕਰਦਾ ਸੀ, ਕੰਮ ਵੱਧ ਤੋਂ ਵੱਧ ਕਰਕੇ ਵੱਧ ਤੋਂ ਵੱਧ ਧਨ ਇਕੱਠਾ ਕਰੀਏ, ਇਹੀ ਹੁੰਦੀ ਆਪਣੀ ਹਰ ਇੱਕ ਦੀ ਗੱਲ। ਇਸ ਕਰਕੇ ਕਹਿੰਦੇ ਵੀ ਮੈਂ ਬੁਣਨਾ ਤਨ ਥੋੜਾ ਘੱਟ ਕਰਤਾ, ਜੇ ਮੈਂ 12 ਘੰਟੇ ਬੁਣਦਾ ਤਣਦਾ ਸੀ ਤਾਂ ਮੈਂ 12 ਚੋਂ 8 ਘੰਟੇ ਬੁਣਨ ਤਣ ਤੇ ਲਾ ਤੇ, ਬਾਕੀ ਮੈਂ 8 ਘੰਟੇ ਪਰਮੇਸ਼ਰ ਦੇ ਚਰਨਾਂ ਨਾਲ ਜੁੜਨ ਲੱਗ ਗਿਆ, ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ,
3: ਨਿਰਭਉ ਸ਼ਬਦ ਗੁਰੂ
0: ਨੀਚ ਭੁਲਾ, ਜਿਹੜੇ ਨੀਚ ਕਹਿੰਦੇ ਸੀ ਲੋਕ, ਅੱਜ ਵੀ ਊਚ ਨੀਚ ਦਾ ਚੱਲ ਰਿਹਾ, ਕਾਰਨ ਇਹੀ ਹੈ ਵਿਗਿਆਨ
3: ਦਾ।
0: ਨੀਚ ਕੁਲਾ ਜਲਾਹਰਾ ਪਿਓ ਗੁਣੀ ਗਹੀਰਾ,
3: ਸ਼ਬਦ ਭੇਦ
0: ਕਹਿੰਦੇ ਵੀ ਗੁਣਾਂ ਦੀ ਖਾਨ ਬਣ ਗਿਆ।
3: ਹਮ ਦਾਸਨ ਕੇ ਦਾਸ ਪਿਆਰੇ,
0: ਭਗਤ ਭੰਡਾਰ ਗੁਰਬਾਣੀ ਲਾਲ,
3: ਮੰਨੇ ਨਾਉ ਸੋਈ ਜਿਣ ਜਾਸੀ,
0: ਭਗਤੀ ਦਾ ਭੰਡਾਰ
3: ਗੁਰੜਾਏ ਦਾ,
0: ਕਿਉਂਕਿ ਭਗਤਾਂ ਦੀ ਬਾਣੀ ਹੈ,
3: ਇਹ
0: ਲਾਲ ਹੈ ਸਾਡੇ ਹਿਰਦੇ ਚ
3: ਵਸਿਆ, ਤ੍ਰਿਭਗਨ ਸਾਹਿਬ
0: ਜਿਹਦੇ ਹਿਰਦੇ ਚ ਸ਼ਬਦ ਵਸ ਗਿਆ
3: ਸੱਚੇ ਹੀ,
0: ਉਹ ਚਰਨਾਂ ਨਾਲ ਜੁੜ ਗਿਆ। ਇਸ ਕਰਕੇ ਕਬੀਰ ਕਹਿੰਦਾ ਮੈਂ ਚਰਨਾਂ ਦੇ ਵਿੱਚ ਜੁੜ ਗਿਆ,
3: ਗੁਰਬਨ ਸੋਜੀ ਕਿਨੇ ਨਾ।
0: ਇਸ ਕਰਕੇ ਉਹ ਪਰਮੇਸ਼ਰ ਦੇ ਚਰਨ, ਗੁਰੂ ਦਾ ਸ਼ਬਦ ਮਾਰੇ
3: ਪਾਏ ਦਾ,
0: ਹਾਂ ਸਦਕੇ ਐਸੇ ਗੁਰਸਿੱਖਾਂ ਤੋਂ ਮੈਂ ਸਦਕੇ ਜਾਣਾ ਜਿਨ੍ਹਾਂ ਨੇ ਇਹ ਗੁਰਬਾਣੀ ਆਧਾਰ ਬਣਾ
3: ਲਿਆ,
0: ਗੁਰਬਾਣੀ ਲਾਗ ਰਹਾ। ਇਸ ਕਰਕੇ ਮਹਾਰਾਜ ਕਹਿੰਦੇ ਗੁਰੂ
3: ਆਪੇ ਕਰਤਾ
0: ਗੁਰ ਚਰਨੀ ਚਿੱਤ ਲਾਇਆ
3: ਆਪੇ ਤ੍ਰਿਪਤਾ।
0: ਅੱਗੇ ਦੱਸ ਰਹੇ ਨੇ ਹਾਂ ਸਦਕੇ ਤਿੰਨਾਂ ਗੁਰਸਿੱਖਾਂ
3: ਤੀਸਰ ਮਮਤਾ
0: ਗੁਰਸਿੱਖ ਦੇ ਗੁਰਸਿੱਖ ਮਿਲਾਇਆ।
3: ਦਾਨਾ ਕੈਸੇ ਦਾਨ ਵਿਚਾਰਾ ਕਰਨ
0: ਕਹਿੰਦੇ ਮੈਂ ਐਸੇ ਗੁਰਸਿੱਖਾਂ ਤੋਂ ਕੁਰਬਾਨ ਜਾਣਾ
3: ਆਪਣਾ
0: ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਲਈ ਤੇ ਹੋਰਨਾਂ ਨੂੰ ਸਿੱਖਿਆ ਦੇ ਕੇ ਗੁਰੂ ਨਾਲ ਜੁੜੇ।
3: ਸੱਚੇ ਭਾਵ ਹੈ
0: ਤੁਝ ਨਾਲ
3: ਜੈ ਤੁਝ ਮਾਹੇ ਸਮਾਵੇ
0: ਚੰਮ ਨਾਲ ਨਹੀਂ ਜੁੜਨ
3: ਕੋ ਸਾਜ ਕਹੈ ਬੇਨੰਤੀ ਮਿਲ ਸਾਚੇ ਸੁਖ ਪਾਏ ਦਾ।
0: ਗੁਰਸਿੱਖ ਦੀ ਨਿਸ਼ਾਨੀ ਹੈ ਕਿ ਉਹ ਗੁਰੂ ਨਾਲ ਜੁੜਦਾ।
3: ਪਹਿਲਾ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਨਾ ਹੁਕਮ ਅਪਾਰਾ ਨਾ ਦਨ ਮੇਰੀ ਸੰਗ ਨਾ ਚੰਦ ਨਾ ਸੂਰਜ
0: ਆਪਦੀ ਸੰਗਤ ਵਧਾਉਣੀ
3: ਮਾਦ ਲਗਾਏ ਦਾ
0: ਕਰਦੇ ਨਾ ਸਾਰੇ
3: ਖਾਣੀ ਨਾ ਬੜੇ ਤਰੀਕੇ ਪਾਉਣ ਨਾ ਵਧਾਉਣੀ ਉਪਤ ਖਪਤ ਨਾ ਆਵਣ ਜਾਣੀ ਖੰਡ ਪਾਤਾਲ
0: ਸਭ ਤੁਮੇ ਇੰਡੀਆ ਦੇ ਵਿੱਚ
3: ਨੀਂਦ ਨਾ ਵੀਰ ਵਹਾਏ ਦਾ
0: ਨਾੜੀ ਸੰਤ ਕਹਿੰਦੇ ਗੁਰਬਾਣੀ
3: ਨਾ ਤਦ ਸੁਰਗ ਮਾ
0: ਉਹਦਾ ਢੰਗ ਮੈਨੂੰ ਬੜਾ ਵਧੀਆ ਲੱਗਿਆ।
3: ਜੁਗ ਪਿਸਤ ਨਹੀਂ ਖੈ ਕਾਲਾ ਨਰਕ
0: ਜੋੜਦਾ ਉਹਦੇ ਨਾਲ
3: ਮਣ ਮਰਨਾ ਨਾ ਕੋ ਆਏ ਨਾ ਜਾਏ
0: ਕਰਦਾ ਹੈ। ਲੋਕੀ ਜਾਂਦੇ ਨੇ ਕਿਉਂਕਿ ਐਡਵਰਟਾਈਜ਼ਮੈਂਟ ਕਰ ਲਿਆ ਆਪਾਂ ਹੀ ਹੁੰਨੇ
3: ਕੋਈ ਅਵਰ ਨਾ ਦੀ
0: ਸਾਈ ਉਹ ਕਹਿੰਦਾ ਵੀ ਜਿਹੜੇ ਉਹਦੇ ਕੋਲ ਜਾਂਦੇ ਨੇ ਉਹ ਕਹਿੰਦਾ ਵੀ ਤੁਸੀਂ ਪੰਜਾਂ ਨੂੰ ਹੋਰ ਲਿਆ ਕੇ ਇੱਥੇ ਸੰਗਤ 'ਚ ਬਿਠਾਓਗੇ ਨਾ ਪੰਜਾਂ ਨੂੰ ਹੋਰ ਲਿਆਓਗੇ ਕਹਿੰਦੇ ਵੀ ਤੁਹਾਡਾ ਜੀਵਨ ਸਫਲ ਹੋ
3: ਜਾਵੇ। ਨਾ ਤਦ ਸਿੱਧ ਸਾਧਕ ਸੁਖਵਾਸੀ
0: ਉਹ ਕੀ ਕਰਦੇ ਨੇ ਜੀ
3: ਦੇਖਣਾ ਕੋਈ ਨਾ ਉਹ
0: ਪੰਜਾਂ ਜਣੇ ਨੂੰ ਹੋਰ ਲੈ ਜਾਂਦੇ ਨੇ
3: ਕੋਈ ਨਾ ਜਿਹਨੇ
0: ਵੀ ਕਹਿਣਾ ਸਾਡਾ ਬਾਬਾ ਜੀ ਕੰਮ ਕਰ ਜਾਂਦੀ ਇਸ ਢੰਗ
3: ਮਾਇਆ ਮਾ ਕੀ
0: ਦਿਸੈ
3: ਆਖੀ ਮਮਤਾ ਜਾਲ ਕਾਲ ਹੈ ਨਾ ਕੋ ਕਿਸੈ ਧਿਆਏ ਦਾ
0: ਅਵਸਰ ਲੱਜਾ ਰੱਖ ਲੈ ਸਧਨਾ ਜਨ ਤੋਰਾ
3: ਵਰਨ ਭੇਖ ਨਹੀਂ
0: ਇੱਥੇ ਮਰ ਕਹਿੰਦੇ ਹੋਂ ਸਦਕੇ ਤਿੰਨਾਂ
3: ਗਾਇਤਰੀ
0: ਗੁਰਸਿੱਖ ਦੇ ਉਹਨਾਂ ਨੇ ਗੁਰੂ ਤੋਂ ਸਿੱਖਿਆ ਲਈ ਤੇ ਦੁਨੀਆਂ ਨੂੰ ਗੁਰੂ ਦੀ ਸਿੱਖਿਆ ਵੰਡਣੀ ਫਿਰ ਗੁਰੂ ਨਾਲ ਜੋੜਨਾ
3: ਨਾ ਕੋ ਕਾਜੀ
0: ਗੁਰਸਿੱਖ ਦੇ
3: ਗੁਰ ਮਸਾਇਕ ਹਾਜੀ ਰਹੀ
0: ਸਿੱਖ ਮਿਲਾਏ
3: ਨਾ ਹਮ ਮੈਂ
0: ਸਿੱਖਾਂ ਨੂੰ ਗੁਰੂ ਨਾਲ ਮਿਲਾ ਦਿੱਤਾ
3: ਜਿਹਨਾਂ
0: ਹਾਂ ਸਦਕੇ ਤਿੰਨਾ ਗੁਰਸਿੱਖੀ
3: ਨਾ ਸਿਵ ਸਕਤੀ
0: ਅਰਜ ਰਹਾਇਆ
3: ਆਪੇ
0: ਸਾਹ ਕਹਿੰਦੇ ਮੈਂ ਐਸੇ ਗੁਰਸਿੱਖਾਂ ਤੋਂ ਬਲਹਾਰ ਜਾਣਾ ਜਿਨ੍ਹਾਂ ਨੇ ਬਾਹਰ ਜਾਂਦੇ ਮਨ ਜਿਹੜਾ ਵਿਕਾਰਾਂ ਵੱਲ ਨੂੰ ਭੱਜਦਾ ਇਹਨੂੰ ਰੋਕ ਲੈ
3: ਪਾਠ ਪੁਰਾਣ ਉਹਦਾ ਨਹੀਂ ਆਸ
0: ਬਾਹਰ ਜਾਂਦੇ ਵਰਜ
3: ਜਿਵੇਂ
0: ਆਪਣਾ ਬੱਚਾ ਹੁੰਦਾ ਨਾ ਬੱਚਾ
3: ਖਾਏ ਦਾ
0: ਗਲਤ ਕੰਮ ਕਰਦਾ ਆਪਾਂ ਵਰਜਦੇ ਆ
3: ਜਾ ਤੁਸੀਂ ਪਾਣਾ ਜਾ ਜਗਤ ਉਪਾਇਆ
0: ਤੁਹਾਡੇ ਅੰਦਰ ਤੁਹਾਡਾ ਮਾਲਕ ਬੈਠਾ ਉਹ ਤੁਹਾਨੂੰ ਵਰਜਦਾ
3: ਇਸ ਉਪਾਏ ਮਾਇਆ ਮੋਹ ਵਧਾਏ ਦਾ
0: ਕੰਮ ਨਹੀਂ ਕਰਨਾ ਅਸੀਂ ਉਹ ਨਹੀਂ ਸੁਣਦੇ ਨਹੀਂ
3: ਵਿਰਲੇ ਕੋ ਗੁਰ ਸ਼ਬਦ ਸੁਣਾਇਆ ਕਰ ਕਰ ਦੇਖਿਆ
0: ਦੁਨੀਆ ਵੀ ਕਰੀ ਜਾਂਦੀ ਹੈ
3: ਖੰਡ ਬ੍ਰਹਮੰਡ ਪਾਤਾਲ ਅਰੰਭੇ
0: ਗੁਪਤ ਹੁਣ ਇਹ ਜਦੋਂ
3: ਆਇਦਾ
0: ਕਿਰਪਾ ਹੁੰਦੀ ਆ ਫਿਰ ਆਪਦੇ ਮਨ ਨੂੰ ਅਸੀਂ ਵਰਜਦੇ ਆ
3: ਪੂਰੇ ਗੁਰ ਤੇ
0: ਹੁਣ ਆਪਾਂ ਇੱਕ ਕਈ ਵਾਰ ਕਹਿੰਦੇ ਆ ਤੁਸੀਂ
3: ਬਿਸਮਾਦੀ ਬਿਸਮ ਭਏ
0: ਆਪਾਂ ਕਹਿੰਦੇ ਮੇਰਾ ਮਨ ਨਹੀਂ ਲੱਗਦਾ ਮਨ ਤਾਂ ਕਹਿੰਦਾ ਨੀ ਮੈਂ ਨੀ ਲੱਗਦਾ ਉਹ ਕੌਣ ਬੋਲ ਰਿਹਾ ਮੇਰਾ ਮਨ ਨੀ ਲੱਗਦਾ
3: ਜਿਹਦਾ
0: ਬੱਚਾ ਤੁਹਾਡੇ ਅੰਦਰ ਬੈਠਾ ਉਹ ਕਹਿੰਦਾ ਮੇਰਾ ਮਨ ਨੀ ਟਿਕਦਾ ਇਹ ਮੇਰਾ ਬੱਚਾ ਟਿਕਦਾ ਨੀ ਆਪਾਂ ਕਹਿੰਦੇ ਮੇਰੇ ਜਵਾਕ ਟਿਕਦੇ ਨੀ ਅਸੀਂ ਪਰਮਾਤਮਾ ਦੇ ਬੱਚੇ ਹਾਂ ਪਰਮਾਤਮਾ ਸਾਡੇ ਅੰਦਰ ਹੈ ਉਹ ਸਾਨੂੰ ਵਰਜਦਾ ਹੈ
3: ਗੁਰਮੁਖ
0: ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਕੇ ਇਹ ਸਿੱਖਿਆ ਲੈ ਲਈ ਉਹਨਾਂ ਨੇ ਆਪਣੇ ਮਨ ਨੂੰ ਵਰਜਿਆ ਰੋਕਿਆ
3: ਮਹਾਰਾਜ
0: ਕਹਿੰਦੇ ਬਾਹਰ ਜਾਂਦੇ ਵਰਜ ਰਹਾਇਆ ਇਸ ਕਰਕੇ ਮਹਾਰਾਜ ਕਹਿੰਦੇ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਜਦੋਂ ਇਹ ਗੁਰੂ ਦਾ ਗਿਆਨ ਆ ਜਾਂਦਾ ਨਾ ਫਿਰ ਸਾਡਾ ਮਨ ਵਸ ਜਾਂਦਾ ਜਿਹਨੂੰ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ ਇਸ ਕਰਕੇ ਜਦ ਗੁਰ ਮਿਲਿਆ ਤਬ ਮਨ ਵਸ ਆਇਆ ਧਾਵਤ ਪੰਚ ਰਹੇ ਹਰ ਧਿਆਇਆ ਉਹ ਪਰ ਹਰੀ ਨੂੰ ਧਿਆਉਂਦੇ ਨੇ ਵਾਹਿਗੁਰੂ ਨੂੰ ਧਿਆਉਂਦੇ ਨੇ ਇਸ ਕਰਕੇ ਉਹ ਵਰਜਦੇ ਨੇ ਆਪਦੇ ਮਨ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਗਲਤ ਕੰਮ ਤੋਂ ਵਰਜਦੇ ਹਾਂ ਐਵੇਂ ਗੁਰੂ ਤੇ ਪਰਮਾਤਮਾ ਉਹ ਸਾਨੂੰ ਹਰ ਵੇਲੇ ਵਰਜਦੇ ਨੇ ਪਰ ਸਾਡਾ ਮਨ ਬੁਰੇ ਕੰਮ ਨਾਮ ਕੀ ਵੇਲਾ ਇਸ ਕੰਮ ਲਈ ਆਲਸ ਕਰਦਾ ਜਿਹੜਾ ਇਹਦਾ ਕੰਮ ਹੈ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਰੋਕ ਲਿਆ ਮਨ ਨੂੰ
3: ਪਦਾਰਥ ਲਹਿ
0: ਅੰਦਰ ਆ ਗਿਆ ਮਨ ਅੰਦਰ ਬੈਠਾ ਮਿਲਾ
3: ਸੱਚੇ ਕਾਵਾ
0: ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨੌ ਦਰ ਠਾਕੇ ਨੌ ਦਰਾਂ ਚ ਭਜਦਾ ਮਨ ਸਾਡਾ ਐ ਬਾਹਰ ਨੂੰ ਸੱਚਾ ਸੌਦਾ ਸ਼ਬਦ ਸੰਸਾਰ ਉੱਥੇ ਵੀ ਤੁਹਾਡੀ ਸਹਾਇਤਾ ਕਰਦਾ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ ਇਸ ਕਰਕੇ ਉਹ ਪਰਮੇਸ਼ਰ ਜਿਹੜਾ ਉਹ ਵਾਹਿਗੁਰੂ ਜਿਹੜਾ ਉਹਦੇ ਤੇ ਉਹਨਾਂ ਦੀ ਆਸ ਉਹ ਕਿਸੇ ਦੂਜੇ ਤੇ ਆਸ ਨਹੀਂ ਰੱਖਦੇ ਤਾਂ ਪਰ ਗੁਰਬਾਣੀ ਸਾਨੂੰ ਸਮਝਾਉਂਦੇ ਨੇ ਹਉ ਸਤਿ ਕੀਰਤਨ ਗੁਰ ਆਸਾ ਵਿੱਚ ਨਿਰਾਸ਼
3: ਸੰਜਮ ਸਰਨ
0: ਉਹ ਸੰਸਾਰ ਦੇ ਪਦਾਰਥਾਂ ਤੋਂ ਉਪਰਾਮ ਰਹਿੰਦੇ ਨੇ ਰਹਿੰਦੇ ਵਿੱਚ ਹੀ ਉਹਨਾਂ ਦੀ ਇੱਛਾ ਨਹੀਂ ਹੁੰਦੀ ਸੰਸਾਰ ਦੀ ਭੋਗਣਾ ਭੋਗਣ ਦੀ ਤਾਂ ਕਰਕੇ ਮਾਰ ਕਹਿੰਦੇ ਧਰ ਜੀ ਇੱਕ ਟਿਕ ਬਸ ਇੱਕ ਦੀ ਟਿਕ ਟਕਾਲਾ ਪੂਰਾ ਗੁਰੂ ਆ ਤੇ ਪੂਰਾ ਪਰਮੇਸ਼ਰ ਧਰ ਜੀ ਇੱਕ ਟਿਕ ਤੂੰ ਲਾਹੇ ਬਿਟਾਨੀ ਦੂਜੇ ਤੇ ਆਸ
3: ਕਹਿੰਦੇ
0: ਨਾਨਕ ਨਾਮ ਧਿਆਈ ਆ ਕਾਰਜ ਆਵੇ
3: ਰਾਸ
0: ਤੇਰੇ ਸਾਰੇ ਕੰਮ ਆ
3: ਜਾਣਗੇ
0: ਤੁਹਾਡੇ ਕੰਮ ਖੁਦ ਕਰਨਾ
3: ਵਿਚਾਰੇ ਸੋਜਨ ਪੂਰਾ
0: ਪਹਿਲਾ ਪ੍ਰਕਾਸ਼ ਦਿਹਾੜਾ ਅੱਜ ਜਦੋਂ ਪਹਿਲਾ ਹੁਕਮਨਾਮਾ
3: ਸਰੋਵਰ
0: ਲਿਆ ਜਿਹਨੂੰ ਅਸੀਂ ਮੁੱਖ ਵਾਕ
3: ਕਹਿੰਦੇ ਹਾਂ ਆਪੇ
0: ਬਾਬਾ ਬੁੱਢਾ ਜੀ ਨੇ
3: ਸਰ ਮਨੂਆ
0: ਉੱਥੇ ਵੀ ਤਾਂ ਇਹੀ ਕਿਹਾ
3: ਸੀ ਫਿਰ ਬਾਹੜ
0: ਸੰਤਾਂ ਕੇ ਕਾਰਜ ਆਪ ਹਰ ਕੰਮ ਕਰਾਵਣ
3: ਭਵਨ ਸਾਰੇ
0: ਹੁਣ ਇੱਥੇ ਕੀ ਕਹਿੰਦੇ ਨੇ ਵੀ ਤੇਰੇ ਕੰਮ ਮੈਂ ਕਰੂੰਗਾ ਚਿੰਤਾ ਨਾ ਕਰ ਤੂੰ ਫਿਕਰ ਛੱਡ ਦੇ ਕਰਦਾ ਵੀ ਪਰ ਜੁੜਿਆ
3: ਪਾਏ
0: ਭਰੋਸਾ ਹੋਵੇ ਪ੍ਰਤੀਤ ਹੋਵੇ
3: ਗੱਲ ਪਾਏ
0: ਇਸ ਕਰਕੇ ਮਾਰੇ ਕਹਿੰਦੇ ਕਬੀਰ ਆਸਾ ਕਰੀਏ ਰਾਮ ਕੀ ਅਵਰੇ ਆਸ
3: ਨਿਰਾਸ
0: ਕਹਿੰਦੇ ਦੂਜੀਆਂ ਆਸਾਂ ਨਿਰਾਸਾ ਕਰ ਦਿੰਦੀਆਂ ਕਈ ਵਾਰੀ ਜਿਵੇਂ ਆਪਣੀ ਇੱਕ ਸੰਸਾਰ ਦੀ ਆਸ ਹੁੰਦੀ ਹੈ ਬੱਚਿਆਂ ਤੇ
3: ਸੁਣੋ ਰਾਤ ਦਿਨ
0: ਬੱਚੇ ਵੱਡੇ ਹੋਣਗੇ ਅਸੀਂ ਇਹਨਾਂ ਦੀ ਸੇਵਾ ਕਰਦੇ ਹਾਂ ਉਹਨਾਂ ਪੜਾਉਣੇ ਲਿਖਾਉਣੇ ਇਹ ਸਾਡੀ ਸੇਵਾ ਕਰਦੇ ਸੁਖ
3: ਦੁਖ ਹੀਤੇ ਅਮਰ ਅਤੀਤ
0: ਜੇ ਨਾ ਕਰਨ ਫੇਰ ਆਸ ਟੁੱਟਦੀ ਆ ਫਿਰ ਤੁਹਾਨੂੰ ਪਤਾ ਵੀ ਔਖਾ
3: ਸਾਮਵੇਦ
0: ਕਿਉਂਕਿ ਆਸ
3: ਸਰਬਣ ਬ੍ਰਹਮੇ ਮੁਖ ਮਾਇਆ
0: ਹੈ ਇਹ ਆਸ ਕਰਕੇ ਬੱਚੇ ਨੂੰ
3: ਪਾ ਕੀ ਕੀਮਤ ਕਹਿ
0: ਇਹ ਆਸ ਕਰਕੇ ਪੜਨਾ ਵੀ ਇਹਨੂੰ ਵੀ ਮੈਂ ਗੁਰੂ ਨਾਲ ਜੋੜ ਦਵਾਂ
3: ਇਹਨੂੰ ਵੀ
0: ਸਹੀ ਰਸਤੇ ਤੇ ਤੋਲ
3: ਦਵਾਂ
0: ਹੋਰ ਨਹੀਂ ਤਾਂ ਸੰਸਾਰ ਦੀਆਂ ਜਿਹੜੀਆਂ ਗਿਆਨ ਹੀ ਦੇ ਦਵਾਂ ਕੰਮ
3: ਮੈਨੂੰ ਪਤਾ ਸੁਣੋ
0: ਠੱਗੀ ਠੋੜੀ ਤੋਂ ਬਚਾ ਦਵਾਂ ਤਾਂ ਕਰਕੇ ਆਸ ਰੱਖਣੀ ਨੀ ਪਰ ਇਹ ਹੈਗਾ ਵੀ ਜਿਹੜੇ ਗੌਰਮਤ ਦੇ ਧਾਰਨੀ ਹੁੰਦੇ ਆ ਬੱਚੇ ਉਹ ਮਾਤਾ ਪਿਤਾ ਦਾ
3: ਸੇਵਾ
0: ਕਰਦੇ
3: ਅੱਜ ਵੀ ਕਰਦੇ
0: ਮਾਤਾ ਪਿਤਾ ਨੇ ਬੱਚੇ ਨੂੰ ਸਿਖਾਇਆ ਹੀ
3: ਜਿਸ ਨੂੰ ਕਿਰਪਾ
0: ਠੱਗੀ ਕਿਵੇਂ ਮਾਰਨੀ ਹੈ ਪੈਸਾ ਕਿਵੇਂ ਲੁੱਟ ਕੇ ਲਿਆਉਣਾ ਬਹੁਤ ਪ੍ਰਪੰਚ ਕਰ ਪਰਤਨ ਲਿਆਵਾ ਕਿਵੇਂ ਲਿਆਉਣਾ ਉਹ ਤਾਂ ਫਿਰ ਉਹ ਜਿਹਾ ਕੰਮ ਹੀ ਕਰੂਗਾ ਤੋ ਤੁਹਾਡੀ ਸੇਵਾ ਵੀ ਕਰਨਾ ਸਤਿਗੁਰ ਕਾ ਉਪਦੇਸ਼ ਦ੍ਰਿੜਾਇਆ ਕਹਿੰਦੇ ਇਹ ਗੁਰਸਿੱਖਾਂ ਨੇ ਸਤਿਗੁਰ ਦਾ ਉਪਦੇਸ਼ ਦ੍ਰਿੜ
3: ਕੀਤਾ ਕਰਮ ਕਮਾਏ ਦਾ
0: ਸਤਿਗੁਰ ਕਾ ਉਪਦੇਸ਼
3: ਗੁਰਮੁਖ ਸਮਝੈ ਰੋਗ ਨਾ ਸਮਝੈ ਰੋਗ ਨਾ
0: ਸਦਾ ਹੀ ਨਾਲ ਰਹਿੰਦਾ ਤਾਂ ਕਰਕੇ ਉਹਨਾਂ ਨੇ ਸਤਿਗੁਰ ਦਾ ਉਪਦੇਸ਼ ਹਿਰਦੇ ਚ ਦਰਜ ਕਰ ਲਿਆ ਜਿਨ੍ਹਾਂ ਨੇ
3: ਪਰਾਇਣ
0: ਉਪਦੇਸ਼ ਦਿੱਤਾ ਸਤਿਗੁਰ ਸੋ ਸੁਣਿਆ ਸਿੱਖੀ ਕੰਨੇ
3: ਪੰਜ ਤਤ ਸੁਨਹਾ ਪਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ
0: ਜਿਨ ਸਤਿਗੁਰ ਭਾਣਾ ਮੰਨਿਆ ਤਨ ਚੜੀ ਚਵਕਣ ਬੰਨੇ ਕਹਿੰਦੇ ਦਿਨ ਰਾਤ ਉਹਨਾਂ ਦੇ ਅੰਦਰ
3: ਗੁਰੂ ਕਿਰਪਾ ਕਰਨੀ ਕਰੋਬੀ ਕਮਾਏ ਦਾ ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਧ ਸੱਚੇ ਕਰ ਬਾਰਾ ਨਾਨਕ ਨਿਰਮਲ ਨਾਦ ਸਭ ਤੁਨ ਸਚ ਰਾਮੈ ਨਾਮ
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
3: ਜੈ ਦੇਖਾ ਤੈ ਦੀਨ ਦਾ
4: ਆਪ ਸਭ ਸੰਗਤਾਂ ਸਰਵਣ ਕਰ ਰਹੇ ਸੀ
3: ਜੀਆ ਅੰਦਰ ਜੁਗਤ ਸਮਾਈ
4: ਗੁਰਬਾਣੀ ਸ਼ਬਦ ਵਿਚਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ ਭਾਈ ਸਾਹਿਬਾਂ ਦਾ ਬਹੁਤ ਬਹੁਤ ਧੰਨਵਾਦ ਆਓ ਅਗਲੇ ਸਮੇਂ ਲਈ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਰਛਪਾਲ ਸਿੰਘ ਜੀ ਪਮਾਲ ਉਹਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰੀਏ ਜੀ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਕਾਲ ਵਿਕਾਲ ਕੀਏ ਇੱਕ ਗ੍ਰਾਸਾ, ਨਿਰਮਲ ਜੋਤ ਸਰਬ ਜਗ ਜੀਵਨ, ਗੁਰ ਅਨਹਤ ਸ਼ਬਦ ਦਿਖਾਇਆ। ਉਤਮ ਜਨ ਸੰਤ ਭਲੇ ਹਰ ਪਿਆਰੇ, ਹਰ ਰਸ ਮਾਤੇ ਪਾਰ ਉਤਾਰੇ, ਨਾਨਕ ਰੇਣ ਸੰਤ ਜਨ ਸੰਗਤ, ਹਰ ਗੁਰ ਪ੍ਰਸਾਦੀ ਪਾਇਆ। ਤੂੰ ਅੰਤਰਜਾਮੀ ਜੀ ਸਭ ਤੇਰੇ, ਤੂੰ ਦਾਤਾ ਹਮ ਸੇਵਕ ਤੇਰੇ, ਅੰਮ੍ਰਿਤ ਨਾਮ ਕਿਰਪਾ ਕਰ ਦੀਜਾ, ਗੁਰ ਗਿਆਨ ਰਤਨ ਦੀ ਪਾਇਆ। ਪੰਚ ਤਤ ਮਿਲ ਇਹੋ ਤਨ ਕੀਆ, ਆਤਮ ਰਾਮ ਪਾਏ ਸੁਖ ਥੀਆ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ। ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਘਟ ਘਟ ਜਾਣਿਆ, ਅੰਮ੍ਰਿਤ ਰਸ ਰਾਤਾ।

0: ਸਤਿਗੁਰਾਂ ਦੇ ਪਾਵਨ ਦਰਬਾਰ ਅੰਦਰ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਆਓ ਸਮੁੱਚੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ। ਅੱਜ ਸਮੁੱਚਾ ਸਿੱਖ ਜਗਤ ਦੇਸਾਂ ਵਿਦੇਸ਼ਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ। ਆਪਾਂ ਕਿੰਨਿਆਂ ਭਾਗਾਂ ਵਾਲੇ ਹਾਂ, ਸਾਡੇ ਕੋਲ ਸ਼ਬਦ ਗੁਰੂ 112 ਦੇ ਲਗਭਗ ਦੁਨੀਆਂ ਦੇ ਵਿੱਚ ਧਰਮ ਚੱਲਦੇ ਨੇ, ਪਰ ਕਿਸੇ ਕੋਲੇ ਵੀ ਸ਼ਬਦ ਗੁਰੂ ਨਹੀਂ। ਸਾਡੇ ਕੋਲੇ ਸ਼ਬਦ ਗੁਰੂ, ਸ਼ਬਦ ਦੇ ਅਰਥ ਨੇ ਆਵਾਜ਼, ਇਹ ਸਦਾ ਅਮਰ ਹੈ, ਸਦਾ ਅਟਲ ਹੈ। ਬਾਕੀ ਸਰੀਰ ਬਦਲ ਸਕਦੇ ਨੇ ਜੇ ਸਰੀਰਕ ਤੌਰ ਤੇ ਕੋਈ ਗੁਰੂ ਆਪਣੇ ਆਪ ਨੂੰ ਅਖਵਾ ਰਿਹਾ, ਪਰ ਸ਼ਬਦ ਗੁਰੂ ਜੁਗੋ ਜੁਗ ਅਟਲ ਹੈ। ਅੱਜ ਸਤਿਗੁਰੂ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਭਾਦੋ ਸੁਦੀ ਇੱਕ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਉਹਨਾਂ ਨੇ ਬਹੁਤ ਹੀ ਜਿਹੜੀ ਸਖਤ ਘਾਲਣਾ ਘਾਲੀ
1: ਉੱਤਮ ਸੰਗਤ
0: ਗੁਰੂ ਕੇ ਪਿਆਰੀਓ, ਇਹ ਸਤਿਗੁਰਾਂ ਦੇ ਮਹਾਨ ਪਰਉਪਕਾਰ, ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ ਸਮੁੱਚੀਆਂ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਜੋ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੀਆਂ ਨੇ, ਇੱਕ ਜ਼ੁਬਾਨ ਹੋ ਕੇ ਆਖੋ ਗੱਜ ਵੱਜ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਲੂ ਕਾਲ ਦਾ ਕਰਨ ਆਧਾਰ ਆਈ ਸੱਚਖੰਡ ਦਰਬਾਰ ਦੀ ਗੁਰੂ ਬਾਣੀ, ਅੰਮ੍ਰਿਤਮਈ ਆਨੰਦ ਦੀ ਕਰੇ ਵਰਖਾ, ਤਪਦੇ ਦਿਲਾਂ ਨੂੰ ਠਾਰ ਦੀ ਗੁਰੂ ਬਾਣੀ, ਦਾਰੂ ਦੁੱਖਾਂ ਦੀ ਸੋਮਾ ਸ਼ਾਂਤੀ ਦਾ, ਖਾਨ ਪ੍ਰੇਮ ਪਿਆਰ ਦੀ ਗੁਰੂ ਬਾਣੀ, ਕਰਿਆ ਪਾਠ ਦਾ ਨਿਰਮਲ ਬੁੱਧ ਹੋਵੇ, ਹੋਮੇ ਰੋਗ ਨਿਵਾਰ ਦੀ ਗੁਰੂ ਬਾਣੀ, ਗੁਰਸਿੱਖ ਪਰਉਪਕਾਰੀਆਂ ਨੂੰ ਆਦਰ ਨਾਲ ਸਤਿਕਾਰ ਦੀ ਗੁਰੂ ਬਾਣੀ, ਖੁਦ ਗਰਜ਼ ਅਕਿਰਤ ਘਣ ਨਿੰਦਕਾਂ ਨੂੰ ਬੁਰੀ ਤਰ੍ਹਾਂ ਫਟਕਾਰ ਦੀ ਗੁਰੂ ਬਾਣੀ। ਇਹ ਸਤਿਗੁਰੂ ਮਹਾਰਾਜ ਜੀ ਦੇ ਜੋ ਸ਼ਬਦ ਨੇ, ਮਹਾਂਪੁਰਖ ਭਜਨੀਕ ਪੂਰਿਆਂ ਰੱਬੀ ਰਮਜ ਪਛਾਣੀ, ਅਸਲੀ ਸੋਮਾ ਬ੍ਰਹਮ ਗਿਆਨ ਦਾ ਹਰ ਕੀ ਕਥਾ ਕਹਾਣੀ, ਊਚ ਨੀਚ ਦਾ ਭੇਦ ਮੁਕਾਵੇ, ਸਬਕ ਸਿਖਾਵੇ ਸਾਂਝਾ, ਤਪਦਿਆਂ ਨੂੰ ਬਲਵੰਤ ਠਾਰ ਦੀ ਗੁਰੂ ਰੂਪ ਗੁਰੂ। ਜਿਹੜੇ ਹਿਰਦੇ ਈਰਖਾ ਦੇ ਨਾਲ, ਸਾੜੇ ਦੇ ਨਾਲ, ਨਫ਼ਰਤ ਦੇ ਨਾਲ ਇਹ ਅੱਗ ਦੇ ਵਿੱਚ ਸੜਦੇ, ਅੱਜ ਸਾਡਾ ਦੁਖਾਂਤ ਹੀ ਇਹ ਆ। ਅੱਜ ਅਸੀਂ ਦੂਜੇ ਦੇ ਵੇਖੋ, ਉਹਨਾਂ ਆਪਦੇ ਦੇ ਜਿਹੜੇ ਆਪਣੇ ਸਰੀਰ ਨੂੰ ਦੁੱਖ ਆ ਉਹ ਤੋਂ ਦੁਖੀ ਨਹੀਂ, ਜਿੰਨਾ ਅਸੀਂ ਦੂਸਰੇ ਦੇ ਸੁੱਖਾਂ ਤੋਂ ਦੁਖੀ। ਬਸ ਸਾਡੇ ਦੂਜੇ ਦੇ ਜਿਹੜੇ ਸੁੱਖ ਨੇ, ਦੂਜੇ ਦੀ ਜਿਹੜੀ ਚੜ੍ਹਤ ਆ ਜਾਂ ਦੂਜੇ ਦਾ ਜਿਹੜਾ ਕਾਰੋਬਾਰ ਆ, ਸਾਤੋਂ ਉਹੀ ਬਰਦਾਸ਼ਤ ਨਹੀਂ ਹੋਇਆ। ਫਿਰ ਜਿਹਦੇ ਤੋਂ ਬਰਦਾਸ਼ਤ ਨਹੀਂ ਹੁੰਦਾ, ਸਮਝੋ ਉਹਦੇ ਅੰਦਰ ਸਾੜਾ ਕੰਮ ਕਰ ਰਿਹਾ, ਨਫ਼ਰਤ ਕੰਮ ਕਰ ਰਹੀ ਹੈ। ਕਿੰਨੇ ਉਸ ਸਾੜੇ ਨੂੰ, ਉਸ ਨਫ਼ਰਤ ਨੂੰ ਖਤਮ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਨਿਰਮਲ ਬਾਣੀ, ਤੁਰਕੀ ਬਾਣੀ, ਅਕਾਲੀ ਬਾਣੀ, ਰੱਬੀ ਬਾਣੀ ਦਿੱਤੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਰਉਪਕਾਰ ਨੇ। ਆਪਾਂ ਪਿਛਲੇ ਦਿਨਾਂ ਤੋਂ ਸਤਿਗੁਰੂ ਮਹਾਰਾਜ ਜੀ ਦਾ ਮਹਾਨ ਪਰਉਪਕਾਰੀ ਜਿਹੜਾ ਜੀਵਨ, ਕਿਉਂਕਿ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਮਿਲਦੀ, ਉਹਨਾਂ ਦੇ ਵਿੱਚ ਨਿਮਰਤਾ ਵੇਖ ਕੇ, ਉਹਨਾਂ ਵਿੱਚ ਤਿਆਗ ਵੇਖ ਕੇ, ਉਹਨਾਂ ਵਿੱਚ ਕੁਰਬਾਨੀ ਦਾ ਜਜ਼ਬਾ ਵੇਖ ਕੇ, ਉਹਨਾਂ ਵਿੱਚ ਹੁਕਮ ਮੰਨਣ ਦੀ ਭਾਵਨਾ ਵੇਖ ਕੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸਪੁੱਤਰ ਵੱਡੇ ਬਾਬਾ ਪਿਰਥੀ ਚੰਦ ਜੀ ਨੇ, ਉਦੋਂ ਜਿਹੜੇ ਛੋਟੇ ਨੇ ਬਾਬਾ ਮਹਾਦੇਵ ਜੀ, ਸਭ ਤੋਂ ਛੋਟੇ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤੁਸਾਂ ਨੇ ਸਰਵਣ ਕੀਤਾ ਸੀ, ਖੁਸ਼ੀਆਂ ਦਾ ਸਮਾਂ ਹੋਵੇ, ਖੁਸ਼ੀਆਂ ਦਾ ਵਿਆਹ ਦਾ ਸਮਾਂ ਹੋਵੇ, ਹਰ ਇੱਕ ਅੱਗੇ ਹੋ ਕੇ ਜਾਂਦਾ ਏ, ਪਰ ਬਾਬਾ ਪਿਰਥੀ ਚੰਦ ਨੂੰ ਜਦੋਂ ਆਵਾਜ਼ ਦੇ ਕੇ ਆਖਿਆ ਸੀ ਸਤਿਗੁਰੂ ਮਹਾਰਾਜ ਨੇ, ਉਹ ਟਾਲ ਉਹ ਬਹਾਨੇ ਲਾਏ, ਪਰ ਉਹਦੇ ਅੰਦਰ ਪਾਲਾ ਸੀ, ਆਪਦਾ ਪਾਲਾ ਇਸ ਗੱਲ ਦਾ ਮਾਰਦਾ ਏ ਵੀ ਜੇ ਕਿਤੇ ਮੈਂ ਥੋੜਾ ਜਿਹਾ ਦੂਰ ਚਲਿਆ ਗਿਆ, ਗੁਰੂ ਤੋਂ ਥੋੜਾ ਜਿਹਾ ਪਿਛਾਂ ਹੋ ਗਿਆ, ਕਿਤੇ ਗੁਰਤਾ ਗੱਦੀ ਤੇ ਹੱਕ ਆ ਜਿਹੜਾ ਉਹ ਮੇਰੇ ਭਰਾ ਹੀ ਨਾ ਮਾਰ ਲੈਣ, ਉਹ ਨਾ ਬਹਿ
1: ਜਾਏ।
0: ਪਿਰਥੀ ਚੰਦ ਹੁਣ ਜਦੋਂ ਟਾਲ ਮਟੋਲ ਕਰਦਾ ਗਿਆ, ਮਹਾਰਾਜ ਜਾਣਦੇ ਨੇ ਅੱਜ ਖੁਸ਼ੀਆਂ ਦੇ ਸਮੇਂ ਨਹੀਂ ਜਾ ਰਿਹਾ, ਜੇ ਕੱਲ ਨੂੰ ਕੋਈ ਦੁੱਖ ਤਕਲੀਫ਼ ਜਾਂ ਸੰਗਤਾਂ ਦਾ ਕਹਿਣਾ ਮੰਨਣਾ ਪਵੇਗਾ ਉਦੋਂ ਫਿਰ ਕਿਵੇਂ ਜਾਣਗੇ। ਮਹਾਦੇਵ ਨੇ ਤਾਂ ਸਾਫ ਹੀ ਪੱਲਾ ਹੀ ਝਾੜ ਦਿੱਤਾ ਸਤਿਗੁਰੂ ਮਹਾਰਾਜ ਦੇ ਅੱਗੇ, ਮੈਂ ਲੈਣਾ ਹੀ ਕੀ ਇਹੋ ਜਿਹੇ ਰਿਸ਼ਤੇਦਾਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜਿਨ੍ਹਾਂ ਨੇ ਹੱਥ ਜੋੜ ਕੇ ਗਲ ਪੱਲਾ ਪਾ ਕੇ ਆਖਿਆ ਸੀ ਗੁਰੂ ਪਿਤਾ ਜੀ ਇਹ ਤਾਂ ਖੁਸ਼ੀਆਂ ਦੇ ਵਿੱਚ ਜਾ ਰਿਹਾ, ਇਹ ਤਾਂ ਖੁਸ਼ੀਆਂ ਦੇ ਵਿੱਚ ਜਾ ਰਿਹਾ ਹਾਂ ਅੱਜ, ਪਰ ਜੇ ਤੁਹਾਡਾ ਹੁਕਮ ਇਹ ਹੋਵੇ ਨਾ ਪੁੱਤ ਜਾਣ ਦੀ ਬਾਜ਼ੀ ਲਗਾ ਦੀ, ਹੱਸ ਕੇ ਜਾਣ ਦੀ ਬਾਜ਼ੀ। ਜਦੋਂ ਆ ਬੋਲ ਸਤਿਗੁਰੂ ਮਹਾਰਾਜ ਜੀ ਨੇ ਸੁਣੇ, ਉਦੋਂ ਹੀ ਫੈਸਲਾ ਕਰ ਲਿਆ ਸੀ, ਪਰ ਫਿਰ ਵੀ ਜਿਹੜਾ ਪ੍ਰੀਖਿਆ ਦਾ ਸਮਾਂ ਸੀ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਗਏ, ਵਿਆਹ ਦੇ ਜਿਹੜੇ ਪ੍ਰੋਗਰਾਮ ਨੇ ਉਹ ਸੰਪੂਰਨ ਹੋਏ, ਨੇਪਰੇ ਚੜੇ, ਉਦੋਂ ਬਾਅਦ ਜਿੱਥੇ ਅੱਜ ਦੀਵਾਨ ਖਾਨਾ ਹੈ ਚੂਨਾ ਮੰਡੀ ਦੇ ਕੋਲ, ਉੱਥੇ ਦੀਵਾਨ ਸਜਦਾ ਸੰਗਤਾਂ ਆਉਂਦੀਆਂ ਨੇ, ਤੇ ਗੁਰੂ ਨਾਨਕ ਦੇ ਘਰ ਦੀ ਦਰਦੀਆਂ ਸਤਿਗੁਰੂ ਮਹਾਰਾਜ ਬਾਤਾਂ ਪਾਉਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦਿਨਾਂ ਦੇ ਵਿੱਚ ਸਾਈਂ ਮੀਆਂ ਮੀਰ ਦੇ ਨਾਲ ਮਿਲਦੇ ਨੇ ਪਹਿਲੀ ਵਾਰ, ਉਹ ਸਾਈਂ ਮੀਆਂ ਮੀਰ ਜੋ ਗੁਰੂ ਮਹਾਰਾਜ ਦੇ ਨਾਲ ਐਸੀ ਮਿੱਤਰਤਾ ਪਾਉਂਦਾ ਏ, ਉਹ ਮਿੱਤਰਤਾ ਜਿਹੜੀ ਐਨ ਤੋੜ ਨਿਭਦੀ, ਦੋਸਤੀ ਦਾ ਦਮ ਭਰਨ ਵਾਲੇ ਤਾਂ ਬਹੁਤ ਬਣ ਜਾਂਦੇ, ਪਰ ਔਖੇ ਵੇਲੇ ਮੁਸੀਬਤ ਵੇਲੇ ਵੱਡੇ ਵੱਡੇ ਜਿਹੜੇ ਅੱਡੀਆਂ ਨੂੰ ਥੁੱਕ ਲਾ ਕੇ ਤੁਸੀਂ ਭੱਜਦੇ ਵੇਖੀ ਹੈ। ਪ੍ਰੋਫੈਸਰ ਪੂਰਨ ਸਿੰਘ ਜੀ ਨੇ, ਪ੍ਰੋਫੈਸਰ ਮੋਹਨ ਸਿੰਘ ਜੀ ਦੀ ਇਹ ਰਵਾਈਏ, ਕਿਉਂਕਿ ਇਹਨਾਂ ਕਵੀਆਂ ਨੇ ਪ੍ਰੋਫੈਸਰ ਪੂਰਨ ਸਿੰਘ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ, ਪ੍ਰੋਫੈਸਰ ਮੋਹਨ ਸਿੰਘ ਨੇ ਉਹਨਾਂ ਮਿੱਤਰਤਾ ਦੀ ਉਹਨਾਂ ਦੋਸਤਾਂ ਦੀ ਗੱਲ ਕੀਤੀ ਹੈ, ਜਿਹੜੇ ਦਾਅਵੇ ਤਾਂ ਵੱਡੇ ਬੰਨਦੇ ਸੀ ਪਰ ਔਖੇ ਵੇਲੇ ਸਾਥ ਛੱਡ ਗਏ। ਸਾਈਂ ਮੀਆਂ ਮੀਰ ਜੀ ਦੀ ਮਿੱਤਰਤਾ ਤੋੜ ਨਿਭਦੀ, ਉਹ ਕਹਿੰਦੇ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਟੁੱਕ ਟੁੱਕ ਵਹਿੰਦੀ, ਪਰਖੇ ਜਾਂਦੇ ਸੱਜਣ ਉਸ ਵੇਲੇ ਜਦ ਬਾਜ਼ੀ ਉੱਠੀ ਪੈਂਦੀ, ਵਿੱਚ ਥਲਾਂਦੇ ਜਿਸ ਤਮ ਸੱਸੀ ਬੈਠ ਖੂਰੇ ਤੇ ਰੋਈ, ਰੁੜ ਗਿਆ ਕਜਲਾ ਰੁੜ ਪੁੜ ਜਾਣਾ ਹੱਥ ਨਾ ਛੱਡਿਆ, ਮਹਿੰਦੀ ਵਫ਼ਾਦਾਰ ਏ ਟੋਟੇ ਟੋਟੇ ਵੀ ਹੱਥ ਦੇ ਹੋ ਜਾਣ ਸਾਥ ਨਹੀਂ ਛੱਡਦੀ, ਕਜਲਾ ਦੋ ਹੱਥੂ ਆਉਣ ਉਹ ਨਾਲ ਹੀ ਵਹਿ ਤੁਰਦਾ। ਇਸੇ ਲਈ ਮਿੱਤਰਤਾ ਦੀ ਮਿਸਾਲ ਬਣੇ ਸਾਈਂ ਮੀਆਂ ਮੀਰ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ, ਹੁਣ ਗੁਰੂ ਪਿਤਾ ਜੀ ਦੇ ਵੱਲੋਂ ਕੋਈ ਵੀ ਸੁਨੇਹਾ ਨਾ ਆਇਆ, ਪਰ ਅੰਦਰ ਜਿਹੜੀ ਤਾਂਘ ਏ, ਅੰਦਰ ਜਿਹੜੀ ਇੱਛਾ ਏ, ਉਹ ਗੁਰੂ ਦੇ ਦਰਸ਼ਨਾਂ ਦੀ। ਆਪਾਂ ਸੁਖਮਨੀ ਸਾਹਿਬ ਦੇ ਅੰਦਰ ਸਤਿਗੁਰਾਂ ਦੇ ਪਾਵਨ ਸ਼ਬਦ ਪੜ੍ਹਦੇ ਹਾਂ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਦਾਸਾ। ਜਿਹਦੀਆਂ ਅੱਖਾਂ ਤਰਸਦੀਆਂ ਆਪਦੇ ਮਾਹੀ ਦੇ ਦਰਸ਼ਨ ਇੰਤਜ਼ਾਰ ਕਰ, ਗੁਰੂ ਸਦਕੇ ਜਾਂਦਾ ਏ, ਗੁਰੂ ਕੁਰਬਾਨ ਜਾ ਰਿਹਾ ਏ ਉਸ। ਸਤਿਗੁਰੂ ਮਹਾਰਾਜ ਜੀ ਨੇ ਚਿੱਠੀਆਂ ਲਿਖੀਆਂ, ਮੇਰਾ ਮਨ ਲੋਚੈ ਗੁਰੂ ਦਰਸ਼ਨ, ਇਹ ਸ਼ਬਦ ਲਿਖਦੇ ਨੇ ਜੋ ਚਿੱਠੀਆਂ ਦੇ ਰੂਪ ਦੇ ਵਿੱਚ ਗੁਰੂ ਕੇ ਪਿਆਰਿਓ। ਕਦੇ ਚਤਰਕ ਦੀ ਤਸਵੀਰ ਬਣਾ ਕੇ ਸਤਿਗੁਰੂ ਮਹਾਰਾਜ ਘਰ ਗਏ। ਪਹਿਲੀ ਚਿੱਠੀ ਗਈ, ਜਦੋਂ ਪਹਿਲੀ ਚਿੱਠੀ ਲੈ ਕੇ ਗੁਰੂ ਕਾ ਪਿਆਰਾ ਗਿਆ, ਬਾਬੇ ਪਿਰਥੀ ਚੰਦ ਦੇ ਹੱਥ ਲੱਗ ਗਈ, ਦੂਜੀ ਚਿੱਠੀ ਵੀ ਬਾਬੇ ਪਿਰਥੀ ਚੰਦ ਦੇ, ਜਿਹੜੀ ਤੀਸਰੀ ਚਿੱਠੀ ਜਿੱਥੇ ਤੀਸਰਾ ਅੰਕ ਪਾਇਆ ਸੀ ਉਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ। ਬਾਬਾ ਪਿਰਥੀ ਚੰਦ ਜੀ ਨੂੰ ਪੁੱਛਿਆ ਗਿਆ, ਪਹਿਲਾਂ ਵੀ ਕੋਈ ਪੱਤਰ ਆਏ ਨੇ ਗੁਰੂ ਮਹਾਰਾਜ ਜੀ ਦੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ, ਉਹਨਾਂ ਨੇ ਸਾਫ਼ ਹੀ ਪੱਲਾ ਝਾੜਿਆ। ਪਰ ਜਦੋਂ ਉਹਨਾਂ ਦੇ ਹੀ ਕਮੀਜ਼ ਦੇ ਵਿੱਚੋਂ, ਜੇਬ ਦੇ ਵਿੱਚੋਂ ਉਹ ਕੱਢੀਆਂ ਗਈਆਂ ਚਿੱਠੀਆਂ, ਫਿਰ ਪਾਣੀ ਉਹ ਪਤਲਾ ਹੋ ਗਿਆ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਬਾ ਬੁੱਢਾ ਜੀ, ਪੰਜ ਗੁਰ ਕੇ ਪਿਆਰੇ ਹੋਰ ਨਾਲ ਗਏ ਲਾਹੌਰ ਤੋਂ, ਅਦਬ ਸਤਿਕਾਰ ਦੇ ਨਾਲ ਲੈ ਕੇ ਆਏ ਨੇ। ਜਦੋਂ ਲੈ ਕੇ ਆਏ, ਸਤਿਗੁਰਾਂ ਦਾ ਫੈਸਲਾ ਸੀ ਗੁਰੂ ਨਾਨਕ ਦੀ ਗੁਰਤਾਗਤੀ ਦੇ ਵਾਰਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਪਰ ਬਾਬਾ ਪਿਰਥੀ ਚੰਦ ਜੀ ਨੇ ਰੌਲਾ ਸ਼ੁਰੂ ਕਰ ਦਿੱਤਾ। ਉਹ ਰੌਲਾ ਪਾ ਰਿਹਾ, ਹੁਣ ਉਹਨੂੰ ਮਾਣ ਕਿਸ ਗੱਲ ਦਾ ਸੀ? ਉਹਨੂੰ ਮਾਣ ਇਸ ਗੱਲ ਦਾ ਇਹ ਆ ਵੀ ਅੱਜ ਤੱਕ ਬੰਦੇ ਦੇ ਅੰਦਰ, ਜਿਨ੍ਹਾਂ ਦੇ ਅੰਦਰ ਇਹ ਗੱਲ ਘਰ ਘਰ ਜਾਂਦੀ ਆ ਨਾ, ਉਹ ਰੱਬ ਨੂੰ ਵੀ ਡੱਬ ਦੱਸਦੇ, ਨਾਲੇ ਪਤਾ ਹੁੰਦਾ ਇਹ ਜਿਹੜੀ ਤਾਕਤ ਆ ਇਹ ਥੋੜੇ ਜਿਹੇ ਸਮੇਂ ਦੀ ਆ। ਹਕੂਮਤਾਂ ਬਣਦੀਆਂ ਨੇ, ਜਿਹੜੀਆਂ ਸਰਕਾਰਾਂ ਬਣਦੀਆਂ, ਇਹ ਸਦੀਵੀ ਨਹੀਂ। ਜੇ ਅੱਜ ਕਿਸੇ ਕੋਲੇ ਗੱਦੀ ਏ, ਉਹ ਗੱਦੀ ਕੱਲ੍ਹ ਖੁੱਸ ਵੀ ਸਕਦੀ। ਵੱਡਿਆਂ ਵੱਡਿਆਂ ਦੀਆਂ ਖੁਸ਼ੀਆਂ ਨੇ। ਗੁਰੂ ਕੇ ਪਿਆਰੇ ਪਿਰਥੀ ਚੰਦ ਕਹਿਣ ਲੱਗ ਪਿਆ, ਜੇ ਮੇਰਾ ਹੱਕ ਮਾਰਿਆ, ਮੇਰੇ ਕੋਲੇ ਮਸੰਦ ਨਹੀਂ, ਸਰਕਾਰ ਦੇ ਦਰ ਤੇ ਮੇਰੀ ਸੁਣੀ ਜਾਂਦੀ, ਮੈਂ ਸਰਕਾਰ ਦੇ ਕੋਲੋਂ ਸਰਕਾਰ ਦੀ ਮਦਦ ਲੈ ਲਿਆਂਗਾ। ਮੈਂ ਡਾਂਗਾਂ ਦੇ ਜ਼ੋਰ ਤੇ ਗੁਰਤਾ ਗੱਦੀ ਹਾਸਲ ਕਰਨਾ। ਬਾਬਾ ਪ੍ਰਿਥੀ ਚੰਦ ਇਹ ਕਹਿ ਰਿਹਾ ਹੈ। ਜਦੋਂ ਬੋਲ ਬੁਲਾਰਾ ਕਰਦਾ ਸੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਕਹਿੰਦੇ ਬੇਟਾ ਤੇਰੇ ਵਾਸਤੇ ਗੱਲ ਸੋਭਦੀ ਨਹੀਂ। ਗੁਰੂ ਨਾਨਕ ਦੇ ਦਰ ਤੇ ਹੀ ਗੁਰੂ ਪੁੱਤਰ ਰੌਲਾ ਪਾ ਕੇ ਬਹਿ ਗਏ। ਮੈਸੇਜ ਕੀ ਜਾਵੇ, ਮੈਸੇਜ ਚੰਗਾ ਨਹੀਂ ਜਾਣਾ। ਸੰਗਤਾਂ ਤੇ ਕੀ ਅਸਰ ਹੋਊਗਾ ਜੇ ਤੁਸੀਂ ਰੌਲਾ ਪਾ ਲਓ? ਪਰ ਪ੍ਰਿਥੀ ਚੰਦ ਦੇ ਗੱਲ ਪੱਲੇ ਨਹੀਂ ਪੈ ਰਹੀ, ਕਿਉਂਕਿ ਉਹਦੇ ਅੰਦਰ ਹੰਕਾਰ। ਸਤਿਗੁਰੂ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ, ਬਾਬਾ ਜੀ ਨੂੰ ਸਮਝਾਓ। ਭਾਈ ਗੁਰਦਾਸ ਜੀ ਨੇ ਇੱਥੇ ਇੱਕ ਵਾਰ ਲਿਖੀ, ਗੁਰੂ ਰਾਮਦਾਸ ਮਹਾਰਾਜ ਆਪਦੇ ਸੁਪੁੱਤਰ ਵੱਲ ਵੇਖ ਜਿਹੜਾ ਬੋਲ ਰਿਹਾ। ਹੁਣ ਜਦੋਂ ਪੁੱਤਰ ਹੀ ਘਰ ਦੇ ਵਿੱਚ ਕਲੇਸ਼ ਪਾ ਕੇ ਬਹਿ ਜਾਵੇ, ਇੱਥੇ ਧਿਆਨ ਨਾਲ ਸੁਣਨਾ ਭਾਈ ਗੁਰਦਾਸ ਜੀ ਦੀ ਵਾਰ। ਉਹ ਕਹਿੰਦੇ ਕੱਟਣ ਚੱਟਣ ਕੁੱਤਿਆ ਕੁੱਤਾ ਹਲਕੇ, ਠੰਡਾ ਤੱਤਾ ਕੋਇਲਾ ਕਾਲਾ ਕਰਕੇ ਹੱਥ ਜਲਾ, ਜਿਉਂ ਚਕਚੁੰਦਰ ਸੱਪ ਦੀ ਅੰਨਾ ਕੋੜੀ ਕਰ ਦਿਖਲਾ, ਜਾਨ ਰਸੌਲੀ ਦੇ ਵਿੱਚ ਵੱਡੀ ਪੀੜ ਰੱਖੀ ਸ਼ਰਮਾ, ਵੰਸ਼ਕ ਪੂਤ ਕੁਲੱਛਣਾ ਛੱਡਿਆ ਬਣੀ ਨਾ ਵਿੱਚ ਸਮਾ। ਦੇਖੋ ਕਿੰਨੀਆਂ ਦਲੀਲਾਂ ਕਮਾਲ ਦੀਆਂ ਦਿੱਤੀਆਂ। ਪਹਿਲਾਂ ਕਹਿੰਦੇ ਕੱਟਣ ਚੱਟਣ ਕੁੱਤੇ, ਕੁੱਤਾ ਪਾਲਦੇ ਆ, ਕੁੱਤਾ ਵਫਾਦਾਰ ਬੜਾ ਪਿਆਰ ਕਰਦਾ ਹੈ। ਇੱਥੋਂ ਤੱਕ ਕਹਿ ਦਿੱਤਾ ਵਿਦਵਾਨਾਂ ਨੇ, ਕਹਿੰਦੇ ਕੁੱਤੇ ਨੂੰ 3 ਦਿਨ ਖਵਾ ਦਿਓ, 3 ਦਿਨ ਉਹ 3 ਦਿਨਾਂ ਦਾ ਖਾਧਾ ਹੋਇਆ ਕਦੇ ਭੁੱਲਦਾ ਨਹੀਂ। ਉਹਨੂੰ ਜਦੋਂ ਵੀ ਪੁਚਕਾਰੋਗੇ ਭੱਜ ਕੇ ਤੁਹਾਡੇ ਪੈਰਾਂ ਚ ਲੇਟੇ, ਸਿਰਫ 3 ਦਿਨ। ਆ ਬੰਦਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਉੱਤਮ ਉੱਤਮ ਮੰਨਦਾ ਹੈ ਨਾ, ਇਹਨੂੰ 3 ਸਾਲ ਖਵਾਉਂਦੇ ਰਹੋ, 3 ਸਾਲ ਤੇ 3 ਸਾਲ ਬਾਅਦ ਇਹਨੂੰ ਰੁਕ ਜਾਓ, ਇਹ ਤੁਹਾਡਾ 3 ਸਾਲ ਦਾ ਖਾਧਾ ਹੋਇਆ, 3 ਦਿਨ ਤੁਹਾਡਾ ਬੁਰਾ ਸੋਚੇਗਾ, ਬੁਰਾ ਬੋਲਣ ਲੱਗ ਪਿਆ। ਹੁਣ ਭਾਈ ਗੁਰਦਾਸ ਜੀ ਕਹਿੰਦੇ ਕੁੱਤਾ ਪਾਲਿਆ ਹੈ, ਉਹਨੂੰ ਪਿਆਰ ਕਰਦੇ ਆ, ਉਹ ਤੁਹਾਡੇ ਅੰਗਾਂ ਨੂੰ ਚੱਟਦਾ ਹੈ, ਉਹ ਆਪਦਾ ਪਿਆਰ ਜਤਾਉਂਦਾ ਹੈ। ਪਰ ਜੇ ਕੁੱਤਾ ਹਲਕ ਜਵੇ ਨਾ, ਹੁਣ ਅੱਗੇ ਆਹ ਗੱਲ ਆਖੀ ਹੈ ਭਾਈ ਸਾਹਿਬ ਜੀ ਨੇ, ਕਹਿੰਦੇ ਕੁੱਤਾ ਹਲਕ ਗਿਆ ਉਹੀ ਉਹਦਾ ਕੱਟਣਾ ਉਹਦਾ ਚੱਟਣਾ ਫਿਰ ਦੋਨੋਂ ਮਾੜੇ ਹੋ। ਇਸੇ ਲਈ ਅੱਗੇ ਕਹਿੰਦੇ ਨੇ ਕੋਇਲਾ, ਕੋਇਲੇ ਨੂੰ ਜਦੋਂ ਤਾਂ ਹੱਥ ਲਾਉਂਦੇ ਆ, ਹੱਥ ਸਾੜਦਾ, ਉਹਨੂੰ ਚਿਮਟੀ ਨਾਲ ਤੋੜ ਕੇ ਠੰਡਾ ਕਰ ਲੋ, ਫਿਰ ਹੱਥ ਲਾਓ, ਹੱਥ ਰਸੌਲੀ ਪੈਦਾ, ਜੇ ਅੰਦਰ ਤੁਹਾਡੇ ਰਸੌਲੀ ਹੋਊਗੀ, ਉਹਨੂੰ ਰੱਖਦੇ ਆ ਤੇ ਉਹ ਚੰਗੀ ਨਹੀਂ ਲੱਗਦੀ, ਜੇ ਉਸ ਦਾ ਇਲਾਜ ਕਰਵਾਉਂਦੇ ਆ ਪੀੜ ਹੁੰਦੀ। ਇਸੇ ਲਈ ਪਰਿਵਾਰ ਦੇ ਵਿੱਚ ਕੋਈ ਇਹੋ ਜਿਹਾ ਸੁਪੁੱਤਰ ਪੈਦਾ ਹੋ ਜਾਵੇ, ਉਹਨੂੰ ਰੱਖਿਆ ਵੀ ਜਾ ਸਕਦਾ ਕਿਉਂਕਿ ਰੋਜ਼ ਕਲੇਸ਼ ਕਰਦਾ ਏ, ਉਹਨੂੰ ਛੱਡਿਆ ਨਹੀਂ ਜਾ ਸਕਦਾ, ਉਹ ਢਿੱਡ ਦੀਆਂ ਅੰਦਰ। ਤਾਂ ਹੀ ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਜੀ ਇਹਨੂੰ ਸਮਝਾਓ ਕੁਝ, ਕਿਹੜੀ ਗੱਲ ਦਾ ਕਲੇਸ਼ ਪਈ ਬੈਠੀ, ਜਿਹਦਾ ਹੱਕ ਹੈ ਗੁਰਤਾ ਗੱਦੀ ਤੇ, ਇਹ ਕੋਈ ਸਾਡੀ ਜੱਦੀ ਜਾਇਦਾਦ ਨਹੀਂ, ਉਹ ਗੁਰਤਾ ਗੱਦੀ ਉਸਦੇ ਪਾਸ ਜਾਵੇਗੀ। ਬਾਬਾ ਬੁੱਢਾ ਜੀ ਅੱਗੇ ਹੋਏ ਨੇ, ਉਹ ਬਾਬਾ ਬੁੱਢਾ ਜੀ ਦੀ ਮਹਾਨ ਸ਼ਖਸੀਅਤ ਹੈ, ਜਿਹਨਾਂ ਦੀ ਉਮਰ 113 ਸਾਲ, ਉਹਨਾਂ ਨੇ ਸੇਵਾ ਕੀਤੀ ਕੁੱਲ ਉਮਰ 125 ਸਾਲ, 113 ਸਾਲ ਉਹਨਾਂ ਨੇ ਗੁਰੂ ਨਾਨਕ ਦੇ ਦਰ ਤੇ ਸੇਵਾ ਵਿੱਚ ਲਾਈ, 113 ਸਾਲ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਸ਼ੁਰੂ ਹੋ, ਇਹ ਨੇ ਉਹ ਸ਼ਖਸੀਅਤ। ਬਾਬਾ ਜੀ ਅੱਗੇ ਹੋਏ, ਬਾਬਾ ਜੀ ਪ੍ਰਿਥੀ ਚੰਦ ਜੀ ਨੂੰ ਸਮਝਾਉਂਦੇ ਨੇ ਬੜੇ ਪਿਆਰ ਦੇ ਨਾਲ, ਕਹਿੰਦੇ ਪੁੱਤ ਬਾਪੂ ਨਾਲ ਕਿਉਂ ਝਗੜਾ, ਇਹ ਝਗੜਾ ਨਾ ਪਾ, ਇਹ ਰੌਲਾ ਨਾ ਪਾ, ਉਹਦਾ ਜ਼ਿਕਰ ਢਾਡੀ ਜੱਥੇ ਤੋਂ।

0: ਬਾਬਾ ਬੁੱਢਾ ਜੀ ਬੜੇ ਪਿਆਰ ਨਾਲ ਆਖਦੇ ਨੇ, ਪਿਰਥੀ ਚੰਦ ਬੇਟਾ ਆਪਣੇ ਪਿਤਾ ਜੀ ਦੇ ਅੱਗੇ ਬੋਲ ਨਾ, ਇਹ ਕਿਉਂ ਰੌਲਾ ਪਾਇਆ ਹੈ? ਵੇਖ ਜਿਹੜਾ ਫੈਸਲਾ ਲਿਆ ਹੈ ਗੁਰੂ ਪਿਤਾ ਜੀ ਨੇ ਉਹ ਠੀਕ ਹੀ ਲਿਆ। ਤੇਰੀਆਂ ਹੋਰ ਵੀ ਸੇਵਾਵਾਂ ਨੇ, ਤੇਰੀਆਂ ਜ਼ਿੰਮੇਵਾਰੀਆਂ ਨੇ, ਤੂੰ ਵੱਡਾ ਹੈ। ਪਰ ਉਹ ਕਹਿੰਦਾ ਬਾਬਾ ਜੀ ਤੁਸੀਂ ਵੀ ਮੇਰੇ ਭਰਾ ਦੇ ਪੱਖ ਦੇ ਵਿੱਚ ਖਲੋ ਗਏ ਹੋ ਤੇ ਮੇਰਾ ਹੱਕ ਮਾਰਿਆ ਜਾ ਰਿਹਾ ਹੈ, ਮੈਂ ਬੋਲਾਂ ਵੀ ਨਾ। ਉਹਦੇ ਅੰਦਰ ਹਉਮੈ ਅਹੰਕਾਰ, ਉਹ ਕੁਝ ਵੀ ਸੁਣਨ ਵਾਸਤੇ ਤਿਆਰ ਨਹੀਂ। ਸਤਿਗੁਰੂ ਮਹਾਰਾਜ ਜੀ ਨੇ ਇੱਥੇ ਸ਼ਬਦ ਉਚਾਰੇ ਨੇ, ਕੱਲੇ ਬਾਬਾ ਪਿਰਥੀ ਚੰਦ ਜੀ ਨੂੰ ਨਹੀਂ, ਸਾਨੂੰ ਵੀ ਸਿੱਖਿਆ ਮਿਲਦੀ ਹੈ। ਅੱਜ ਉਹਨਾਂ ਪੁੱਤਰਾਂ ਨੂੰ ਵੀ ਸਿੱਖਿਆ ਮਿਲਦੀ ਹੈ ਜਿਹੜੇ ਪੁੱਤਰ ਮਾੜੀ ਮੋਟੀ ਗੱਲ ਤੋਂ ਆਪਦੇ ਪਿਤਾ ਜੀ ਦੇ ਅੱਗੇ ਬੋਲਣਾ ਸ਼ੁਰੂ ਕਰਦੇ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ ਤਿੰਨ ਸੋ ਝਗਰਤ। ਕਹਿੰਦੇ ਪਿਤਾ ਜੀ ਦੇ ਨਾਲ ਕਿਉਂ ਲੜਦਾ? ਜੇ ਹੋਰ ਪਾਪ ਮੰਨਦਾ ਏ ਫਿਰ ਆ ਵੀ ਪਾਪ ਮੰਨ, ਆਪਦੇ ਪਿਤਾ ਜੀ ਦੇ ਮੂਹਰੇ ਬੋਲਣਾ। ਪਰ ਪਿਰਥੀ ਚੰਦ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ। ਉਹ ਕਹਿੰਦਾ ਨਹੀਂ, ਮੈਂ ਫਿਰ ਧੱਕੇ ਸ਼ਾਹੀ ਕਰਾਂਗਾ, ਮੈਂ ਜ਼ੋਰ ਦੇ ਨਾਲ ਆਪਦਾ ਜ਼ੋਰ ਵਿਖਾ ਕੇ ਲਵਾਂਗਾ। ਤੇ ਪਰੇ ਚਲਿਆ ਗਿਆ ਏ। ਸਮਾਂ ਆਇਆ, ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਮਹਾਰਾਜ ਅਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ। ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਉਹ ਜੋਤੀ ਜੋਤ ਸਮਾ ਕੇ ਸੱਚਖੰਡ ਨੂੰ ਚਲੇ ਗਏ ਨੇ। ਬਾਬਾ ਪਿਰਥੀ ਚੰਦ ਜੀ ਦਾ ਉਸੇ ਦਿਨ ਤੋਂ ਗੁਰੂ ਸ਼ੁਰੂ ਹੋ ਗਿਆ। ਜਦੋਂ ਬਾਬਾ ਬੁੱਢਾ ਜੀ ਨੇ ਦੋ ਦਸਤਾਰਾਂ ਲੈ ਕੇ ਆਈ, ਜਿਹੜੀ ਵੱਡੇ ਸਪੁੱਤਰ ਦੀ ਦਸਤਾਰ ਸੀ ਉਹ ਤਾਂ ਬਾਬਾ ਪਿਰਥੀ ਚੰਦ ਜੀ ਨੂੰ ਦਿੱਤੀ ਗਈ, ਜਿਹੜੀ ਗੁਰਤਾ ਗੱਦੀ ਦੀ ਦਸਤਾਰ ਸੀ ਉਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੀਸ ਤੇ ਰੱਖੀ। ਤੇ ਪਿਰਥੀ ਚੰਦ ਉੱਠਿਆ ਤੇ ਉਹਨੇ ਉੱਠ ਕੇ ਸਤਿਗੁਰੂ ਮਹਾਰਾਜ ਦੇ ਸੀਸ ਤੋਂ ਪੱਗ ਦਸਤਾਰ ਖਿੱਚ ਲਈ।
1: ਸਤਿਗੁਰੂ ਸੋਜੀ ਪਾਈ,
0: ਜਦੋਂ ਖਿੱਚੀ ਸ਼ਾਂਤ ਚਿੱਤ ਬੈਠੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਭਰਾਤਾ ਜੀਓ,
1: ਨਾਮ ਜਪੀ
0: ਕਿਹੜੀ ਯੁੱਗ ਦਾ ਤੁਸੀਂ ਵੈਰ ਕਮਾ ਰਹੇ ਹੋ? ਸਾਡੇ ਭਰਾਵਾਂ ਵਰਗਾ ਸਾਖ ਵੀ ਕੋਈ ਨਹੀਂ। ਜੇ ਭਰਾ ਹੀ ਦੁਸ਼ਮਣੀ ਤੇ ਆ ਜਾਵੇ ਉਹਦੇ ਵਰਗਾ ਦੁਸ਼ਮਣ ਵੀ ਕੋਈ ਨਹੀਂ ਹੁੰਦਾ ਸਿਆਣੇ। ਤੇ ਬਾਬਾ ਪਿਰਥੀ ਚੰਦ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉੱਥੇ ਵਿਰਾਜਮਾਨ ਨੇ, ਪਰ ਬਾਬਾ ਪਿਰਥੀ ਚੰਦ ਜੀ ਨੇ ਆਪਣੀਆਂ ਕੁਟਨ ਨੀਤੀਆਂ ਦੁਆਰਾ ਜਿਹੜੀਆਂ ਚਾਲਾਂ ਚੱਲੀਆਂ, ਜਿਹੜਾ ਸਾਰਾ ਪ੍ਰਬੰਧ ਸੀ ਉਹਦੀ ਭਾਵੇਂ ਆਪਦੇ ਹੱਥਾਂ ਦੇ ਵਿੱਚ ਉਹਨੇ ਕਮਾਂਡ ਲੈ ਲਈ ਹੈ, ਮਸੰਦ ਉਹਦਾ ਕਹਿਣਾ ਮੰਨਦੇ ਨੇ। ਸੰਗਤਾਂ ਆਉਂਦੀਆਂ ਨੇ, ਰਸ ਤੇ ਪਾਣੀ ਉਹ ਆਪਣੇ ਪਾਸ ਰੱਖਦਾ ਏ, ਪਰ ਜਿੱਧਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅਸਥਾਨ ਨੇ ਗੁਰੂ ਕੇ ਲੰਗਰ ਚੱਲਦੇ ਨੇ, ਸੰਗਤਾਂ ਨੂੰ ਉੱਧਰ ਕਰ ਦੋ। ਵੀ ਕਿੰਨਾ ਕੁ ਚਿਰ ਲੰਗਰ ਚੱਲਣਗੇ? ਰਸ ਤੇ ਪਾਣੀ ਤਾਂ ਪਾਉਣਾ ਹੀ ਨਹੀਂ, ਲੰਗਰਾਂ ਦੇ ਵਿੱਚ ਰਸ ਤੇ ਪਾਣੀ ਆਪ ਰੱਖਣਾ ਏ। ਨਾਕਾਬੰਦੀ ਕਰਕੇ ਬਹਿ ਗਿਆ ਏ, ਸੰਗਤ ਆਉਂਦੀ ਤੇ ਉਹਦੇ ਕੋਲੋਂ ਰਸ ਦਾ ਪਾਣੀ ਆਪ ਲਿਜਾ ਕੇ ਰੱਖ ਲੈਣਾ, ਪਰ ਸੰਗਤਾਂ ਨੂੰ ਗੁਰੂ ਕੇ ਲੰਗਰਾਂ ਵੱਲ ਤੋਂ। ਗੁਰੂ ਕੇ ਪਿਆਰਿਓ, ਇਹ ਗੁਰੂ ਨਾਨਕ ਦਾ ਦਰ। ਅੱਜ ਵੀ ਆਪਾਂ ਪੰਜਾਬ ਤੋਂ ਉੱਥੋਂ ਵੱਖ ਵੱਖ ਨਗਰਾਂ ਦੇ ਵਿੱਚ, ਪਿੰਡਾਂ ਦੇ ਵਿੱਚ ਆਪਾਂ ਵੇਖਦੇ ਜਦੋਂ ਛਬੀਲਾਂ ਲੱਗਦੇ ਨੇ, ਕੋਈ ਛਬੀਲ ਸ਼ੁਰੂ ਕਰਦਾ, ਭਾਵੇਂ ਉਹਦੇ ਕੋਲੇ ਰਸ ਦਾ ਪਾਣੀ ਥੋੜਾ ਹੋਵੇ ਪਰ ਸਾਰਾ ਦਿਨ ਉਹ ਛਬੀਲ ਚੱਲਦੀ। ਜਿਹੜੇ ਰਾਹੀਗਰ ਆਉਂਦੇ ਨੇ ਉਹ ਰੁਕਦੇ ਨੇ, ਜਲ ਛੱਕਦੇ ਨੇ, ਉਹ ਵੀ ਆਪਦਾ ਦਸਵੰਧ ਕੱਢਦੇ ਆ, ਕੋਈ 50 ਦੇ ਗਿਆ, 100 ਦੇ ਗਿਆ, ਕੋਈ 500 ਦੇ ਗਿਆ। ਇਹ ਐਵੇਂ ਭੁਲੇਖਾ ਹੀ ਹੁੰਦਾ ਏ। ਗੁਰੂ ਨਾਨਕ ਦੇ ਦਰ ਦਾ ਕਾਰਜ ਕਿਵੇਂ ਚੱਲੇਗਾ? ਕਾਰਜ ਇਹ ਗੁਰੂ ਮਹਾਰਾਜ ਆਪ ਨੇ। ਹੁਣ ਗੁਰੂ ਕੇ ਲੰਗਰਾਂ ਦੇ ਵਿੱਚ ਜਿਹੜੀ ਹਾਲਤ ਲੰਗਰ ਕਿਤੇ ਮਸਤਾਨੇ ਨਾ ਹੋ ਜਾਣ, ਪਰ ਵੇਖੋ ਹੁਣ ਗੁਰੂ ਨਾਨਕ ਦੇ ਦਰ ਦੀ ਇਹ ਆ ਗੁਰੂ ਦੀ ਕਲਾ। ਜਦੋਂ ਕਲਾ ਵਰਤਦੀ, ਬਠਿੰਡੇ ਇਲਾਕੇ ਤੋਂ ਇੱਕ ਵਪਾਰੀ ਗੰਗਾ ਰਾਮ, ਉਹਨੇ ਆਪਦੇ ਊਠਾਂ ਦੇ ਉੱਤੇ ਬਾਜ਼ਰਾ ਲੱਦਿਆ, ਲਾਹੌਰ ਦੀ ਮੰਡੀ ਵੇਚਣ ਜਾ ਰਿਹਾ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਆਇਆ, ਉਹਨੇ ਆਪਦੇ ਸਾਰੇ ਸੇਵਾਦਾਰ ਨੂੰ ਆਖਿਆ ਵੀ ਆਪਣਾ ਮੁਖ ਸਾਰੇ ਉੱਠਾ ਤੱਕ ਕਰੋ ਅੰਮ੍ਰਿਤਸਰ ਸਾਹਿਬ ਵੱਲ। ਉਹ ਕਹਿੰਦੇ, ਸੇਠ ਜੀ, ਲਾਹੌਰ ਦੀ ਮੰਡੀ ਤਾਂ ਸੁਣਿਆ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਹੜੀ ਮੰਡੀ ਲੱਗਣ ਲੱਗ ਪਈ? ਉਹ ਗੰਗਾ ਰਾਮ ਕਹਿੰਦਾ, ਇੱਥੇ ਵੀ ਇੱਕ ਮੰਡੀ ਲੱਗ ਗਈ। ਇੱਥੇ ਵੀ ਇੱਕ ਮੰਡੀ ਲੱਗਦੀ। ਇੰਨੀ ਗੱਲ ਆਖੀ ਉਹਦੇ ਸੇਵਾਦਾਰੇ ਨੇ ਸਾਰੇ ਉਸੀ ਜਿਹੜੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਮੋੜਦੇ ਨੇ ਆ ਕੇ ਗੁਰੂ ਕੀ ਨਗਰੀ ਦੇ ਵਿੱਚ। ਉਹਨੇ ਸਤਿਗੁਰੂ ਮਹਾਰਾਜ ਦੇ ਗੁਰੂ ਕੇ ਲੰਗਰਾਂ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਅੱਗੇ ਹੋ ਕੇ ਆਪ ਬੇਨਤੀ ਕੀਤੀ, ਦਾਤਾ ਮੈਂ ਵਾਜਰਾ ਲੈ ਕੇ ਵੇਚਣ ਜਾ ਰਿਹਾ ਸੀ, ਪਰ ਮੇਰੇ ਤੇ ਕਿਰਪਾ ਕਰ ਦਿਓ, ਮੇਰੇ ਤੇ ਮਿਹਰ ਕਰ ਦਿਓ, ਬਖਸ਼ਿਸ਼ ਕਰ ਦਿਓ, ਮੈਂ ਗੁਰੂ ਕੇ ਲੰਗਰਾਂ ਵਾਸਤੇ ਇਹ ਵਾਜਰਾ ਦੇਣਾ ਚਾਹੁੰਦਾ। ਕਹਿੰਦੇ 100-100 ਮਣ, 500 ਮਣ ਹੋ ਗਿਆ ਸੀ ਉਹ ਗੁਰੂ ਕੇ ਲੰਗਰਾਂ ਚ ਪਾਉਂਦਾ ਰਿਹਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਗੰਗਾ ਰਾਮ ਤੂੰ ਵਪਾਰੀ, ਅਸੀਂ ਇਸ ਦੀ ਰਕਮ ਜ਼ਰੂਰ ਉਤਾਰਾਂਗੇ। ਵਿਸਾਖੀ ਦੇ ਪੁਰਬ ਆ ਰਹੇ ਨੇ, ਵਿਸਾਖੀ ਦੇ ਪੁਰਬ ਆਏ, ਸੰਗਤਾਂ ਆਈਆਂ, ਚੜਾਵਾ ਆਇਆ। ਮਹਾਰਾਜ ਜੀ ਨੇ ਗੰਗਾ ਰਾਮ ਨੂੰ ਆਵਾਜ਼ ਮਾਰੀ ਜੋ ਉਸ ਸਮੇਂ ਉੱਥੇ ਰੁਕਿਆ ਹੋਇਆ ਸੀ, ਆਵਾਜ਼ ਮਾਰ ਕੇ ਆਖਿਆ ਗੰਗਾ ਰਾਮ ਫਿਰ ਮੰਗ ਜੋ ਕੁਝ ਮੰਗਣਾ, ਤੇਰੀ ਰਕਮ ਕਿੰਨੀ ਕੁ ਬਣਦੀ ਹੈ, ਜੋ ਬਾਜਰਾ ਤੂੰ ਗੁਰੂ ਕੇ ਲੰਗਰਾਂ ਚ ਪਾਇਆ ਨਾ, ਤੂੰ ਉਸ ਦੀ ਰਕਮ ਜਿੰਨੀ ਮੰਗਦੀ ਹੈ ਉਹ ਮੰਗ, ਅਸੀਂ ਦੇਣ ਵਾਸਤੇ ਤਿਆਰ ਹਾਂ। ਹੁਣ ਗੰਗਾ ਰਾਮ ਹੱਥ ਜੋੜ ਕੇ ਕਹਿੰਦਾ ਮਾਲਕਾ ਨਹੀਂ, ਹੁਣ ਮੈਂ ਰੁਪਈਆਂ ਦੇ ਵਿੱਚ ਰਕਮ ਨਹੀਂ ਲੈਣੀ, ਜੇ ਮਾਤਸ਼ਾਹ ਤੁਸੀਂ ਮੇਰੇ ਤੇ ਟੁੱਟੇ ਹੋ, ਮੇਰੇ ਤੇ ਇੱਕ ਕਿਰਪਾ ਕਰ ਦਿਓ, ਮੇਰੀ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਹੈ। ਗੰਗਾ ਰਾਮ ਗੁਰੂ ਮਹਾਰਾਜ ਦੇ ਅੱਗੇ ਬੇਨਤੀਆਂ ਕਰ ਰਿਹਾ, ਉਹਦਾ ਜ਼ਿਕਰ ਢਾਡੀ ਜੱਥਾ ਇੰਜ ਕਰ ਰਿਹਾ।

0: ਦਿਨ ਬੇਸ਼ੁਮਾਰ ਨੇ
1: ਝੂਠੇ ਦੁਨੀਆ ਦੇ ਬਣ ਜੇ ਵਪਾਰ ਨੇ ਸੁੱਖ ਘੱਟ ਦੁੱਖ ਦੇਣ ਬੇਸ਼ੁਮਾਰ ਨੇ
0: ਖੇੜਾ ਸੁੱਟ ਜਾਏ ਸਾਰੇ ਹੀ ਜੰਜਾਲਾਂ ਤੋਂ।

0: ਤੇਰੇ ਆਸਰੇ ਹੀ ਭਵ ਜਲ ਤਰਨਾ
1: ਬਾਲ ਸੱਚ ਦਾ ਵਪਾਰ ਹੁਣ ਕਰਨਾ ਤੇਰੇ ਆਸਰੇ ਹੀ ਭਵ ਜਲ ਤਰਨਾ
0: ਹੁਣ ਗਾਉ ਰਸ ਬਾਲ ਸਾਰੀ ਜ਼ਿੰਦਗੀ ਚ

ਹੱਥ ਜੋੜ ਕੇ ਗੁਰੂ ਮਹਾਰਾਜ ਅੱਗੇ ਬੇਨਤੀ ਜੋਦੜੀ ਕਰ ਰਿਹਾ ਦਾਤਾ ਇਸ ਝੋਲੀ ਦੇ ਵਿੱਚ ਸਿੱਖੀ ਦੀ ਦਾਤ ਪਾ ਦੀ ਨਾਮ ਦਾ ਖਜ਼ਾਨਾ ਪਾ ਦੀ ਅੱਜ ਤੋਂ ਤੇਰੇ ਗੁਣ ਗਾਉਣੇ ਨੇ ਇਹ ਮੇਰੇ ਮਾਲਕਾ ਮੇਰੇ ਤੇ ਮਿਹਰਾਂ ਕਰ ਦੇ ਉਸ ਗੰਗਾ ਰਾਮ ਤੇ ਕਿਰਪਾ ਬਖਸ਼ਿਸ਼ ਹੋਈ ਗੁਰੂ ਕੇ ਪਿਆਰਿਓ ਬਠਿੰਡੇ ਇਲਾਕੇ ਦੇ ਵਿੱਚ ਉਹ ਗੁਰੂ ਨਾਨਕ ਦੇ ਦਰ ਦਾ ਪ੍ਰਚਾਰ ਕਰ ਰਿਹਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨਿਮਰਤਾ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਵਪਾਰਕ ਸੋਚਣੀ ਦੇ ਮਾਲਕ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਆਪਣੇ ਹੀ ਪਰਿਵਾਰ ਦੇ ਵਿੱਚ ਵੱਡੇ ਭਰਾਤਾ ਦੀਆਂ ਇਹੋ ਜਿਹੀਆਂ ਚਾਲਾਂ ਦਾ ਗੁਰੂ ਕੇ ਪਿਆਰੇ ਸੰਗਤ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਮੁਕਾਬਲਾ ਕੀਤਾ ਅਖੀਰ ਜਦੋਂ ਸਤਿਗੁਰੂ ਮਹਾਰਾਜ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ ਦਾ ਪ੍ਰਚਾਰ ਸ਼ੁਰੂ ਕੀਤਾ ਫਿਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਪਹਿਲਾਂ ਨੀਂਹ ਰੱਖੀ ਜਿੱਥੇ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ ਪਹਿਲਾਂ ਉਸ ਅਸਥਾਨਾਂ ਨੂੰ ਤਿਆਰ ਕੀਤਾ ਹੈ ਇਹ ਗੁਰੂ ਦੇ ਪਰਉਪਕਾਰ ਨੇ ਪਹਿਲੀ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਦੇ ਵਿੱਚ ਆਪਾਂ ਜੁੜਨਾ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਅਨੰਦ ਸਾਹਿਬ ਦਾ ਪਾਠ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਦਿੱਤਾ ਪੂਰੇ ਗੁਰ ਕੇ ਜਗਤ ਬਚਾਤਾ ਨਾਨਕ ਨਾਮ ਜਲਾਏ ਸਾਚਾ ਪੂਰੇ ਭਾਗ ਕੋ ਪਾਏ ਦਾ ਵਰੂ ਮਹਲਾ ਦੀਜਾ ਗਰ ਗਰ ਵਾਹਿ ਮਨਾਇਆ ਵੀ ਕਿਰ ਕਰੇ ਜਬ ਕਰਤਾ ਜੁਣ ਸਾਚਾ ਮਨ ਮੁਝਾਏ ਦਾ ਮਾਇਆ ਵਾਈ ਤ੍ਰੇ ਗੁਣ ਰੂਰ ਜਮਾਇਆ ਜਰੇ ਵੀਰ ਬ੍ਰਹਮੇ ਨੂੰ ਫਰਮਾਇਆ ਬਾਰੇ ਮਹਾ ਵਾਰਤੀ ਕਾਰ ਇਸ ਜਗ ਮੈਂ ਸੋਚੀ ਪਾਇਦਾ ਗੁਰਬਾਣੀ ਕਰਤੀ ਜੁਗਾਣੀ ਤੇ ਹਰ ਨਾਮ ਪਾਇਦਾ ਨਾ ਜਿਦੇ ਵਧਾ ਜਮਕਾਲੇ ਦੂਜੇ ਪਾਏ ਜਿਦਾ ਦੁੱਖ ਪਾਏ

ਜੂਹਾ ਰੰਗ ਦਿਨ ਥੋੜ੍ਹੇ ਹੋਵੇ ਜਾਂਦੇ ਬਲਬਨਾ ਲਾਏ ਦਾ ਨਹੀਂ ਮੰਨ ਭੈ ਭਾਈ ਰੰਗ ਆਏ ਰੰਗ ਚਾਚੀ ਮੈਂ ਜਮਾਏ ਪੂਰੇ ਭਾ ਕੋ ਰੰਗ ਆਏ ਮੁਰਮਤੀ ਰੰਗ ਚੜ੍ਹਾਏ ਦਾ ਅਨੁਭਵ ਕਰੇ ਭਗਵਾਨ ਮੇਰੇ ਕੋਲ ਕਵੀ ਨਾ ਭਗਵਾਨ ਜੇ ਲਾਗੇ ਜਨਮ ਹੋਇਆ ਜੇ ਦੇਖੋ ਮੇਰਾ ਪ੍ਰਭ ਅੰਦਰ ਲਗਾਇਆ ਗੁਰਬਜਾ ਦੀ ਹਰਾ ਗੱਲ ਜੇ ਪ੍ਰਭ ਜਾ ਪਾਰਾ ਨਾਮ ਮੂਲ ਕਪਾਇਦਾ ਜੋ ਕਹਾਂਗੇ ਕਿ ਨਾਮ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰਾਂ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ।

ਤਾਣ ਦੇਵ ਟਿਆ ਦਿਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ ਸੰਧਿਆ ਦੇ ਦੀਵਾਨ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਟਹਿਲ ਸੇਵਾ ਸੁਹਿਲਾ ਸਾਹਿਬ ਬਾਣੀ ਦੇ ਪਾਠ ਹੋਏ ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਟਾ ਪ੍ਰਜਗਮਾਪ ਕਰਨਾ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਰਬੱਤ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ ਚਾਰ ਪੈਰੈਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁੱਖਾ ਸੁਣ ਤਿਆਰ ਕਿਰਪਾ ਕਰੋ ਜੀ ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖਿਆ ਸਨੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ ਸੇਈ ਪਿਆਰੇ ਮੇਰ ਜਿੰਦਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: Son e halo tria galo wa hi kri ka
1: Yeah.

ਜਿਉਂ ਕਮਲਰ ਹੈ ਵਿੱਚ ਬਾਣੀ ਵਿਜਾਵੇਂ ਸੇਵਾ ਥਾਇਨ ਪਾਈ ਜਨਮ ਰੈਫਰ ਅਵੈ ਜਾਈ ਸੂਤੈ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਭੰਗ ਗਿਆਨ ਦੇ ਰਿਹਾ ਕਾ ਜਾਨੀ ਦੇ ਸਰਬ ਜੀਆ ਕਾ ਅੰਤਰ ਜਾਨੀ ਆ ਮੰਗ ਵਦਾਨ ਦੇ ਜਾ ਪੈ ਹਰ ਤੇ ਹਰ ਹੰਦਾ ਨਾਮ ਹੰ ਇਹ ਜੋ ਰੰਕਾਰ ਬੋਲਣ ਕਾ ਕਿਸੇ ਜੋਰ ਦੇ ਬਾਣ ਮਾਇਆ ਕਾ ਮੈਂ ਹਰ ਬਿੰਦੇ ਤਾਰਾ ਬਣਾ ਪਾਈ ਤੂੰ ਕਰਤੇ ਰਾਖਾਂ

ਹਰ ਨਾਮ ਜਿਨੀ ਜਿੰਦਾ ਧਿਆਇਆ ਜਿਨੀ ਗੁਰਪ੍ਰਸਾਦ ਪਰਮ ਪਰਮ ਪਰ ਪਾਇਆ ਜਿਨ ਸਿਵਿਆ ਤਿੰਨ ਪਾਇਆ ਸੇਵਾ ਵਜੇ ਬਣੀ ਤੂੰ ਜਮਾਂ ਵਰਤਾਰ ਜਗਨਨਾਥ ਤੂੰ ਹਰ ਜਪੈ ਨਿਜ ਵਰ ਮਤ ਕਹਾ ਹਰ ਕੀ ਸਰਣ

Buradan

ਕਿੱਦਾਂ ਕਰਪਾ ਕਰਿਆ ਕਰੋ ਆਪਣੇ ਦੂਜਿਆਂ ਨੂੰ ਚਾਹੀਦੇ ਹੈ। ਬੰਦਾ ਦੋ ਲਈਏ ਪ੍ਰਭ ਬੋਲੀਏ ਕੋਈ ਕਿਰਪਾ ਕਿ ਨਹੀਂ ਕਰੋ ਤੁਹਾਨੂੰ ਕਿਹਾ ਚਾਹੀਦਾ ਮੈਂ ਜੀ ਕਰ ਪਾਵਾਂ ਜੀ ਪ੍ਰਤੀਤ ਬਣੀ ਪ੍ਰਭ ਤੇਰੀ ਕਹਿੰਦੇ ਗਏ ਹੋ ਮੈਂ ਮਾਂ ਤੇ ਮੇਰੀ ਅੰਗੇ ਗੱਲ ਕੀ ਹੈ ਪ੍ਰਭ ਆਪਣਾ ਜਗਨਾ ਜਗਦੀ ਜੈ ਵੱਲ ਵੱਲ ਜਾਈ ਪ੍ਰਭ ਆਪਣੀ ਇੱਛਾ ਹੈ ਤੁਸੀਂ ਦੂਜਾ ਵਰਨਾ ਦੀ ਜੈ ਜਗਾ ਜਗਦੀ

શુભાશી.

ਦੇ ਤਾਂ ਉਸੇ ਦੱਸਿਆ ਸੀ ਆਪਣੇ ਬਚਨ ਦਾ ਹੀ ਤਾਂ ਨਹੀਂ ਦੱਸਿਆ ਜੀ ਤਾਂ ਪਸ਼ੂ ਨਾ ਸਮਝਿਆ ਚੰਚਲ ਬਾਜ ਬਹੁਰ ਬਹੁਰ ਮੇਰੀ ਹੀ ਸੰਗ ਮਾਂ ਉਹ ਬਾਜ ਨੇ ਖਰਾਜ ਆਈ ਅੱਗੇ ਕਰੋ ਬੁਲਾਇਆ ਨਾ ਤਾਂ ਨੇ ਵਸੀ

0: ठीक है सीतावें
1: बराबर ही कहें तो ही कमरे बंदे हैं।

ਤੇਰੇ ਜੋ ਕੀ ਜੈ ਜੋ ਚੰਦਨ ਪੈਰੇ ਕੁਰਤਾ ਵੀ

ਨਿਸ਼ਚਲ ਜੋਤਿ ਜੈ ਧਿਆਇ ਰਾਹ ਕਛੁ ਕਛੁ ਹਰਿ ਜੀਹਾ। ਜਿਉਂ ਜਲ ਤਰੰਗ ਉਠੈ ਭਵ ਭਾਤੀ ਗਰ ਚੱਲੈ ਜਲ ਦੁਆਇ ਦਾਨ ਦੁਆਰੈ ਜਾਂ ਪ੍ਰਭਾਵ ਹੈ ਤਾਂ ਫਿਰ ਪਾਤ ਹੈ ਦੇਵ ਦਰਸ ਜੇ ਤਾਂ ਮੰਤਰ ਪ੍ਰਦਰਸ਼ ਹੈ ਹਰ ਕੀਰਤਨ ਨੂੰ ਰਾਜਾ ਕਿਤੇ ਵਜਣ ਆਵੇ ਹਰ ਸੋ ਕਿਸ ਘਰੇ ਜੇ ਹਰ ਕਿਆ ਸੰਤਾਂ ਭਾਵ ਕਿਤਾ ਲੋੜਨ ਸੋਈ ਕਰਾਇਨ ਪਰ ਫਿਰ ਨਾ ਕੋਈ

ਕਰਤਾ ਕਾਰਨ ਕਰਨਾ ਛੇਟੋ ਪਾਏ ਧਰੀ ਸਭ ਧਰਨ ਨਾਨਕ ਹਰ ਦੁਆਰੇ ਕਰ ਭਾਵੇ ਲਾਜ ਰਖਾਇਦਾ ਅਜੂਰੇ ਮਲਾ ਬਨਵਾਏ ਕੋਂਕਾਰ ਜੀ ਤੋਂ ਪ੍ਰਚਾਰ ਅਜੂਰੇ ਵੀ ਤੂੰ ਹੈ ਬਣ ਗਈ ਆਪ ਸਾਰੇ ਆਪਣਾ ਗਿਆ ਕੇ ਆਪ ਆਪ ਰਹਿ ਕਾਰੋਬਾਰੀ ਇੱਕ ਭੁੱਖੇ ਕਿ ਤਰਫ ਭਾਈ ਸਭ ਜੇ ਤੇਰਾ ਪਾਲਣਾ ਆਪੇ ਸੱਤ ਸੱਤ ਸੱਤ ਸਾਚਾ ਬਹੁਤ ਬਹੁਤ ਭਗਤ ਸੰਕਰਾਚਾ ਆਪੇ ਗੁਰੂ ਆਪੇ ਪ੍ਰਗਟ ਆਪਣਾ ਆਪ ਪਸਾਰਣਾ ਸਦਾ ਸਦਾ ਸਦ ਹੋਣ ਹਾਰਾ ਉਚਾ ਕੰਮਾ ਕਰ ਊਣੇ ਪਰੇ ਪਰੇ ਪਰ ਊਣੇ ਇਹ ਚਲਦੇ ਸਵਾਮੀ ਕੇ ਕਰਨਾ ਮੁਗਲਾਈ ਇੱਥੇ ਜਾ ਰਾਣੀ ਦੇ ਬਾਗ ਮਦਾ ਪਾਣੀ ਸੁਣਨ ਮਨ ਹਰਿਆ ਮੇਰੇ ਸਾਹਿਬ ਸਗਲ ਉਧਾਰਨਾ ਪਰ ਕਰੇ ਕੀਤਾ

ചൂട് അങ്ങനെ അതിനൊരു സ്വാമിയാകാൻ പറഞ്ഞു ഇരുമ്പ്.

ਰਾਜਾ ਕੋੜ ਪਗੀਆਂ ਅੜਦਾ ਬੰਦਿਆ ਐਵ ਕੋਈ ਸੋ ਪਰਵਾਰ ਉਦਾਹਰਣ ਇਹ ਵੀ ਜੋ ਹੁੰਦੇ ਬਾਬਾ ਅੜਦਾ ਗੱਲ ਉੜ ਪਿਆ ਬਾਬਾ ਨਾਮ ਨਾਨਕ ਮਿਲਿਆ ਉਚਾਰਣਾ ਅਮਰ ਮਲ ਪੰਜਵਾ ਸੂਰਤ ਦੇਖਣਾ ਪੁੱਲ ਗਵਾਰਾ ਨਿਤ ਮੁਹਾਰਾ ਝੂਠ ਪਛਾਰਾ ਰਹਿਣਾ ਪਾਏ ਇਹਨੇ ਚ ਲੇਖ ਦਿਨ ਰਹਿਣਾ ਚਲ ਪਰੇ ਕੀ ਦੱਸਣਾ ਜੀ ਮੋਹ ਸੋਭ ਸਭ ਭਰਮ ਮਿਟਾਏ ਇਹ ਕੋ ਮੰਤ ਲੜਾਏ ਔਗਤ ਸੱਚ ਨਾਮ ਰਿਦ ਗਾਇਣਾ ਜਿਸ ਨਾਮੇ ਕੋ ਤਾਰ ਸੈਭੋ ਦੇਵਾ ਸਗਲ ਪਦ ਜਾ ਕੀ ਕਰਦੇ ਦੇਵਾ ਨਥ ਨਾਗ ਨੀਲਕ ਭੰਜਨ ਜੋ ਪਰ ਪੂਰੇ ਤੇ ਪੈਣਾ ਹੋਰ ਦੁਬਾਰਾ ਹੋਏ ਨਾ ਬੂਝੈ ਪ੍ਰਗਟ ਕਰਦਾ ਤਾਂ ਕਿਸੂ ਨਾ ਬੂਝੈ ਨਾਮ ਜੈਸੂ ਪੈਣਾ ਜਾ ਕੇ ਧੂੜ ਕਰੇ ਪੁਨੀਤਾ ਜੋਰ ਨਰ ਦੇਵਨਾ ਅਗਨਿਤਾ ਦਰਬਾਰੇ ਲੋਕ ਪੂਰੇ ਨਾਮ ਕਮਾਏ ਰਜੈਣ ਪਿਠਾ ਗੁਰਪੁਰਾ ਪਾਸ਼ਾਇਣਾ ਫਿਰ ਨਾਹੀ ਲਗਾ ਲਾਗੇ ਤਿਆਗੇ ਪਾਈਆ ਅਗੋ ਚਲੋ

ਪ੍ਰਭੂ ਆਪਣਾ।

Ngopi ora, kok ana nang

வேவார் நாகி ரத்தநாதரு வேவாபிஜனங்கையே பூஜை பிற பங்கனம் ஜோ

그지 도지히 헬라가

ਕੋਈ ਘਰ। ਉਦੋਂ ਬਾਣੀ ਗੋ ਬਾਲਾ ਜਾ ਜ਼ਿੰਦਗੀ ਮੰਗੋ ਰਵਾਲਾ, ਵਚਨ ਵੀ ਨਿਰਵਚਨ ਹੋਈ ਹੈ ਕਰਮਲ ਸਗਲੇ ਜਾਲ ਕਾ। ਤਨ ਤਾਂ ਕੀ ਏ ਰੀਤ ਨਿਰਾਲੀ, ਪਰ ਬ੍ਰਹਮ ਕਰ ਦੇਖੈ ਨਾਲੀ, ਜਾ ਜਾ ਆਰਾਧਨ ਹਰ ਹਰ, ਕਿਉਂ ਜਿਮਰਤ ਕੀ ਜੈ ਅਲਕਾ। ਜਿਵੇਂ ਤੇਰੇ ਆਸ਼ਾ

0: ਪਾੜੀ ਤੇ ਰੈੜਾਂ ਅੰਗਰ ਤੇ ਤੁਧ ਜਿਹੇ ਬਿਰਲੇ ਕਈ ਭਾਲਕ ਜਿਨ ਕੀ ਧੂੜ ਮੰਗੈ ਮਨ ਮੇਰਾ ਜਿਨ ਵਿਚਰਾ ਨਹੀਂ ਕਹੂੰ ਵੇਰਾ ਜਿਨ ਕੇ ਸੰਗ ਪਰਮ ਪਦ ਪਾਈ ਸੰਗੀ ਹੋ ਨਲਕਾ ਜਾਈ ਦਾ ਵੈਰਾ ਸੋਈ ਦੁਖੋਈ ਕੰਮ ਕਰੋ ਅੰਕਾਰ ਤੇ ਜਾਏ ਤੇ ਜਨ ਕਾ ਉਪਦੇਸ਼ ਨਿਰਮਾਲਕਾ ਤੁਧ ਨਹੀਂ ਕੋਈ ਮੇਰਾ ਗੁਰ ਪਕੜਾਏ ਪ੍ਰਭ ਕੇ ਪੈਰਾ ਹਮਲੇ ਹਰੀ ਸਤਿਗੁਰ ਪੂਰੇ ਜਿਨ ਖੰਡਿਆ ਭਰਮ ਨਾਲਕਾ ਵਿਛੜਾ ਨਹੀਂ ਆੜ ਪੈਰ ਹਰ ਹਰ ਤੋ ਧਿਆਈ ਇਹਨਾਂ ਨੂੰ ਪਸੰਦ ਤੇਰਾ ਰੰਗ ਰਾਤੇ ਤੂੰ ਸਮਰੱਥ ਬਡਾਲਕਾ ਮਾਰੂ ਮਹਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਚਰਨ ਕਮਲ ਹਿਰਦੇ ਨਿਤ ਧਾਰੀ ਗੁਰਪੂਰਾ ਕਿਨ ਕਿਨ ਨਮਸਕਾਰੀ।

ਚੌਥਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰੂ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁੱਖ ਉਤਰੇ ਗੁਰੂ ਨਾਮ ਦੀਓ ਰਿਣ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰਪੂ

ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਮਰਥ ਮੁਖ ਔਕੀ ਜੈ ਦਾਸ ਦਾਸ ਦਾਸਨ ਕੋ

ਚਲਹ ਮਿਲਨਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪ੍ਰਖਣੇ ਭਉ ਨਿਰਾਕਾਰ ਮੂਰਤਿ ਅਜੂਨੀ ਸਹਿ ਭੰਵਰ ਪ੍ਰਸਾਦਿ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ, ਨਾਨਕ ਹੋਸੀ ਭੀ ਸਚ, ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ, ਚੁਪੈ ਚੁੱਪ ਨਾ ਹੋਈ ਜੇ ਲਾਇ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ, ਸਹਿ ਸੋ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚਲੈ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਰ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਰੋਂ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਣ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀ ਸਿੱਖ, ਹੁਕਮੀ ਸਦਾ ਭਵਾਈ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੇ ਜੇ ਬੁੱਝੈ ਤਾਂ ਹੋ ਮੈਂ ਕਹੇ, ਨਾ ਕੋਈ ਗਾਵੈ ਕੋ ਤਾਣ ਹੋਵੇ, ਕਿਸੈ ਤਾਣ ਗਾਵੈ ਕੋ ਦਾਤ, ਜਾਣੈ ਨਿਸਾਣ ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ, ਹੰਗਾਵੈ ਕੋ ਜੀ ਲੈ ਫਿਰ ਦੇ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਹਾਥ ਰਾਹ ਦੂਰ, ਕਥਨਾ ਕਥੀ ਨਾ ਆਵੈ ਤੋਟ, ਕਾਥ ਕਾਥ ਕਥੀ ਕੋਟੀ ਕੋਟ, ਕੋਟ ਦੇਂਦਾ ਦੇ,

ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਸਾਹਿਬੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਕਿਆ ਭਾਵੋ ਪਾਰ ਵਾਕਿਆ ਮੰਗਿਆ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿੱਦ ਸਹਿ ਦਰਬਾਰ ਮੁਹਾਉ ਕੇ ਬੋਲਣ ਬੋਲੀਐ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀਆਂ ਵੈ ਕੱਪੜਾ ਨਦਰੀ ਮੋਹ ਦੁਆਰ ਨਾਨਕੇ ਵਹਿ ਜਾਣੀਐ ਸਭ ਆਪੇ ਸਚੇ ਆਰਥ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾਨੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੇ ਕਰੀ ਜੇਤੀ ਸਿਰ ਠੋਪਾਈ ਵੇਖਾਂ ਬਿਨ ਕਰਮਾਂ ਕੇ ਮਿਲਾਇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ ਨਾਨੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਂ ਰੁਖਾਇ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣੈ ਧਰਤ ਤਹਲੋ ਆਕਾਸ਼ ਸੁਣੈ ਦੀਪ ਲੋ ਪਾਤਾਲ ਸੁਣੈ ਪੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮਾਇਨ ਸੁਣੈ ਮੁਕਸ ਲਾਹਣ ਮਨ ਸੁਣਿਐ ਜੋਗ ਜੋਗ ਤਨ ਭੇਦ ਸੁਣਿਐ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣਿਆ ਅੜਸੜਕਾਇ ਸੁਨਾਨ ਸੁਣਿਆ ਪੜ ਪੜ ਪਾ ਵਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਵ ਸੁਣਿਆ ਹਾਥ ਵੈ ਸੁਗਾਵ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੀ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹੋਇ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੁਨਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰੈ ਤਾਰੀ ਗੁਰਸਿੱਖ ਮੰਨੈ ਨਾਨਕ ਭਵੈ ਨਾ ਭੇਖ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰ ਗਹਿਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੜੀ ਕਲਾਮ ਨੇ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾ ਹੋਏ ਕੋਕ ਵਾਓ ਤਿਸਤੇ ਹੋਏ ਲੱਖ ਦਰੀਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨੰਦ ਆਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਭਗਸਾਰ ਅਸੰਖ ਮੋਹਨ ਲਿਵਲਾਏ ਤਾਰ
ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਲਿਆਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਤ ਕੌਰ ਅਸੰਖ ਚੋਰ ਹਰਾਮ ਕੌਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੀਸ਼ ਮਲ ਪਖਾਹੇ ਅਸੰਖ ਨਿੰਦਕ ਸਰ ਕਰੈ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹੇ ਸਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨਹਿ ਲਿਖੇ ਤੇਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇ ਤਾ ਕੀਤਾ ਤੇਤਾ ਨਾਉ ਬਿਨ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਾ ਸੁਖੇ ਮੂਤ ਪਲੀਤੀ ਕੱਪੜੋਏ ਦੇਸਾ ਬੂਨ ਲਈਐ ਧੋਏ ਭਰੀਐ ਮਤ ਪਾਪਾਂ ਕੈ ਸੰਗ ਧੋਪੈ ਨਾਵੈ ਕੈ ਰੰਗ ਪੁਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖਲਾ ਜਾ ਹੁਆ ਪੇ ਬੀ ਜਾ ਪੇ ਖਾਹੁ ਨਾਨਕ ਹੁਕਮੀ ਆਵਹ ਜਾਹ ਤੀਰਥ ਸਭ ਦਇਆ ਦਾ ਦਾਨ ਜੇਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਹੁ ਅੰਤਰਗਤ ਤੀਰਥ ਮਨ ਆਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਨਵਾਓ ਸਤ ਸੁਹਣ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਤੀ ਮਾਹ ਹੁਕਮ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲੇਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਫ ਨਾ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣੈ ਅਗੈ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾ ਸਾਇਆ ਗਾ ਸੋੜ ਕੋੜ ਭਾਲ ਥਕੇ ਵੇਦ ਕਹਿਨਕ ਵਾਤ ਸਹਿ ਸੁਠਾਰੈ ਕਹਿਨਕ ਤੇਬਾ ਅਸਲੂ ਇੱਕ ਧਾਤ ਸਹਿ ਸੁਠਾਰੈ ਕਹਿਨਕ ਤੇਬਾ ਅਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ ਨਦੀਆਂ ਤੈਵਾ ਪਵਹ ਸਮੁੰਦ ਨਾ ਜਾਣੀਐ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਿਸਮਨੋ ਨਾ ਵਿਸਰੈ ਅੰਤ ਨਾਮ ਸਿਫਤੀ ਕਹਿਣ ਅੰਤ ਅੰਤ ਨ ਕਰਣੈ ਦੇਣ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਨ ਤੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਵੇ ਤਾ ਕੇ ਅੰਤ ਨਾ ਪਾਏ ਜਾ ਇਹ ਅੰਤ ਨਾ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਵੇ ਉੱਚਾ ਹੋਵੇ ਕੋਈ ਤੇ ਸੁੱਚੇ ਕਾਓ ਜਾਣੈ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੈ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਤੁਟੈ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਕਾਹੀ ਖਾਏ ਕਿਤੇ ਆਂਦੂ ਭੁੱਖ ਸਦ ਮਾਰੇ ਭੇਦਾ ਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਇਓ ਜਾਣੈ ਜਿਤਿਆ ਮੋਇ ਖਾਏ ਆਪੇ ਜਾਣੈ ਆਪੇ ਦੇ ਅੱਖ ਹੈ ਸੇ ਭੇ ਕੇ ਕੇ ਜਿਸਨੂੰ ਬਖਸ਼ੇ ਸਿਫਤ ਸਾਲ ਆਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀਆਂ ਮੁੱਲ ਭੰਡਾਰ ਮੁੱਲਾ ਵਹਿ ਅਮੁੱਲ ਲੈ ਜਾਹਿ ਅਮੁੱਲ ਪਾਹਿ ਮੁੱਲਾ ਸਮਾਹਿ ਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲੋ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਨਵੇਂ ਆਖੇ ਇੰਦਾ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੰਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੁ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇਹੇ ਤਾਂ ਆਖ ਨਾ ਸਕੈ ਕੇ ਕੇ ਜੇ ਵਿੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾਵਾਰ
ਸੋ ਦਰ ਕੀ ਹਾਉ ਸੋ ਕਰ ਕੀ ਹਾਉ ਨਿਤ ਮੈਂ ਸਰ ਸੁਮਾਲੀ ਵਾਜੀ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੁ ਕਹੀਨ ਕੇਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰਵਰਮਾ ਦੇਵੀ ਸੋਨ ਸਦਾ ਸੁਵਾਰੇ ਗਾਵਹਿ ਇੰਦ ਇਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਤ ਸਮਾਧੀ ਅੰਦਰ ਗਾਵ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਯੁਗ ਯੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਾਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾ ਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤਾਈ ਪੰਥੀ ਸਰਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਿਸੈ ਆਦੇਸ ਸਾਧ ਨੀਲਾ ਨਾਦ ਨਾਥ ਜੁਗ ਜੁਗ ਏਕੋ ਇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿਧੇਵਰਾ ਸਾਧ

ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤੇ ਵਿੱਚ ਲਾਵੈ ਜਿਵ ਹੋਵੈ ਫੁਰਮਾਣੂ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਹੋਵਿਡਾਣੁ ਆਦੇਸ ਤਸਾਇਆ ਦੇਸ ਆਦਾ ਨੀਲਾ ਨਾਦਾ ਨਾ ਜੁਗ ਜੁਗ ਇੱਕ ਹੋਵੇ ਸਾਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੁ ਏਕਾ ਵਾਰ ਕਾਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਾਇਆ ਦੇਸ ਆਦਾ ਨੀਲਾ ਨਾਦਾ ਨਾ ਜੁਗ ਜੁਗ ਇੱਕ ਹੋਵੇ ਸਿੱਖ ਦੂਜੀ ਬਹੁ ਲੱਖ ਹੋਵੇ ਲੱਖ ਹੋਵਾ ਹੈ ਲੱਖ ਵੀਸ ਲੱਖ ਲੱਖ ਗੇੜਾ ਕੀ ਹੈ ਇੱਕ ਨਾਮ ਜਗਦੀ ਸੇ ਤਰਾਹੇ ਪਤ ਪੌੜੀਆਂ ਚੜ੍ਹੀ ਹੋਵੇ ਇੱਕੀ ਸੋ ਸੁਣ ਗੱਲਾਂ ਆਕਾਸ਼ ਕੀਟਾਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਰ ਤੇ

ਤਿੱਥੈ ਸੋਹਣ ਪੰਥ ਪਰਵਾਰ ਨੂੰ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾਏ ਉਹ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ ਪਾਣੀ ਬੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਵਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿੱਛੇ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹੰਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹਿ ਨਾ ਉਹ ਹਿਮਰ ਹੈ ਨ ਠਾਗੇ ਜਾਹਿ ਜਿਨ ਕਹਿ ਰਾਮ ਵਸੈ ਮਨ ਮਾਹਿ ਤਿੱਥੈ ਭਗਤ ਵਸੈ ਕੇਲੋ ਕਰਹਿ ਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੀ।

ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤੈ ਪ੍ਰਸਾਦ ਚੱਕਰ ਚਿਹਨੇ ਅਰਬਰੰਜਾ ਤ੍ਰਿਪਾਤ ਨਾ ਹਿੰਜੇ ਰੂਪ ਰੰਗਰ ਰੇਖ ਭੇਖ ਕਹੋ ਕਹਿ ਨਾ ਸਖਤ ਕੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤ ਓਜ ਕਹਿ ਜਾਏ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰੇ ਭਵਨ ਮਹੀਪ ਸੁਰ ਨਰ ਸੁਰ ਨਿਤ ਨਿਤ ਬੰਤਰਨ ਕੈ ਤੈ ਸਰਮ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਕਾਏ ਨਮਸਤਾਂ ਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਠਾਮੇ ਨਮਸਤਾਂ ਕਰਮ ਨਮਸਤਾਂ ਧਰਮੰ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹ ਨਮਸਤਾਂ ਢਾਹ ਨਮਸਤਾਂ ਨੀਲੇ ਨਮਸਤਾਂ ਨਾਦ ਨਮਸਤਾਂ ਛੇਦ ਨਮਸਤਾਂ ਗਾਧ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੋ ਏਕ ਨਮਸਤਾਂ ਅਨੇਕ ਨਮਸਤਾਂ ਭੂਤੇ ਨਮਸਤਾਂ ਜੂਕੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸ਼ ਨਮਸਤਾਂ ਨਿਰਭੇਸ਼ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਤਾਤੇ ਨਮਸਤਾਂ ਨਿਰਗਾਤੇ ਨਮਸਤਾਂ ਨਿਰਧੂਤੇ ਨਮਸਤਾਂ ਅਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤੰ ਅਗਾਹੇ ਨਮਸਤਾਂ ਬਾਹੇ ਨਮਸਤੰ ਪ੍ਰਵਰਗੇ ਨਮਸਤਾਂ ਸਰਗੇ ਨਮਸਤੰ ਪ੍ਰਭੋਗੇ ਨਮਸਤਾਂ ਸੋਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤ੍ਰਮੇ ਨਮਸਤੰ ਜਲਾਸਰ ਨਮਸਤੰ ਨਿਰਾਸਰ ਨਮਸਤਾਂ ਜਾਤੇ ਨਮਸਤਾਂ ਪਾਤੇ ਨਮਸਤਾਂ ਵਾਜਵੇ ਨਮਸਤਸਤਾਜਵੇ ਅਦੇਸ਼ ਅਦੇਸ਼ ਨਮਸਤਾਂ ਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੇ ਨਮਸਤਾਂ ਭੇਵੇ ਨਮਸਤਾਂ ਜਨਮੇ ਨਮਸਤਾਂ ਸੁਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤੰ ਜਰਾਰ ਨਮਸਤੰ ਕਿਰਤਾਰ ਨਮੋ ਧੰਦੇ ਨਮੋ ਅਵੰਦੇ ਨਮਸਤੰ ਅੰਮ੍ਰਿਤਸਾਕੇ ਨਮਸਤੰ ਨਿਰਵਾਕੇ ਨਮਸਤੰ ਹੀਮੇ ਨਮਸਤੰ ਕਰੀਮੇ ਨਮਸਤੰ ਅਨੰਤ ਨਮਸਤੰ ਮਹੰਤ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖ ਨਮੋ ਸਰਬ ਭੋਖ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਅਜੀਤ ਹੈ ਭੀਤ ਹੈ ਤ੍ਰਿਮਾਨ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਠ ਹੈ ਝੰਜ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਬਾਹ ਹੈ ਅਗਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਨ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਪਾਲੇ ਨਮੋ ਸਰਬ ਗਾਉਣੇ ਨਮੋ ਸਰ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਉਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸਸਤ੍ਰਯਾਣ ਪਾਣੀ ਨਮੋ ਅਸਤ੍ਰਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨ ਨਮੋ ਮੰਤਰ ਮੰਤਰੰ

ਅਗੰਮ ਓਗ ਹਰਤਾ ਪਰਮ ਪਰਮ ਪਰਮੇਸ਼ਵਰਮ ਪਰੋਸ਼ਪਾਲਮ ਸਦਾ ਸਰਬਦਾ ਸਿੱਧਦਾਤਾ ਦਿਆਲਮ ਅਸ਼ੇਦੀ ਅਭੇਦੀ ਅਨਾਮ ਅਕਾਮ ਸਮਸਤ ਉਪਰਾਜੀ ਸਮਸਤਸਤਾਮ ਤੇਰਾ ਜੋਰ ਚਾਚਰੀ ਸੰਜਲੇ ਹੈ ਥਲੇ ਹੈ ਭੀਤ ਹੈ ਅਭੇ ਹੈ ਪ੍ਰਭੂ ਹੈ ਆਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤਵੰ ਨਰੇਨਾਥੇ ਨਮਸਤਵੰ ਪ੍ਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਪੰਜੇ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਜੇ ਨਮੋ ਸਾਹੇ ਨਮੋ ਮਾਏ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰ ਨਮੋ ਸਰਵਪੀਤੰ ਨਮੋ ਸਰਵ ਗਿਆਨ ਨਮੋ ਪਰਮਤਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵਦ੍ਰਿਸੰ ਨਮੋ ਸਰਵਕ੍ਰਿਸੰ ਨਮੋ ਸਰਵਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾਰਿਦ ਸਿਧੰ ਨਿਵਾਸੀ।

ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਅਖਲ ਧਰਮ ਅਲਾ ਕਰਮ ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੋਗਤਾ ਸਰਵੰ ਜੋਗਤਾ ਸਰਵੰ ਦੇਵੰ ਸਰਵੰ ਭੇਵੰ ਸਰਵੰ ਕਾਲੇ।

ਤਜੂਨ ਪੁਰਖ ਅਪਾਰ ਸਰਬ ਮੰਤ੍ਰ ਮਾਨ ਦੇਵ ਭੇਵੇ ਆਦਿ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਬਦੂਤ ਰੂਪ ਨਿਸਾਲ ਨਾਮ ਠਾਮ ਨ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੂਨ ਆਦਿ ਸੇਖ ਦੇ ਸੌਰ ਨ ਭੇਸ ਜਾਕਰ ਰੂਪ ਰੇਖ ਨਾ ਰਾਗ ਜਤ

ਔਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਐ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ

ਮਾਤੇ ਮਤੰਗ ਜਰੇ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪੌਣ ਕੇ ਗੌਣ ਕਉ ਜਾਤ ਨਿਵਾਰੇ ਭਾਰੀ ਪੂਜਾਨ ਕੇ

ਲਾਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹੰਸਤ ਹੀ ਹੈ ਰਾਜ ਹਜ਼ਾਰੇ। ਭੂਤ ਪਵੇਖ ਭਵਾਨ ਕੇ ਭੂਪਤ, ਕੌਣ ਗਾਣੇ ਨਹੀਂ ਜਾਤ ਵਿਚਾਰੇ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ, ਅੰਤ ਕਾਉ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮਦਾਨ, ਸੁਸੰਜਮ ਨੇਮ ਅਨੇਕ ਬਿਸਿਖ ਹੈ, ਬੇਦ ਪੁਰਾਨ ਕਤੇਬ ਕੁਰਾਨ, ਜਮੀਨ ਜਮਾਨ ਸਭਾਨ ਕੇ ਪਿਖ ਹੈ। ਪੌਣ ਆਹਾਰ ਜਤੀ ਜਤ ਧਾਰ, ਸਭੈ ਸੁਬਿਚਾਰ ਹਜ਼ਾਰ ਕ ਦੇਖੈ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨੁ ਏਕ ਨਾ ਲਿਖੈ। ਸੁਧ

ਰਾਖ ਲੇ ਹੁਮੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਅਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ

ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਦੈ ਲੇਹੂ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹੁ ਬਚਾਈ।

ਸੁਣੇ ਗੁੰਗ ਜੋ ਆਹਿ ਸੁਰਸਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕ ਨ ਤਿਨ ਨਰ ਕੇ ਰਹਿ, ਹੋ ਜੋ ਯਾਗੀ ਇੱਕ ਬਾਰ ਚੌਪਈ ਕੋ ਕਹਿ। ਚੌਪਈ ਸੰਬਤ 1700 ਸਹਿਸ ਪਣਿਜੈ ਅਰਥ ਸਹਿਸ ਫੁਨ ਤੀਨ ਕਹਿਜੈ ਭਾਦਰਵ ਸੁਦੀ।

ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਰਾਮ ਕਰੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹੈ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ

ਪਾਵੈ ਤਾਂ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰਹਿ ਵਿਚਾਰਿਆ ਇੱਕ ਭਰਮ ਭੁੱਲੇ ਫਿਰੈ ਦੈ ਦਿਸੇ ਇੱਕ ਨਾਮ ਲਾਗ ਸਵਾਰਿਆ।

ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ, ਪਾਈਏ ਤਨ ਮਨ ਧਨ ਸਭ ਸੌਂਪ, ਮੁਰਖੋ ਹੁਕਮ ਮੰਨਿਆ ਪਾਈਐ। ਹੁਕਮ ਮੰਨੇ ਹੋ ਗੁਰੂ ਕੇਰਾ ਗਾਵਹੁ, ਸੱਚੀ ਬਾਣੀ ਕਹੈ ਨਾਨ ਸੁਣੋ ਸੰਤ ਹੋ, ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ, ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਏ ਮਾਇਆ ਮੋਹਣੀ ਜਿਨੂੰ

ਆਖਿਆ ਤਾਂ ਵੇਖਿਆ ਸਭ ਤੂੰ ਹੈ। ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ।

ਹਰ ਹਰ ਸਦਾ ਧਿਆਵਹਿ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ, ਕਹੈ ਨਾਨਕ ਸੱਚੇ ਸਾਹਿਬ।

ਸਤਿਗੁਰੁ ਸੁਣਾਇਆ ਉਹ ਦਿਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ

ਪਵਿੱਤ ਹੋਏ ਸੇਜਨਾ ਨਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਬਿਣ ਸਹਿਜੈ ਸਹਿਸਾ ਨਾ ਜਾਇ ਨਹਿ ਜਾਏ ਸਹਿਸਾ ਕਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਓ ਮਲੀਨ ਹੈ ਕਿਤ ਸੰਜਮ ਧੋਤਾ ਜਾਇ ਮਨ ਧੋਵਹੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ।

ਆਪ ਛੱਡ ਸਦਾ ਰਹਿ ਪਰਣੈ ਗੁਰਬਿਰੇ ਅਵਰ ਨ ਜਾਣੇ ਕੋਏ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ

ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਵ ਹਰ ਰੰਗ ਜਪਿਹੋ ਸਾਰਿੰਗ ਪਾਣੀ ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ

ਸ਼ਬਦ ਰਤਨ ਜਿਤ ਮਨ ਲਾਗਾਏ ਹੁਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨੂ ਆਪੇ।

ਪਿੱਤਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਵਿੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੂੰ ਕਿਹ ਪੋਹ ਨਾ ਸਕੀ।

ਜੈ ਸੀ ਅਗਨੁ ਦੁਰਮੈ ਤੈ ਸੀ ਬਾਹੁਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ, ਜਾਤ ਸੁਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਏ ਮਾਇਆ, ਜਿਤ ਹਰ ਵਿਸਰੈ ਮੋਹਿ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ।

ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨੁ ਆਏ, ਹਰ ਆਪ ਮੁਲਕ ਹੈ, ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪ੍ਰਜਾ ਪਏ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ

ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਉਹ ਸੱਚਾ ਸੋਇਲਾ ਸੱਚੇ ਘਰ ਗਾਵਹੋ, ਗਾਵਹੋ ਤਾਂ ਸੋਇਲਾ ਘਰ ਸੱਚ, ਜਿੱਥੇ ਸਦਾ ਸੱਚ ਧਿਆਵਹੀ, ਸੱਚੋ ਧਿਆਵਹਿ ਜਾ ਤੁਧ ਭਾਵ ਹੈ, ਗੁਰਮੁਖ ਜਨਾ ਬੁਝਾਵਹੀ, ਇਹੋ ਸੱਚ ਸਭਨਾ ਕਾ ਖਸਮ ਹੈ। ਜੇ

0: ਵਾਹਿਗੁਰੂ ਜੀ ਕੀ ਫਤਿਹ।
1: ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ

ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਹੀ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਉ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ, ਚਿੱਤ

ਖਾਨਦਾਨ, ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ

ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਚਰਣਾ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰ ਜੀ, ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ

ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉਦਮ ਬਖਸ਼ਿਸ਼ ਕਰਨੇ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤ ਅਤੇ ਸੇਵਾਦਾਰਾਂ ਦੇ ਹਿਰਦਿਆਂ 'ਤੇ ਵਸਾਉਣਾ, ਸਰਬੱਤ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁੱਭ ਮਨੋਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ, ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ, ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰ ਜੀ, ਅੱਜ ਪਾਵਨ ਦਿਹਾੜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਗੁਰਤਾ ਗੱਦੀ ਪੁਰਬ ਹੈ, ਕਿਰਪਾ ਕਰਨੀ, ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਗੁਰੂ ਜੀ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਸਮੱਤ ਬਖਸ਼ਿਸ਼ ਕਰਨੀ।

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ।

ਗੁਰਪੂਰ ਹਰ ਨਾਮ ਦ੍ਰਿੜਾਇਆ, ਬਿਨ ਨਾਵੇ ਜੀਵਨ ਬਿਰਸਾ ਰਹਾਉ। ਬਿਨ ਗੁਰ ਮੂੜ ਪਏ ਹੈ ਮਨ ਮੁਖ, ਤੇ ਮੋਹ ਮਾਇਆ ਨਿਤ ਫਾਥਾ। ਤਿੰਨ ਸਾਧੂ ਚਰਨ ਨਾ ਸੇਵੇ ਕਬਹੂ, ਤਿੰਨ ਸਭ ਜਨਮ ਅਕਥਾ।

0: जिन सचो सच बुझाया, जिन सचो सच बुझाया।
1: असमहला चौथा।

ਸੱਚੇ ਦਰ ਦੇ ਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਏ ਸਮਾਏ ਸੱਚੀ ਰਾਸ਼ੀ ਸੱਚ ਧਨ ਉੱਤਮ ਪਦਵੀ ਪਾਹੇ ਸੱਚ ਸੁਣੈ ਸੱਚ ਮਨ ਲੈਣ ਸੱਚੀ ਕਾਰ ਕਮਾਏ।

ਜਾਏ ਬਾਬੀਹਾ ਤੂੰ ਸਹਿਜ ਬੋਲ ਸੱਚੇ ਸ਼ਬਦ ਸਵਾਏ ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀਆ ਦਿਖਾਏ।

ਕਦ ਕਿਰਪਾ ਕਰੇ ਰਜਾਏ। ਹਰਗੁਣ ਗਾਵੋ ਕਾਮਣੀ, ਸੱਚੇ ਸ਼ਬਦ ਸਮਾਏ, ਭੈ ਕਾ ਸਹਿ ਸਿਗਾਰ ਕਰਿਓ, ਸੱਚ ਰਹੋ ਲਿਵ ਲਾਏ। ਨਾਨਕ ਨਾਮੋ ਮਨ ਬਸੇ, ਹਰ ਦਰਗਾਹ ਲਏ ਛਡਾਏ।

ਪਾਸ ਜਿਉ ਪਿੰਡ ਸਭ ਤਿਸਕਾ ਸਭ ਕੁਛ ਤਿਸਕੈ ਪਾਸ ਬਿਨ ਬੋਲਿਆ ਸਭ ਕਿਸ ਜਾਣਨ ਦਾ ਕਿਸੇ ਆਗਿਆ ਕੀ ਚੈਰ ਦਾਸ ਨਾਨਕ ਘਾਟ ਘਟ ਇੱਕੋ ਵਰਤਦਾ ਸਬਦ ਘਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੁੱਠਾ ਮੰਤਨ ਸਭ ਪਦ ਫੜੈ ਸਭ ਜਗ ਹਰਿਆਵਲ ਹੋਏ ਸਭ ਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨ ਬਿਸਰੈ ਜਿਨ ਸਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਬੁੱਠੈ ਮੰਤਨ ਪਦ ਫੜੈ ਸਭ ਜਗ ਹਰਿਆ ਹੋਏ ਪ੍ਰੜੈ ਚਾਲ ਚਲੰਬਲ ਹੈ ਨਾਵੜਾ ਲਈਐ ਕੇਸ ਨਾਉ ਲਈਐ ਪਰਮੇਸ਼ਰ ਹੈ ਭੰਨਣ ਗਣ ਸਮਰੱਥ ਹਰਿ ਹਟ ਪੀ ਤੂੰ ਤੂੰ ਕਰੈ ਬੋਲੈ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪਕਾਰ ਜਿਨ ਜਗਤ ਪਾਈ ਹਰੰਕੀਆ ਤਿਸ ਬਿਟ ਹੋ ਕਰ ਮਾਣ ਆਪ ਛੋਟੇ ਤਾਂ ਸੌਂਬਲੈ ਸੱਚਾ ਹੋ ਵਿਚਾਰ ਅਮੈ ਪਿੱਕਾ ਬੋਲਣਾ ਬੁਝ ਨ ਸਕਾਂ ਕਾਰ ਵਾਣ ਤਿਣ ਤਿਰ ਪਵਣ ਤੁਝੇ ਧਿਆਨ ਦਾਨ ਦਿਨ ਸਦਾ ਬਿਹਾਨ ਮੈਨ ਸਤਿਗੁਰ ਕਿਨੇ ਨਾ ਪਾਇਆ ਕਰ ਕਰ ਸਕੇ ਵਿਚਾਰ ਨਰ ਕਰੇ ਜੇ ਆਪਣੀ ਤਾਂ ਆਪੈ ਲੇ ਸਵਾਰ ਨਾਨਕ ਗੁਰਮੁਖ ਜਿਨੀ ਧਿਆ ਆਏ ਸੇ ਪ੍ਰਵਾਣ ਯੋਗ ਨਾ ਭਗਵੀ ਕੱਪੜੀ ਯੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆ ਯੋਗ ਪਾਈਐ ਸਤਿਗੁਰ ਕਹਿ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਵੇਦ ਪੜੈ ਜੁਗ ਚਾਰ ਨਾਨਕ ਸਾਚਾ ਭੇਟੇ ਅਦਮਨ ਵਸੈ ਪਾਵੈ ਮੁਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਾਤ ਭਵੀ ਫਿਰੈ ਚਲ ਚਿਤ ਮਨਮੁਖ ਸੌ ਕਰ ਦੋ ਤੇ ਸੁਖ ਕਾ ਪੁੱਛੈ ਮਿਤ

ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੜਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰੇ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਬਾਬਾ ਸਤਿਗੁਰ ਪੁਰਖਿਆ।

ਹਰਿ ਪ੍ਰਭ ਸੱਚਾ ਸੋਇਲਾ ਗੁਰਮੁਖ ਨਾਮਕ ਬਿੰਦ ਅੰਦੇ ਨਾਮ ਸਲਾਣਾ ਹਰਿ ਜਪਿਆ ਮਨ ਆਨੰਦ ਬੜਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬੋੜ ਨਮਨ ਤਨ ਪੰਗ ਮੂੰਹ ਪਿਰੀ ਆਸਿਓ ਨਿਹੋ ਕਿਉਂ ਸੱਜਣ ਮੇਰੇ ਪਿਆਰਿਆ ਹੋ ਡਿੰਦੀ ਤਿੰਨ ਸੱਜਣ ਸੱਚ ਸਵਾਰਿਆ

ਸਤਿਗੁਰ ਨਾਲ ਦਿਖਾ ਲਿਆ ਹੋ ਖੜੀ ਨਿਹਾਲੀ ਪੰਥ ਮਤਮੂ ਸੱਜਣ ਆਵੇ ਕੋਈ ਅਣ ਮਿਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ।

ਆਵੇ। ਅੰਤਰੇ ਜੋਰੇ ਹੋਮ ਮੈਂ ਤਨਮਾਇਆ ਕੂੜੀ ਆਵੇ ਜਾਏ, ਸਤਿਗੁਰ ਕਾ ਫਰਮਾਇਆ ਮਨ ਨਾ ਸਕੀ ਦੁੱਤਰ ਤਰਿਆ ਨਾ ਜਾਏ। ਨਰਾ ਕਰੈ ਜਿਸੇ ਆਪਣੀ ਸੋ ਚੱਲੈ ਸਤਿਗੁਰ ਭਾਈ, ਸਤਿਗੁਰ ਕਾ ਦਰਸ਼ਨ ਸਫਲੇ ਹੈ ਜੋ ਇੱਛੈ ਸੋ ਫਲ ਪਾਏ, ਜਿਨੀ ਸਤਿਗੁਰ ਮੰਨਿਆ ਹੋ ਤਿਨ ਕਹਿ ਲਾਗੋ ਪਾਏ। ਨਾਨਕ ਤਾਂ ਕਾ ਦਾਸ ਹੈ ਜੇ ਆਂਦਨ ਰਹਿ ਲਿਵ ਲਾਏ।

ਕਥੀ ਬੰਦ ਪੀਆ ਦੇ ਜਿੱਦਾਂ ਗੁਦਮੁਖ ਜਨ ਦਦਨੇ ਹੋ ਤੈਂ ਪ੍ਰੀਤਮ ਸੱਚੇ ਲਾਇਆ ਦਾਤੀ ਅੱਧਾ ਡੇ ਹੋ ਨਾਨਕ ਪ੍ਰੇਮ ਸਮਾਇਆ ਗੁਰਮੁਖ ਸੱਚੀ ਆਸ ਕੀ ਜਿਤ ਪ੍ਰੀਤਮ ਸੱਚਾ ਪਾਈਐ ਆਂਦਨ ਰਹਿ ਆਨੰਦ ਨਾਨਕ ਸਹਿਜ ਸਮਾਈਐ ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ ਕਬੂ ਨਾ ਹੋਵੇ ਭੰਗ ਨਾਨਕ ਹਰਿ ਗੁਣ ਗਾਈਐ।

ਵਿਛੜ ਸਭ ਜਾਏ। ਗੁਰਮੁਖ ਹੁਕਮ ਮੰਨੈ ਸਹਿਕੇ ਦਾ ਹੁਕਮ ਹੀ ਸੁਖ ਪਾਏ, ਹੁਕਮੋ ਸੇਵੈ ਹੁਕਮ ਅਰਾਧੇ ਹੁਕਮ ਸਮੈ ਸਮਾਏ। ਹੁਕਮ ਵਰਤ

ਮਿਲਾਏ ਮਾਨ ਮੁਖ ਹੁਕਮ ਨਾ ਬੁੱਝੈ ਬਪੜੀ ਨਿਤਿ ਹਉਮੈ ਕਦਮ ਕਮਾਏ ਬਾਰਤ ਨੇਮ ਸੁਸੰਜ ਪੂਜਾ ਪਾਖੰਡ ਭਦਮ ਨਾ ਜਾਏ ਆਂਤੋ ਕਸੁਧ ਮਾਇਆ ਮੋਹ ਬੇਦੇ ਜਿਉਂ ਹਸਤੀ ਛਾਦ ਉਡਾਏ ਜਿਨ ਪਾਏ ਤਸੈ ਨਾ ਚੇਤੈ ਬਿਨ ਚੇਤੈ ਕਿਉਂ ਸੁਖ ਪਾਏ ਨਾਨਕ ਪਦਪੰਚ ਕੀਆ ਤੁਧ ਕਰਤੈ ਪੂਰਵ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਆਂਦਨ ਸੇਵਾ ਕਰਤ ਸਮਾਏ ਆਂਤ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੈ ਸਭ ਆਏ ਮੰਦੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲੀਐ ਤਿਸਨਾ ਭੁੱਖ ਸਭ ਜਾਏ।

ਲੱਗੇ ਆਏ ਜਿਨ ਪਿਦਿਆਂ ਸਿਉਂ ਨਿਹੂੰ ਸੇ ਸੱਜਣ ਮੈਂ ਨਾਲ ਅੰਤ ਦੇ ਬਾਅਦ ਇਹੋ ਪਿਦਾਂ ਪੀ ਹਿਰਦੇ ਰੱਖਾਂ ਸੰਭਾਲ ਜਿਨ ਇੱਕ ਮਨ ਇੱਕ ਚਿਤਿਆਇਆ ਸਤਿਗੁਰ ਸੋਚਿਤ ਲਾਏ ਤਿੰਨ ਕੀ ਦੁੱਖ ਭੁੱਖ ਹਮੈਂ ਵੱਡਾ ਰੋਗ ਗਿਆ ਨਿਰਦੁੱਖ ਭਏ ਲਬਲਾਏ ਗੁਣ ਗਾਵੈ ਗੁਣ ਉਚਰੈ ਗੁਣਮੈ ਸਮੈ ਸਵਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਭ ਆਏ ਮਨਮੁਖ ਮਾਇਆ ਮੋਹ ਹੈ ਨਾਮ ਲੱਗੈ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੇ ਆਹਾਰ ਵੇਖ ਮਾਇਆ ਤਨ ਸੰਚਮਰੈ ਅੰਤ ਹੋਏ ਸਵਿਚਾਰ ਕਰਮ ਧਰਮ ਸੁ ਸੰਜਮ ਕਰੈ ਅੰਤ ਲੋਭ ਵਿਕਾਰ ਨਾਨਕ ਮਨਮੁਖ ਜੇ ਕਮਾਵੈ ਸੋ ਥਾਏ ਨ ਪਵੈ ਦਰਗੈ ਹੋਏ ਖੁਆਰ ਸਭਨਾ ਰਾਗਾਂ ਵੇ ਸੋ ਭਲਪਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਈ ਨ ਜਾਏ ਰਾਗੈ ਨਾਦੇ ਬਾਹਿਨ ਹੁਕਮ ਬੂਝਿਆ ਜਾਏ ਨਾਨਕ ਹੁਕਮੈ ਬੂਝੈ ਤਿਨ ਰਾਸ ਹੋਏ ਸਤਿਗੁਰ ਤੇ ਸੋਝੀ ਪਾਏ ਸਾਬ ਕਿਛ ਤਿਸ ਤੇ ਹੋਇਆ ਜਿਉਂ ਤਸੈ ਦੀਰ ਜਾਏ ਸਤ ਗੁਰ ਵਿੱਚ ਅੰਮ੍ਰਿਤ ਦਾਮ ਹੈ ਅੰਮ੍ਰਿਤ ਕਹੇ ਕਹਾਏ ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੈ ਮਨ ਆਏ ਹਿਰਦੈ ਕਮਲ ਪ੍ਰਗਾਸਿਆ ਜੋਤੀ ਜੋਤ ਮਿਲਾਏ ਨਾਨਕ ਸਤਿਗੁਰ ਤਿੰਨ ਕੋ ਮੇਲਿਓਨ ਜਿਨ ਤੁਰ ਮਸਤਕ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨਮੁਖ ਭੁੱਖ ਨ ਜਾਏ ਮੁੱਖ ਡੰਬ ਸਭ ਕੂੜ ਹੈ ਕੂੜ ਦੇ ਹੈ ਲਪਟਾਏ ਆਂਦਿਨ ਚਿੰਤਾ ਚਿੰਤ ਵੈ ਚਿੰਤਾ ਬੱਧਾ ਜਾਏ ਜੰਮਣ ਮਰ ਨ ਚੋਕੀ ਹਮੈ ਕਦਮ ਕਮਾਏ ਗੁਰਸਰਨ ਆਈ ਉਭਰੈ ਨਾਨਕ ਲਏ ਛਡਾਏ ਸਤਿਗੁਰ ਪੁਰਖ ਅਰ ਧਿਆਇੰਦਾ ਸਤਸੰਗਤ ਸਤਿਗੁਰ ਪਾਹੇ ਸਤਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ ਇਹ ਭਵਜਲ ਜਗਤ ਸੰਸਾਰ ਹੈ ਗੁਰ ਬੋਇਥ ਨਾਮ ਧਰਾਏ ਗੁਰ ਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ

ਤੁਦ ਮਸਤਕ ਹੱਥ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਿਦਾਰੀਆਂ ਹਰ ਦਦਗਾ ਲਏ ਛੜਾਏ ਗੁਰ ਸਿੱਖਾਂ ਨੂੰ ਸਭਾਸ ਹੈ ਹਰ ਤੁੱਠਾ ਮੇਲ ਮਿਲਾਏ।

ਹੋਮੈ ਮਾਰ ਏਕ ਲਿਬ ਲਾਗੀ ਅੰਤਰ ਨਾਮ ਵਸਾਇਆ ਗੁਰਮਤਿ ਜਮ ਜੋਇ ਨ ਸਕੈ ਸਚੈ ਨਹਿ ਸਮਾਇਆ।

ਆਦਿ ਅੰਗ ਚੋਲੇ ਆਦਿ ਜੈਸਾ ਪੁਰਖ ਨਾ ਲੱਭੇ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨਾ ਕਾਹੂ ਡੋਲੇ ਜਾਂ ਨਾਨਕ ਹਰਿ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸਹੀ ਜੇ ਮੁੱਖ ਨਾ ਮੁੜਨ ਜਿਨੀ ਸੰਜਾਤਾ ਸਾਈ ਚੜ ਚੜ ਭਵਦੇ ਕੱਚੇ ਬਰੀ ਜਿਨਾ ਘਰ ਨਾ ਆਈ ਧਣੇ ਵੀ ਹੋਣਾ ਪਾਟ ਪਟੰਬਰ ਭਾਈ ਸੇਤੀ ਜਾਲੇ ਤੂੜੀ ਵਿੱਚ ਲੋੜੁੰਦੜੀ ਸੋਹਾਂ ਨਾਨਕ ਤੈ ਸਹਿਨਾਲੇ ਗੁਰ ਕੈ ਸ਼ਬਦ ਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਬਲ ਮਾਰੂ ਇਹੋ ਰਾਗ ਯਾ ਮੂੰਹ ਇੱਕ ਤਾਂ ਲੱਖ ਤੋ ਜਿੱਤੀ ਬਿਨੜੇ ਦਰ ਕਿਤੜੇ ਬਾਹਮਣ ਬਿਰਸਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੇ ਸੋਠ ਸੋ ਦਸ ਪੀਜੀਐ ਕਬੂ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਾਹ ਨਿਰਮਲ ਸੋਏ

ਲਾਈ ਸਤ ਸ੍ਰੀ ਲੈ ਪਾਤਸ਼ਾਹ ਸੰਗ ਲਾਹੀ ਪੰਚੋ ਪਾਤਸ਼ਾਹ ਸੁਦਮਾਨੰਦ ਪਾਸ ਕਰ ਆਏ ਚੰਦਰ ਬਿਮ ਮੰਗਲਨ ਸੋ ਆਏ ਸਤ ਸਬਾਨੀ ਹੋਵਾਏ ਵਿਨੋਦਾ ਗਾਵੇ ਸਤ ਸ ਬਸੰਤ ਗਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕੀ ਵਾਰੀ

ਜਿਸ ਦੇ ਸੋ ਪਾਵੇ ਸਦਾ ਸ਼ਬਦ ਸਦਾ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿਠੀ ਸਾਬ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਿਆਵੈ ਤਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਨਟ ਕੀਤਾ ਤਿਨਾ ਪਿਆਰਿਆਂ ਸੱਚਿਆਰਿਆਂ ਦੀ।

ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਆ ਰਿਹਾ ਨਾ ਚਰਾਏ ਗਏ। ਸਿੱਖੀ ਕੇਸਾਂ ਸਵਾਸਾਂ ਸੰਗ ਨਭਾਈ, ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ।

ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸੀ ਆਰਿਆਇਤਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ

ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬਾ, ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀ ਨਮਾਣਿਆਂ ਦੀ ਮਾਣ ਨੇ ਤਾਣਿਆਂ ਦੀ ਤਾਣ ਨਿਓਟਿਆਂ ਦਿਓ, ਗੁਰੂ ਗਰੀਬ ਨਿਵਾਸ ਸਤਿਗੁਰੂ

ਸਾਹਿਬ ਸੁਖ ਸਾਗਰ ਵਿਖੇ ਨਗਰ ਲਿਤਰਾ ਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਵੱਲੋਂ ਪਰਿਵਾਰਾਂ ਦੀ ਸੁਖ ਸ਼ਾਂਤੀ ਨਗਰ ਦੀ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨ ਪਰਸਦੇ ਹੋਏ ਪਾਵਨ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਸੀ। ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੂਗਾ ਨਿਰਵਿਘਨਤਾ ਦੇ ਸਹਿਤ ਪੈ ਨੇ। ਪੜ੍ਹੀ ਸੁਣੀ ਬਾਣੀ ਦਾ ਭਾਵ ਨਗਰ ਲਿਤਰਾ ਅਤੇ ਸਮੂਹ ਇਲਾਕਾ ਨਿਵਾਸੀ ਸੰਗਾਂ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ, ਸਮੂਹ ਇਲਾਕੇ ਵਿੱਚ ਸੁੱਖ ਵਰਤਾਉਣੀ, ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਦੇਸਾਂ ਪਰਦੇਸਾਂ ਵਿੱਚ ਸਤਿਗੁਰੂ ਆਪ ਸਹਾਈ ਹੋਣਾ, ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਸਪਾਕ ਤੰਦਰੁਸਤੀ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਸਰਬੱਤ ਪਰਿਵਾਰਾਂ ਦੀਆਂ ਸ਼ੁੱਭ ਭਾਵਨਾਵਾਂ ਪੂਰਨ ਕਰਨੀਆਂ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਸਭ ਦਾ ਤਿਲ ਫੁਲ ਭੀਟਾ ਦਰ ਪ੍ਰਵਾਨ ਕਰਨਾ, ਸਭ ਦੀ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ, ਬੱਚਿਆਂ ਨੂੰ ਗੁਰਮਾਂ ਦੀ ਸੋਝੀ ਵਿਦਿਆ ਦੇ ਦਾਨ ਬਖਸ਼ਣੇ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਤੀਰਥ ਭਾ ਬਖਸ਼ਣਾ, ਸੱਚੀ ਪਾਤਸ਼ਾਹ ਜੀ ਆਪ ਜੀ ਨੇ ਰਹਿਮਤ ਕਰਕੇ ਬੰਦੀ ਸਿੰਘਾਂ ਦੀ ਰਹਾਈ ਬਖਸ਼ਣੀ, ਕਿਰਪਾ ਕਰਨੀ ਸਾਰੇ ਖਾਲਸੇ ਪੰਥ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵਾਸਤੇ ਮਾਇਆ ਭਾਈ ਹਰਭਜਨ ਸਿੰਘ ਅਠਵਾਲ, ਭਾਈ ਸੁਖਦੀਪ ਸਿੰਘ ਹੁੰਦੜ ਦੀ ਤੰਦਰੁਸਤੀ ਵਾਸਤੇ ਅਰਦਾਸ, ਭਾਈ ਸੁਖਦੀਪ ਸਿੰਘ ਹੁੰਦੜ ਨੂੰ ਦੇਹ ਰੋਗਤਾ ਦੀ ਦਾਤ ਬਖਸ਼ਣੀ, ਭਾਈ ਮੇਜਰ ਸਿੰਘ ਬਰਾੜ ਪਰਿਵਾਰਾਂ ਵੱਲੋਂ ਮਾਇਆ ਹਾਜ਼ਰ ਹੋਈ, ਸੇ ਪਰਿਵਾਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ, ਪਾਵਨ ਹਜ਼ੂਰੀ ਵਿਖੇ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੂ, ਆਈਆਂ ਸੰਗਤਾਂ ਨੂੰ ਨਵਾਜਦੇ ਹੋਏ

ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜਾ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਨੂੰ ਸਮਰਪਿਤ ਸੱਜ ਰਹੇ ਨੇ। ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸੇਈ।

ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸਾਹਿਬ ਸਤਿ ਸ੍ਰੀ ਅਕਾਲ ਵੈਸਟ ਮਿਨਿਸਟਰ ਵਿਖੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਜੀ ਦਾ ਜਿਹਨਾਂ ਆਪਣੀ ਰਹਿਮਤ ਬਖਸ਼ਿਸ਼ ਕਰਕੇ ਸਾਰੀ ਸੇਵਾ ਇਹਨਾਂ ਪਰਿਵਾਰਾਂ ਨਾਲ ਹੀ ਦੂਸਰੇ ਅਖੰਡ ਪਾਠ ਸਾਹਿਬ ਦੀ ਸੇਵਾ ਧਾਰੀਵਾਲ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ

ਚੜ੍ਹਦੀਆਂ ਕਲਾਂ ਖੁਸ਼ੀਆਂ ਖੇੜੇ ਬਖਸ਼ਣ। ਸੋ ਗੁਰਮੁਖ ਪਿਆਰਿਓ ਹੁਣ ਸ਼ਬਦ ਦੇ ਦੀਵਾਨਾਂ ਦੀ ਰੰਗਤਾ ਹੋ ਰਹੀ ਹੈ, ਜਿਸ ਦੇ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦੇ ਕੀਰਤਨੀ ਜਥੇ ਵੱਲੋਂ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਏ ਜਾ ਰਹੇ ਹਨ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਰਬਾਬੀ ਅਤੇ ਉਹਨਾਂ ਦਾ ਕੀਰਤਨੀ ਜਥਾ, ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ, ਗੁਰੂ ਦੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜਦੇ ਰਹਿਣ। ਗੁਰਮੁਖ ਪਿਆਰਿਓ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਠੂਰ ਵਾਲੇ ਗੁਰਮਤ ਵਿਚਾਰਾਂ ਦੀ ਸਾਂਝ ਕਰਨਗੇ। ਅੱਜ ਦੇ ਦੀਵਾਨ ਵਿਸ਼ੇਸ਼ ਤੌਰ 'ਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਹਨ। ਗੁਰਦੁਆਰੇ ਸਾਹਿਬ ਵਿਖੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਹੋ ਰਿਹਾ ਹੈ, ਇਸ ਵਾਰੀ 24 ਅਕਤੂਬਰ ਨੂੰ ਹੋ ਰਿਹਾ ਹੈ, ਜਿਸ ਦੇ ਵਿੱਚ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੈ। ਅਗਰ ਆਪ ਜੀ ਨੇ ਹਾਲੇ ਤੱਕ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਤਾਂ ਜ਼ਰੂਰ ਕਰਵਾਓ, ਕਿਉਂਕਿ ਇਸ ਪ੍ਰੋਗਰਾਮ ਦੇ ਰਾਹੀਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਬਹੁਤ ਵੱਡਾ ਉਪਰਾਲਾ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਹਰ ਸਾਲ ਤਕਰੀਬਨ 500 ਤੋਂ ਜ਼ਿਆਦਾ ਬੱਚੇ ਪਾਰਟੀਸਪੇਟ ਕਰਦੇ ਹਨ, ਅਤੇ ਇਸ ਵਿੱਚ ਪਾਰਟੀਸਪੇਟ ਕਰਨ ਵਾਲੇ ਹਰ ਇੱਕ ਬੱਚੇ ਨੂੰ ਕੋਈ ਨਾ ਕੋਈ ਪ੍ਰਾਈਜ਼ ਜ਼ਰੂਰ ਦਿੱਤਾ ਜਾਂਦਾ ਹੈ, ਅਤੇ ਜਿਹੜੇ ਬੱਚੇ ਪਹਿਲੀਆਂ 5 ਪੁਜ਼ੀਸ਼ਨਾਂ 'ਤੇ ਆਉਂਦੇ ਹਨ ਉਹਨਾਂ ਨੂੰ ਬਹੁਤ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਹਨ। ਅਤੇ ਗੁਰਦੁਆਰਾ ਸਾਹਿਬ ਵਿਖੇ ਹੋਰ ਵੀ ਜਿੰਨੇ ਪ੍ਰੋਗਰਾਮ ਚੱਲਦੇ ਹਨ ਉਹਨਾਂ ਵਿੱਚ ਵੀ ਆ ਬੱਚਿਆਂ ਨੂੰ ਜ਼ਰੂਰ ਆਪਣੀਆਂ ਕਲਾਸਾਂ ਦੇ ਵਿੱਚ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੀ ਇਸ ਆਉਣ ਵਾਲੀ ਜਨਰੇਸ਼ਨ ਨੂੰ ਗੁਰੂ ਦੇ ਨਾਲ ਜੋੜ ਸਕੀਏ, ਗੁਰੂ ਦੀਆਂ ਖੁਸ਼ੀਆਂ ਲੈ ਰੱਖ ਸਕੀਏ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੁਲਾਗਾ ਸੇਵ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸਿਸ਼ਟ ਨਿਹਾਲ ਕਰੀ।

ਗੁਰੂ ਜੀ ਦੀ ਸਿਹਤ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਵਡਭਾਗੀ ਹਾਂ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇਹ ਮਨੁੱਖਾ ਸਰੀਰ ਜੋ ਬਖਸ਼ਿਸ਼ ਕੀਤਾ ਸਾਨੂੰ ਪਦਾਰਥ ਦੇ ਰੂਪ ਦੇ ਵਿੱਚ ਉਸ ਮਨੁੱਖਾ ਸਰੀਰ ਦਾ ਲਾਹਾ ਲੈਣ ਲਈ ਸਤਿਗੁਰਾਂ ਦੀ ਹਜ਼ੂਰੀ 'ਚ ਸੰਗਤ ਰੂਪ ਜੁੜ ਕੇ ਬੈਠੇ ਹਾਂ। ਆਪ ਜੀ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ। ਆਓ ਅੱਜ ਦਾ ਜੋ ਦਿਹਾੜਾ ਹੈ ਉਸ ਦੀ ਵਿਚਾਰ ਕਰਨ ਤੋਂ ਪਹਿਲਾਂ ਨਵਾਓ ਸਤਿਗੁਰਾਂ ਨੂੰ ਸੀਸ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ ਵਡਭਾਗੀ ਹਾਂ ਸਾਰੇ ਜੋ ਗੁਰੂ ਦੇ ਬਚਨ ਸੁਣਨ ਲਈ ਸੰਗਤ 'ਚ ਆਏ ਹਾਂ, ਕਿਉਂਕਿ ਇਹ ਜੋ ਸੰਸਾਰ ਹੈ ਇਹਦੇ ਵਿੱਚ ਗੁਰੂ ਤੋਂ ਬਿਨਾਂ ਕੋਈ ਤਰਿਆ ਨਹੀਂ ਅੱਜ ਤੱਕ। ਜਿੰਨਾ ਚਿਰ ਅਸੀਂ ਗੁਰੂ ਦਾ ਉਪਦੇਸ਼ ਸੁਣਦੇ ਨਹੀਂ ਉਨਾ ਚਿਰ ਅਸੀਂ ਇਹ ਸੰਸਾਰ ਸਾਗਰ 'ਚ ਤਰ ਨਹੀਂ ਸਕਦੇ। ਜਿਹਨੂੰ ਗੁਰਬਾਣੀ 'ਚ ਫਰਮਾਨ ਕਰਦੇ ਨੇ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ, ਫਿਰ ਸਾਨੂੰ ਗੁਰੂ ਉਹ ਕਿਰਪਾ ਕਰਕੇ ਉਹ ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ ਜਿਸ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਉਹਦਾ ਭੇਦ ਦੇ ਦਿੰਦਾ ਹੈ, ਜਿਹਦੇ ਨਾਲ ਮਿਲ ਕੇ ਸਾਡਾ ਜੀਵਨ ਸਫਲ ਹੋ ਜਾਂਦਾ ਹੈ। ਇਸ ਲਈ ਜੀਵਨ ਸਫਲ ਕਰਨ ਲਈ ਸੰਸਾਰ ਦੇ ਵਿੱਚ ਸੰਗਤ ਬਣਾਈ ਗਈ ਹੈ। ਭੱਟ ਸਾਹਿਬ ਵੀ ਇਹ ਗੱਲ ਹੁਣੇ ਗੁਰਮੁਖਾਂ ਪਾਸੋਂ ਆਪਾਂ ਸ਼ਬਦ ਸਰਵਣ ਕਰਕੇ ਹਟੇ ਹਾਂ ਵੀ ਸਾਡਾ ਮਨ ਸੰਸਾਰ 'ਚ ਆ ਕੇ ਇਹ ਸੰਸਾਰ ਨਾਲ ਜੁੜਨ ਕਰਕੇ ਔਗਣਾਂ ਨਾਲ ਭਰ ਜਾਂਦਾ। ਜਦੋਂ ਗੁਰੂ ਕਿਰਪਾ ਕਰਦਾ ਫਿਰ ਸੰਗਤ 'ਚ ਆ ਕੇ ਸਾਨੂੰ ਭੇਤ ਦਿੰਦਾ, ਫਿਰ ਇਹ ਔਗਣ ਖਤਮ ਕਰ ਦਿੰਦਾ ਗੁਰੂ। ਗੁਰੂ ਆਪਣਾ ਗਿਆਨ ਸਾਨੂੰ ਬਖਸ਼ਿਸ਼ ਕਰ ਦਿੰਦਾ। ਇਸ ਲਈ ਸਮਝਾ ਰਹੇ ਸੀ ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਜਦੋਂ ਆਪਾਂ ਆਪਣੇ ਅੰਦਰ ਝਾਤੀ ਮਾਰਦੇ ਹਾਂ ਸਾਡੇ ਅੰਦਰ ਬਹੁਤ ਸਾਰੇ ਔਗਣ ਹੁੰਦੇ ਨੇ, ਫਿਰ ਅਸੀਂ ਬੇਨਤੀ ਕਰਦੇ ਹਾਂ ਸਤਿਗੁਰ ਅੱਗੇ ਵੀ ਮਹਾਰਾਜ ਕਿਰਪਾ ਕਰੋ ਮੇਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀਂ ਅੰਮ੍ਰਿਤ ਛਾਡ ਵਿਖੇ ਵਿਖ ਖਾਹੀ। ਗੁਰੂ ਦੀ ਅੰਮ੍ਰਿਤ ਬਾਣੀ ਨੂੰ ਛੱਡ ਕੇ ਅਸੀਂ ਸੰਸਾਰ ਦੇ ਪਦਾਰਥਾਂ ਮਗਰ, ਸੰਸਾਰ ਨੂੰ ਵਿਖ ਕਿਹਾ ਗਿਆ ਉਹੀ ਇਕੱਠੀ ਕਰੀ ਜਾਂਦੇ ਹਾਂ। ਜਿਹੜਾ ਕਰਮ ਕਰਨਾ ਦੋਨੇ ਕਰਮ ਕਰਨੇ ਸੀ। ਅੰਮ੍ਰਿਤ ਛਾਟ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ। ਇਹ ਸੰਸਾਰ ਸਭ ਮਾਇਆ ਹੈ, ਮਾਇਆ ਦਾ ਖੇਲ ਹੈ, ਮਾਇਆ ਮੋਹ, ਇਹ ਮੋਹ ਦਾ ਸੰਸਾਰ ਹੈ। ਮੋਹ ਕਰਕੇ ਵਾਰ ਵਾਰ ਜਨਮ ਲੈਂਦੇ ਹਾਂ ਆਪਾਂ। ਮਾਇਆ ਮੋਹ ਭਰਮ ਪੈ ਭੁੱਲੇ ਸੁੱਤਦਾਰਾ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ। ਸਭ ਤੋਂ ਕਹਿੰਦੇ ਉੱਤਮ ਜਗ੍ਹਾ ਹੈ ਦੁਨੀਆ ਦੇ ਵਿੱਚ, ਉਹ ਹੈ ਗੁਰੂ ਦੀ ਸੰਗਤ, ਇੱਕ ਉੱਤਮ ਪੰਥ। ਪੰਥ ਕਹਿੰਦੇ ਰਸਤੇ ਨੂੰ, ਜਿਸ ਮਾਰਗ 'ਤੇ ਅਸੀਂ ਪਹਿਲਾਂ ਚੱਲੇ ਹੁੰਦੇ ਹਾਂ ਉਹ ਮਾਰਗ ਗੁਰੂ ਛਡਾ ਦਿੰਦਾ ਸਾਨੂੰ ਅਤੇ ਆਪਣੇ ਮਾਰਗ 'ਤੇ ਤੋਰ ਦਿੰਦਾ। ਉੱਤਮ ਪੰਥ ਕਿਹਾ ਉਹਨੂੰ, ਨਿਰਮਲ ਪੰਥ ਵੀ ਕਿਹਾ, ਨਾਨਕ ਨਿਰਮਲ ਪੰਥ ਚਲਾਇਆ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇ ਮਲੰਤ ਜਮ ਤ੍ਰਾਸ ਮਿਟਾਈ। ਜੋ ਜਮਾਂ ਦਾ ਡਰ ਹਮੇਸ਼ਾ ਮੌਤ ਦਾ ਡਰ ਉਹ ਖਤਮ ਹੋ ਜਾਂਦਾ ਕਹਿੰਦੇ, ਤੇ ਮਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇਹ ਬੇਨਤੀ ਉਹਨਾਂ ਨੇ ਕੀਤੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਆ ਕੇ। ਸੋ ਵਡਭਾਗੀ ਹਾਂ ਜੋ ਦੋ ਅਖੰਡ ਪਾਠ ਸੇਵਕ ਪਰਿਵਾਰਾਂ ਵੱਲੋਂ ਆਰੰਭ ਕੀਤੇ ਗਏ ਸੀ ਉਹਨਾਂ ਦੇ ਭੋਗ ਪਾਏ ਗਏ ਨੇ। ਇੱਕ ਅਖੰਡ ਪਾਠ ਪਿੰਡ ਲਿੱਤਰਾਂ ਉਹਨਾਂ ਦੀ ਸੰਗਤ ਨੇ, ਦੂਜਾ ਧਾਲੀਵਾਲ ਪਰਿਵਾਰ ਨੇ। ਜੋ ਲਿੱਤਰ ਪਿੰਡ ਹੈ ਉਹ ਲੁਧਿਆਣੇ ਜ਼ਿਲ੍ਹੇ 'ਚ ਹੈ, ਦਾਸ ਵੀ ਉਸੇ ਇਲਾਕੇ ਦਾ, ਰਾਏਕੋਟ ਮੈਂ ਰਹਿੰਦਾ। ਅਤੇ ਉਸ ਪਿੰਡ ਦੇ ਵਿੱਚ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚਰਨ ਪਾਏ। ਉਹ ਗੁਰਦੁਆਰਾ ਉੱਥੇ ਸੁਸ਼ੋਭਿਤ ਆ, ਉਸ ਗੁਰਦੁਆਰੇ ਦਾ ਨਾਂ ਕਰੀਰ ਸਾਹਿਬ ਹੈ, ਜਿੱਥੇ ਕਿ ਹਰ ਮਹੀਨੇ ਮੱਸਿਆ ਅਤੇ ਸੰਗਤ ਇਕੱਠੀ ਹੁੰਦੀ ਹੈ। ਕਈ ਵਾਰ ਉੱਥੇ
ਕਥਾ ਵਿਚਾਰ ਵੀ ਕੀਤੀ ਹੈ। ਇਹ ਜੋ ਸਾਰਾ ਕਾਰਜ ਹੈ ਆਪਾਂ ਕਰਦੇ ਹਾਂ, ਇਹਦਾ ਮਕਸਦ ਇੱਕੋ ਹੀ ਹੈ, ਖੰਡ ਪਾਠ ਰਖਾਉਣੇ, ਸਹਿਜ ਪਾਠ ਕਰਾਉਣੇ, ਗੁਰਬਾਣੀ ਪੜ੍ਹਨੀ, ਗੁਰਬਾਣੀ ਸੁਣਨੀ, ਕੀਰਤਨ ਕਰਨਾ, ਕੀਰਤਨ ਸੁਣਨਾ, ਵੀ ਇਹ ਮਨੁੱਖਾ ਜਨਮ ਸਫਲ ਹੋ ਜਾਵੇ। ਇਸ ਲਈ ਆਪਾਂ ਗੁਰੂ ਘਰ ਆ ਕੇ ਇਹ ਸਾਰੇ ਕਾਰਜ ਕਰਦੇ ਹਾਂ। ਸੋ ਤਿੰਨ ਦਿਨ ਲਗਾਤਾਰ, ਤਿੰਨ ਦਿਹਾੜੇ ਨੇ, ਕੱਲ੍ਹ ਜਿਹੜਾ ਲੰਘ ਕੇ ਗਿਆ, ਕੱਲ੍ਹ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸੀ। ਅੱਜ ਦਾ ਦਿਹਾੜਾ ਜੋ ਹੈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਗੁਰਗੱਦੀ ਦਿਵਸ, ਅੱਜ ਦੇ ਦਿਨ ਉਹਨਾਂ ਨੂੰ ਗੁਰੂ ਥਾਪਿਆ ਗਿਆ, ਸਤਿਗੁਰ ਦਾ ਖਿਤਾਬ ਦਿੱਤਾ ਗਿਆ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਵੱਲੋਂ। ਕੱਲ੍ਹ ਨੂੰ ਜੋ ਦਿਹਾੜਾ ਆ ਰਿਹਾ ਹੈ ਉਹ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦਿਹਾੜਾ ਹੈ। ਇਸ ਲਈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਡੇ 'ਤੇ ਬਹੁਤ ਵੱਡੇ ਪਰਉਪਕਾਰ ਕੀਤੇ, ਜੋ ਗੁਰੂ ਨਾਨਕ ਦੇਵ ਜੀ ਤੋਂ ਪਰਉਪਕਾਰ ਸ਼ੁਰੂ ਕੀਤੇ ਸੀ, ਸਭ ਤੋਂ ਵੱਡਾ ਪਰਉਪਕਾਰ ਉਹਨਾਂ ਦੇ ਮੁੱਖ ਤੋਂ ਉਚਾਰਨ ਕੀਤੀ ਬਾਣੀ, ਉਹ ਸਾਰੀ ਬਾਣੀ ਇਕੱਤਰ ਕਰਕੇ ਸਾਨੂੰ ਦੇ ਕੇ ਗਏ। ਇਹ ਬਹੁਤ ਵੱਡਾ ਕਾਰਜ ਸੀ, ਕਿਉਂਕਿ ਜੇ ਇਹ ਇਕੱਤਰ ਨਾ ਕਰਦੇ ਤਾਂ ਇਹਦੇ ਵਿੱਚ ਰਲਗੜ ਕੀਤੀ ਜਾ ਰਹੀ ਸੀ। ਕੁਛ ਐਸੇ ਜੀਵ ਸੀ ਜਿਹੜੇ ਆਪਣੇ ਵੱਲੋਂ ਕੱਚੀਆਂ ਬਾਣੀਆਂ ਬੋਲ ਕੇ ਜਾਂ ਨਾਨਕ ਦੇ ਪਦ ਹੇਠ ਲਿਖਣ ਲੱਗ ਗਏ ਸੀ। ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਇਹ ਕਾਰਜ ਕੀਤਾ। ਜਦੋਂ ਉਹਨਾਂ ਨੂੰ ਗੁਰਗੱਦੀ 'ਤੇ ਬਿਠਾਇਆ ਗਿਆ, ਉਹਨਾਂ ਨੇ ਇਹ ਵੱਡਾ ਕਾਰਜ ਕੀਤਾ। ਕਾਰਜ ਤਾਂ ਉਹਨਾਂ ਨੇ ਬਹੁਤ ਸਾਰੇ ਕੀਤੇ ਜਿਹਨਾਂ ਦੀ ਕੋਈ ਗਿਣਤੀ ਨਹੀਂ। ਇਹ ਬਾਣੀ ਇਕੱਤਰ ਕਰਨ ਤੋਂ ਪਹਿਲਾਂ ਉਹ ਸਥਾਨ ਬਣਾਇਆ ਜਿੱਥੇ ਬਾਣੀ ਦਾ ਪ੍ਰਕਾਸ਼ ਕਰਨਾ ਸੀ, ਉਹ ਜੋ ਕਿ ਰਾਮਦਾਸ ਸੱਚੇ ਪਾਤਸ਼ਾਹ ਨੇ ਸਰੋਵਰ ਸ਼ੁਰੂ ਕੀਤਾ ਸੀ, ਉਹਦੇ ਵਿੱਚ ਜੋ ਹਰੀ ਦਾ ਮੰਦਰ ਬਣਾਉਣਾ ਸੀ, ਜੋ ਸੱਚਖੰਡ ਦਾ ਨਕਸ਼ਾ ਬਣਾਉਣਾ ਸੀ, ਉਹ ਫਿਰ ਉਹ ਸੱਚਖੰਡ ਹਰਿਮੰਦਰ ਸਾਹਿਬ, ਜਿਹਨੂੰ ਆਪਾਂ ਦਰਬਾਰ ਸਾਹਿਬ ਵੀ ਕਹਿ ਦਿੰਦੇ ਹਾਂ, ਸੱਚਖੰਡ ਦਰਬਾਰ ਸਾਹਿਬ, ਫਰਕ ਕੋਈ ਨਹੀਂ ਗਾ। ਉਹ ਸੱਚਖੰਡ ਪਹਿਲਾਂ ਤਿਆਰ ਕੀਤਾ, ਕਿਉਂਕਿ ਬਾਣੀ ਸੱਚਖੰਡ 'ਚੋਂ ਆਈ ਹੈ, ਸੱਚ ਦੇ ਵਿੱਚੋਂ ਇਹ ਬਾਣੀ ਪ੍ਰਗਟ ਹੋਈ ਹੈ। ਇਸ ਲਈ ਇਸ ਕਾਰਜ ਲਈ ਉਹਨਾਂ ਨੇ ਪਹਿਲਾਂ ਉਹ ਸਥਾਨ ਬਣਾਇਆ ਜਿੱਥੇ ਬਾਣੀ ਨੂੰ ਪ੍ਰਕਾਸ਼ ਕਰਨਾ ਸੀ, ਅਤੇ ਇਸ ਬਾਣੀ ਨੂੰ ਇਕੱਤਰ ਕਰਕੇ ਪੋਥੀ ਪਰਮੇਸ਼ਰ ਕਾ ਥਾਨ ਕਿਹਾ ਉਹਨਾਂ ਨੇ, ਪੋਥੀ ਪਰਮੇਸ਼ਰ ਕਾ ਥਾਨ, ਕਿਉਂਕਿ ਪਰਮੇਸ਼ਰ ਨਿਰੰਕਾਰ ਦੀ ਬਾਣੀ ਹੈ, ਨਿਰੰਕਾਰ ਦੇ ਵਿੱਚੋਂ ਪ੍ਰਗਟ ਹੋਈ, ਜਿਹਨੂੰ ਕਹਿੰਦੇ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਤਸਜੇਵਟ ਅਵਰ ਨ ਕੋਏ। ਜਿਸ ਤਰ੍ਹਾਂ ਉਹ ਪਰਮੇਸ਼ਰ ਵਾਹਿਗੁਰੂ ਨਿਰੰਕਾਰ, ਜਿਹਦਾ ਕੋਈ ਅੰਤ ਨਹੀਂ ਪਾ ਸਕਿਆ ਅਜੇ ਤੱਕ, ਉਹਨੂੰ ਪਾਇਆ ਉਹਨਾਂ ਨੇ ਪਰ ਉਹਦਾ ਅੰਤ ਨਹੀਂ ਕਹਿੰਦੇ ਕੋਈ ਪਾ ਸਕਿਆ, ਐਵੇਂ ਉਹਦੀ ਜਿਹੜੀ ਬਾਣੀ ਹੈ ਗੁਰਬਾਣੀ, ਇਹਦਾ ਵੀ ਕੋਈ ਅੰਤ ਨਹੀਂ ਪਾ ਸਕਦਾ, ਅਤੇ ਬੇਅੰਤ ਹੈ। ਜਿੰਨਾ ਕੁ ਕੋਈ ਇਹਦੇ ਵਿੱਚ ਚੁੱਭੀ ਮਾਰਦਾ ਹੈ ਉਨੇ ਕੁ ਮੋਤੀ ਚੁਗ ਲੈਂਦਾ। ਇਹ ਸਾਡੀ ਖੁਰਾਕ ਹੁੰਦੀ ਆ ਗੁਰਸਿੱਖਾਂ ਦੀ। ਗੁਰਸਿੱਖਾਂ ਨੂੰ ਗੁਰਬਾਣੀ 'ਚ ਹੰਸ ਕਿਹਾ ਗਿਆ। ਹੰਸਾਂ ਦੀ ਖੁਰਾਕ ਕੀ ਆ? ਮੋਤੀ। ਹੁਣ ਜਿਹੜਾ ਬਗਲਾ ਉਹਦੀ ਖੁਰਾਕ ਦੱਸੀ ਗਈ ਆ, ਮਾਰੇ ਕਹਿੰਦੇ ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਈ। ਉਹਦੀ ਖੁਰਾਕ ਡੱਡਾ, ਰਹਿੰਦੇ ਦੋਨੇ ਹੀ ਪਾਣੀ ਦੇ ਕਿਨਾਰੇ 'ਤੇ, ਸਮੁੰਦਰ ਦੇ ਕਿਨਾਰੇ 'ਤੇ ਜਾਂ ਸਰੋਵਰ ਦੇ ਕਿਨਾਰੇ 'ਤੇ, ਖੁਰਾਕ ਵੱਖਰੀ ਵੱਖਰੀ ਹੈ। ਹੁਣ ਗੁਰਸਿੱਖਾਂ ਦੀ ਖੁਰਾਕ ਕੀ ਹੈ? ਗੁਰਸਿੱਖ ਇਸ ਬਾਣੀ ਦੀ ਖੋਜ ਕਰਦੇ ਨੇ। ਸਿੱਖਾਂ ਦੀ ਕੀ ਨਿਸ਼ਾਨੀ ਹੈ? ਉਹ ਬਾਣੀ ਦੀ ਖੋਜ ਕਰਦੇ ਨੇ। ਇਹਦੀ ਖੋਜ ਦਾ ਕੋਈ ਅੰਤ ਨਹੀਂ ਪਾ ਸਕਦੇ, ਪਰ ਉਹ ਆਪਣਾ ਜੀਵਨ ਸਫਲ ਕਰ ਜਾਂਦੇ ਨੇ ਜਿਹੜੇ ਇਹ ਖੋਜ ਕਰਦੇ ਨੇ। ਔਰ ਅਸੀਂ ਦੋਹਰਾ ਪੜ੍ਹਦੇ ਹਾਂ ਵੀ ਜੇ ਤੁਸੀਂ ਉਸ ਪਰਮੇਸ਼ੁਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਇਹ ਖੋਜ ਕਰੋ। ਖੋਜ ਅਸੀਂ ਕਰਦੇ ਨਹੀਂ ਗਏ, ਇਹ ਦੁੱਖ ਦੀ ਗੱਲ ਹੈ। ਜਦੋਂ ਉਹ ਕਿਰਪਾ ਕਰਦਾ ਫਿਰ ਆਪਾਂ ਬੈਠਦੇ ਹਾਂ, ਸਾਨੂੰ ਇਹ ਸੁਣਨ ਨੂੰ ਬਚਨ ਮਿਲਦੇ ਨੇ ਗੁਰੂ ਦੇ, ਫਿਰ ਅਸੀਂ ਖੋਜ ਸ਼ੁਰੂ ਕਰਦੇ ਹਾਂ। ਜੋ ਵੀ ਖੋਜ ਕਰਦਾ ਉਹ ਜੀਵਨ ਸਫਲ ਕਰ ਜਾਂਦਾ। ਇਸ ਲਈ ਉਹ ਸਾਨੂੰ ਸਮਝਾ ਰਹੇ ਨੇ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਸਤਿਗੁਰ ਸਰੂਪ ਸਮਝਾਉਂਦੇ ਸੀ ਦਸਾਂ ਜਾਮਿਆਂ 'ਚ, ਉਹੀ ਇਹ ਆ ਸਤਿਗੁਰ ਸਰੂਪ। ਇਸ ਕਰਕੇ ਇਹਨਾਂ ਨੂੰ ਪ੍ਰਗਟ ਗੁਰਾਂ ਕੀ ਦੇ ਕਿਹਾ ਗਿਆ, ਆਤਮ ਪ੍ਰਕਾਸ਼। ਜੋ ਪ੍ਰਭ ਕੋ ਮਿਲ ਬੋਚ ਹੈ, ਕਹਿੰਦੇ ਜਿਹੜਾ ਵੀ ਕੋਈ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਹੈ, ਖੋਜ ਸ਼ਬਦ ਮਿਲੇ, ਇਹ ਖੋਜ ਕਰਨੀ ਪਊ ਉਹਨੂੰ। ਇਹਦੇ ਵਿੱਚ ਪਰਮੇਸ਼ਰ ਦਾ ਭੇਤ ਆ, ਵਾਹਿਗੁਰੂ ਦਾ ਭੇਤ ਆ, ਨਿਰੰਕਾਰ ਦਾ ਭੇਤ ਆ, ਕਿਉਂਕਿ ਉਹਦੀ ਬਾਣੀ ਹੈ। ਇਹ ਬਾਣੀ ਦੀ ਖੋਜ ਕਰਕੇ ਅਸੀਂ ਉੱਥੇ ਪਹੁੰਚ ਸਕਦੇ ਹਾਂ ਜਿੱਥੋਂ ਬਾਣੀ ਪ੍ਰਗਟ ਹੋਈ ਆ। ਔਰ ਉਹ ਕਹਿੰਦੇ ਧੁਰ, ਜਿੱਥੋਂ ਮੁੱਢ, ਸਾਰੀ ਸ੍ਰਿਸ਼ਟੀ ਦਾ ਮੁੱਢ ਕੀ ਆ? ਨਿਰੰਕਾਰ ਵਾਹਿਗੁਰੂ, ਇੱਕ ਤੋਂ ਪੈਦਾ ਹੋਇਆ ਸਾਰਾ ਕੁਛ, ਅਤੇ ਬਾਣੀ ਇੱਕ 'ਚੋਂ ਪੈਦਾ ਹੋਈ ਆ, ਅਤੇ ਅਸੀਂ ਬਾਣੀ ਪੜ੍ਹ ਕੇ ਇੱਕ ਤੱਕ ਜਾ ਸਕਦੇ ਹਾਂ। ਜੇ ਖੋਜ ਕਰੀਏ ਤਾਂ ਸਾਨੂੰ ਇੱਕ ਦਾ ਭੇਤ ਆ ਸਕਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮਿਲੇ। ਵੀ ਜਿਹੜਾ ਕੋਈ ਪਰਮੇਸ਼ੁਰ ਨੂੰ ਮਿਲਣਾ ਚਾਹੁੰਦਾ, ਖੋਜ ਕਰ ਲਵੇ ਗੁਰਬਾਣੀ ਦੀ। ਅਤੇ ਗੁਰਬਾਣੀ ਦੇ ਤੁਸੀਂ ਪੜ੍ਹੀ ਹੋਣੀ ਹੈ, ਜਿਹਨਾਂ ਗੁਰਮੁਖਾਂ ਨੇ ਸਹਿਜ ਪਾਠ, ਜਿਹਨਾਂ ਨੇ ਸਹਿਜ 'ਚ ਪਾਠ ਕੀਤਾ, ਤੁਸੀਂ ਕੋਈ ਸ਼ਬਦ ਦੱਸ ਦਿਓ ਜਿਹ 'ਚ ਨਿਰੰਕਾਰ ਦਾ ਭੇਤ ਨਾ ਹੋਵੇ। ਇੱਕ ਇੱਕ ਸ਼ਬਦ 'ਚ ਪਰਮਾਤਮਾ ਦਾ ਭੇਤ ਹੈ। ਜੇ ਪੜ੍ਹ ਕੇ ਬੁੱਝਿਆ ਨਹੀਂ, ਫੇਰ ਕਿਹਦਾ ਕਸੂਰ ਹੈ? ਆਪਣਾ ਹੀ ਹੋਇਆ, ਅਸੀਂ ਆਪਣਾ ਕਸੂਰ ਨਹੀਂ। ਸਮਾਂ ਐਸਾ ਚੱਲ ਰਿਹਾ, ਅਸੀਂ ਦੂਜਿਆਂ ਨੂੰ ਦੋਸ਼ ਦੇਈ ਜਾਂਦੇ ਹਾਂ, ਆਪਣਾ ਦੋਸ਼ ਕੋਈ ਨਹੀਂ ਲੈਣ ਨੂੰ ਤਿਆਰ। ਵੀ ਮੈਂ ਜੀ ਪੜ੍ਹੀ ਨਹੀਂ ਬਾਣੀ, ਮੇਰਾ ਤਾਂ ਕੋਲ ਟਾਈਮ ਹੀ ਹੈ ਨਹੀਂ ਸੀ, ਬਹਾਨੇ ਤਾਂ 100 ਮਾਰ ਲਾਂਗੇ। ਉਹਨੇ ਤਾਂ ਪੁੱਛਣਾ ਨਹੀਂ ਵੀ ਮੈਂ ਤੈਨੂੰ ਉੱਥੇ ਟਾਈਮ ਦਿੱਤਾ ਸੀਗਾ ਇਹ ਮਨੁੱਖਾ ਜਨਮ, ਔਰ ਪੁੱਛੂਗਾ ਵੀ ਮੈਂ ਜਿਹੜੇ ਕੰਮ ਲਈ ਭੇਜਿਆ ਸੀ ਉਹ ਕੰਮ ਕਰ ਲਿਆ? 84 ਲੱਖ ਜੂਨ ਤੋਂ ਉੱਤਮ ਜਾਮਾ ਦਿੱਤਾ ਹੈ ਮਨੁੱਖਾ ਜਨਮ, ਜੋ ਪ੍ਰਭ ਕੋ ਮਿਲ ਬੋਚ ਹੈ। ਅਤੇ ਐਡੀ ਕਿਰਪਾ ਕੀਤੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਦਾ ਅੱਜ ਗੁਰਗੱਦੀ ਦਿਵਸ ਆ, ਉਹਨਾਂ ਨੇ ਸਾਡੇ 'ਤੇ ਇਹ ਕਿਰਪਾ ਕੀਤੀ ਕਿ ਇਹ ਬਾਣੀ ਇਕੱਤਰ ਕੀਤੀ। ਗੁਰੂ ਸਾਹਿਬਾਂ ਦੀ ਬਾਣੀ ਨਹੀਂ ਉਹਨੇ ਇਕੱਲੀ ਇਕੱਠੀ ਕੀਤੀ, ਜੋ ਪਹਿਲੇ 4 ਪਾਤਸ਼ਾਹੀਆਂ ਦੀ ਬਾਣੀ ਸੀ, ਉਦੋਂ ਪਹਿਲਾਂ ਵੀ ਦੇਖਿਆ ਉਹਨਾਂ ਨੇ, ਵਾਚਿਆ ਵੀ ਜਿਹੜੇ ਗੁਰਮੁਖ ਉਸ ਪਰਮਾਤਮਾ ਨੂੰ ਮਿਲੇ, ਉਹਨਾਂ ਨੇ ਜ਼ਰੂਰ ਬਾਣੀ ਉਚਾਰਨ ਕੀਤੀ ਹੋਊ। ਫਿਰ ਉਹਨਾਂ ਨੇ ਵੱਖ ਵੱਖ ਇਲਾਕਿਆਂ 'ਚ ਗੁਰਸਿੱਖਾਂ ਨੂੰ ਭੇਜ ਕੇ ਉਹਨਾਂ ਦੀ ਬਾਣੀ ਵੀ ਇਕੱਤਰ ਕੀਤੀ। ਉਹਨੂੰ ਭਗਤਾਂ ਦੀ ਬਾਣੀ ਕਹਿੰਦੇ ਹਾਂ ਆਪਾਂ। ਜਿਹੜੇ ਭਗਤ ਪਰਮਾਤਮਾ ਨੂੰ ਭਗਤੀ ਕਰਕੇ ਮਿਲੇ, ਉਹਨਾਂ ਦੀ ਬਾਣੀ ਜਿਹੜੀ ਸੀ, ਬਾਣੀ ਤਾਂ ਉਹਨਾਂ ਦੀ ਬਹੁਤ ਜ਼ਿਆਦਾ ਸੀ, ਪਰ ਉਹਦੇ ਵਿੱਚੋਂ ਜਿਹੜੀ ਆਤਮਕ ਰੂਪ ਬਾਣੀ ਸੀ, ਜਿਹੜੀ ਸਿੱਧਾ ਸਿੱਧਾ ਪਰਮੇਸ਼ਰ ਦਾ ਭੇਤ ਦੇ ਰਹੀ ਸੀ, ਉਹ ਬਾਣੀ ਉਹਨਾਂ ਨੇ ਫਿਰ ਇਕੱਤਰ ਕੀਤੀ। ਇਹ ਕਾਰਜ ਕੀਤਾ ਸਭ ਤੋਂ ਵੱਡਾ ਜਦੋਂ ਉਹਨਾਂ ਨੂੰ ਗੁਰਗੱਦੀ ਮਿਲੀ, ਉਹਨਾਂ ਨੂੰ ਇਸ ਸੇਵਾ 'ਤੇ ਲਾਇਆ ਗੁਰੂ ਰਾਮਦਾਸ ਜੀ ਨੇ। ਇਸ ਲਈ ਸੰਸਾਰ ਨੂੰ ਤਾਰਨ ਲਈ ਹੀ ਗੁਰਮੁਖ ਆਉਂਦੇ ਨੇ। ਜਿੰਨੇ ਗੁਰਮੁਖ ਹੁੰਦੇ ਨੇ ਉਹ ਸੰਸਾਰ ਨੂੰ ਤਾਰਨ ਲਈ ਆਉਂਦੇ ਨੇ। ਹੁਣ ਅੱਜ ਜਿਹੜਾ ਹੈ ਉਹੀ ਗੁਰਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਤਾਰਨ ਲਈ ਬੈਠੇ ਨੇ, ਤਾਰੋ ਤਾਰਨ ਹਾਰਿਆ, ਉਹ ਤਾਂ ਤਾਰਨ ਨੂੰ ਬੈਠੇ ਨੇ। ਅਸੀਂ ਤਰਨਾ ਚਾਹੁੰਦੇ ਹਾਂ ਕਿ ਨਹੀਂ? ਸਾਨੂੰ ਅਗਿਆਨਤਾ ਹੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ, ਕੀ ਕਰੀਏ? ਅਤੇ ਗੁਰਬਾਣੀ 'ਚ ਮਹਾਰਾਜ ਕਹਿੰਦੇ ਸਾਚਾ ਸਤਿਗੁਰ ਕਿਆ ਕਰੇ, ਫਿਰ ਗੁਰੂ ਵੀ ਕੀ ਕਰੇ? ਜੋ ਸਿੱਖਾਂ ਮੈਂ ਚੂਕ, ਜੋ ਸਿੱਖਣ ਵਾਲਿਆਂ 'ਚ ਕਮੀਆਂ ਆ ਜਾਣ ਬਹੁਤ ਜ਼ਿਆਦਾ, ਕੁਛ ਸਿੱਖਣਾ ਚਾਹੁੰਦਾ ਹੀ ਨਾ ਹੋਵੇ। ਕਿਉਂਕਿ ਕਈ ਵਾਰ ਅਸੀਂ ਆਪਦਾ ਬਹੁਤਾ ਗਿਆਨ ਲੈ ਕੇ ਵੀ ਅਸੀਂ ਆਪਣੇ ਆਪ ਨੂੰ ਸਮਝਦੇ, ਮੈਨੂੰ ਪਤਾ ਇਹ ਬੜਾ ਵੱਡਾ ਭਰਮ ਹੈ, ਜਿਹੜਾ ਕਿ ਮੇਰਾ ਵੀ ਬੜਾ ਲੰਬਾ ਸਮਾਂ ਭਰਮ ਰਿਹਾ। ਇਹ ਭਰਮ ਉਦੋਂ ਟੁੱਟਦਾ ਜਦੋਂ ਕੋਈ ਤਕੜਾ ਪਹਿਲਵਾਨ ਮਿਲਦਾ। ਬਾਹਰ ਕੁਸ਼ਤੀਆਂ ਹੋ ਰਹੀਆਂ ਨੇ, ਉਹੀ ਜਿੱਤੂ ਜਿਹੜਾ ਤਕੜਾ ਹੋਊਗਾ। ਪੰਜਵੇਂ ਗੁਰਦੇਵ ਕਹਿੰਦੇ ਮੈਂ ਵੀ ਇਹ ਖੇਲ ਨੂੰ ਜਿੱਤਿਆ, ਮੈਨੂੰ ਵੀ ਉਹ ਮਿਲ ਗਿਆ ਗੁਰੂ ਜਿਹਨੇ ਇਹ ਸੰਸਾਰ ਦੇ ਵਿੱਚ ਇਹ ਅਖਾੜਾ ਰਚਿਆ ਸਾਰਾ। ਇਹ ਵੀ ਅਖਾੜਾ ਇੱਕ, ਇਹੋ ਅਖਾੜਾ ਪ੍ਰੀਤਮ ਸੱਚੇ ਕਾ ਗੁਰਬਾਣੀ ਚਾਹੁੰਦਾ। ਇਹ ਪਰਮਾਤਮਾ ਨੇ ਇੱਕ ਅਖਾੜਾ ਰਚਿਆ, ਇਹਦੇ ਵਿੱਚੋਂ ਜਿੱਤ ਕੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ, ਜਿਹੜਾ ਹਾਰ ਕੇ ਜਾਂਦਾ ਉਹਨੂੰ ਰੇਰੇ ਕਿਹਾ ਜਾਂਦਾ, ਗੁਰਬਾਣੀ 'ਚ ਫਰਮਾਨ ਕਰਦੇ ਨੇ। ਰਾਰਾ ਰੰਗੋ ਇਹਾਂ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ, ਰੇਰੇ ਦਰਗੇ ਕਹੇ ਨਾ ਕਉ ਆਓ ਆਦਰ ਬੈਸਨ ਸਬਦੋ। ਜਿਹੜਾ ਜਿੱਤ ਜਾਂਦਾ ਉਹਦਾ ਸਤਿਕਾਰ ਕਰਦੇ ਹਾਂ ਆਪਾਂ, ਜਿਹੜਾ ਹਾਰ ਜਾਂਦਾ ਉਹਦਾ ਕੋਈ ਸਤਿਕਾਰ ਨਹੀਂ ਕਰਦਾ। ਰੇਰੇ ਦਰਗੇ ਕਹੇ ਨਾ ਕਉ, ਜਦੋਂ ਅਸੀਂ ਜਾਣਾ, ਸਾਰਿਆਂ ਨੇ ਇੱਕ ਦਿਨ ਤਾਂ ਜਾਣਾ ਹੀ ਹੈ, ਅਤੇ ਉੱਥੇ ਰੇਰੇ ਕਹੀ ਜਾਊਗੀ, ਕਿਉਂਕਿ ਉੱਥੇ ਫਿਰ ਕਹਿਣਗੇ ਵੀ ਆਹ ਦਿੱਤਾ ਸੀ ਇਹਨੂੰ ਮਨੁੱਖਾ ਜਨਮ, ਹਾਰ ਕੇ ਆ ਗਿਆ।
ਫਿਰ ਪੰਜਵੇਂ ਗੁਰਦੇਵ ਕਹਿੰਦੇ ਮੈਂ ਗੁਸਾਈ ਦਾ ਪਹਿਲਵਾਨ ਹਾਂ, ਮੈਂ ਇਹ ਖੇਲ ਜਿੱਤਿਆ। ਝੰਡੀ ਗੱਡ ਤੀ ਉਹਨਾਂ ਨੇ, ਕਹਿੰਦੇ ਹਾਂ ਗੁਸਾਈ ਦਾ ਪਹਿਲਵਾਨੜਾ, ਮੇਰਾ ਗੁਰਮਿਲ ਉੱਚ ਦਮਾਲੜਾ। ਕਹਿੰਦੇ ਬਾਜ ਵੱਜਣ ਕੰਮਕ ਭੇਰੀਆਂ, ਮਲ ਲੈਂਦੇ ਲੈਂਦੇ ਲੱਥੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ। ਬਸ ਆਹੀ ਖੇਲ ਸਮਝ ਗਏ ਜਿੱਦੇ ਨਾਲ, ਉਦੇ ਆਪਾਂ ਫਿਰ ਦਾ ਸਿੱਖਾਂਗੇ ਕਿਵੇਂ ਅਸੀਂ ਖੇਲ। ਪਹਿਲਾਂ ਤਾਂ ਮੇਰਾ ਜਿੱਥੋਂ ਤੱਕ ਤਜਰਬਾ ਆਪਣਾ, ਸਾਡੀ ਬਹੁਤ ਗਿਣਤੀ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਇਹ ਖੇਲ ਹੈ ਕੀ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਫਿਰ ਪਤਾ ਲੱਗੂ ਵੀ ਸੰਸਾਰ ਇੱਕ ਖੇਲ ਆ। ਸਾਨੂੰ ਫਿਰ ਪਤਾ ਲੱਗੂ ਵੀ ਸਾਡਾ ਜਿਵੇਂ ਹੁਣ ਵਿਰੋਧੀ ਟੀਮ ਕਿਹੜੀ ਹੈ, ਕਿਹੜੇ ਸਾਨੂੰ ਹਰਾ ਰਹੇ ਨੇ। ਉਹ ਪੰਜ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਾਰੀ ਸ੍ਰਿਸ਼ਟੀ 'ਤੇ ਰਾਜ ਕਰ ਰਹੇ ਨੇ। ਜਿਹਨੂੰ ਮਾਰੇ ਕਹਿੰਦੇ ਸਗਲ ਸ੍ਰਿਸ਼ਟ ਕੇ ਪੰਜ ਸਿੱਖਦਾਰ, ਜਿੱਥੇ ਮਰਜ਼ੀ ਨਿਗਾਹ ਮਾਰ ਲਿਓ ਪੰਜਾਂ ਦਾ ਹੀ ਰਾਜ ਚੱਲਦਾ ਹੋਊਗਾ। ਕੋਈ ਰਾਜਾ ਬਣੇ ਵੇ ਸੰਸਾਰ ਦੇ ਸਾਰੇ, ਇਹ ਪੰਜਾਂ ਦੇ ਬੱਸ ਆ ਸਾਰੇ। ਸਗਲ ਸ੍ਰਿਸ਼ਟ ਕੇ ਪੰਜ ਸਿੱਖਦਾਰ, ਰਾਮ ਭਗਤ ਕੇ ਪਾਣੀ ਹਾਰ, ਜਗਤ ਪਾਸੇ ਲੇਤੇ ਦਾਮ, ਗੋਬਿੰਦ ਭਗਤ ਕੋ ਕਰੇ ਸਲਾਮ। ਹੁਣ ਇਹ ਪੰਜਾਂ ਨੂੰ ਕਹਿੰਦੇ ਸੀ ਜਿੱਤਿਆ। ਉਦੋਂ ਬਾਹਰਲੀ ਉਦਾਹਰਣ ਦੇ ਕੇ ਦੱਸ ਰਹੇ ਨੇ, ਅੱਗੇ ਢੋਲ ਵੱਜਦੇ ਹੁੰਦੇ ਸੀਗੇ, ਹੁਣ ਸਮਾਂ ਬਦਲਦਾ ਜਾ ਰਿਹਾ। ਜਦੋਂ ਅੱਗੇ ਕੁਸ਼ਤੀਆਂ ਆਉਂਦੀਆਂ ਸੀ ਢੋਲ ਵੱਜਦੇ ਸੀ, ਉਦੋਂ ਜੋਸ਼ ਦਵਾਇਆ ਜਾਂਦਾ ਸੀ ਭਲਵਾਨਾਂ ਨੂੰ। ਇੱਥੇ ਕਹਿੰਦੇ ਵੀ ਸਾਡੇ ਅੰਦਰ ਵੀ ਫਿਰ ਉਹ ਢੋਲ ਗਗਨ ਦਮਾਮਾ ਵੱਜੋ ਜਿਹਨੂੰ ਕਹਿੰਦੇ ਨੇ। ਕਹਿੰਦੇ ਬਾਜ ਵੱਜਣ ਟਮਕ ਭੇਰੀਆਂ, ਮਲ ਲੈਂਦੇ ਲੱਥੇ ਫੇਰੀਆਂ, ਨਿਹੱਥੇ ਪੰਜ ਜਵਾਨ ਮੈਂ, ਇਹ ਪੰਜਾਂ ਨੂੰ ਕਹਿੰਦੇ ਮੈਂ ਢਾ ਲਿਆ। ਆਪਾਂ ਦੇਖੋ ਗੁਰੂ ਦੀ ਹਜ਼ੂਰੀ 'ਚ ਬੈਠੇ ਹਾਂ, ਆਪਾਂ ਇਹਨਾਂ 'ਤੇ ਕਿੰਨਾ ਕੁ ਕਾਬੂ ਪਾਇਆ, ਕਿੰਨਾ ਕੁ ਇਹਨਾਂ ਨੂੰ ਢਾਇਆ ਕਿ ਇਹੀ ਸਾਨੂੰ ਸਾਰੀ ਦੇਰ ਢਾਈ ਰੱਖਦੇ ਆ। ਜੇ ਤਾਂ ਇਹ ਢਾਈ ਰੱਖਦੇ ਸਾਨੂੰ ਮਨ ਨੂੰ ਬੱਸ ਇਹਨਾਂ ਦੇ ਹੈਗਾ ਪੰਜਾਂ ਦੇ, ਕੋਈ ਕਾਮ ਦੇ ਬੱਸ ਆ, ਕੋਈ ਕ੍ਰੋਧ ਦੇ ਬੱਸ ਆ, ਕੋਈ ਲੋਭ ਦੇ ਬੱਸ ਆ, ਕੋਈ ਹਉਮੈ ਦੇ ਬੱਸ ਹੈ, ਕੋਈ ਮੋਹ ਦੇ ਬੱਸ ਹੈ। ਇਹਨਾਂ ਤੋਂ ਜਦੋਂ ਸਾਡਾ ਮਨ ਉੱਠ ਜਾਂਦਾ ਉੱਪਰ, ਸਾਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੇ ਪੰਜ ਨੇ ਇਹਨਾਂ ਨੇ ਹਰਾਉਣਾ, ਫਿਰ ਸਾਡੇ ਪੰਜ ਸਾਥੀ ਨੇ ਉਹਨਾਂ ਦਾ ਸਾਥ ਲਾਓਗੇ ਤੁਸੀਂ, ਫਿਰ ਤੁਸੀਂ ਖੇਲ ਜਿੱਤ ਜਾਓਗੇ 100%। ਜੇ ਉਹਨਾਂ ਦਾ ਸਾਥ ਲੈ ਲਿਆ ਤਾਂ ਹੁਣ ਅਸੀਂ ਆਪਣੇ ਸਾਥੀਆਂ ਨੂੰ ਭੁੱਲ ਗਏ ਹਾਂ, ਜਿਹੜੇ ਵਿਰੋਧੀ ਆ, ਟੀਮ ਹਰਾਉਣ ਵਾਲੀ ਆ, ਉਹਨਾਂ ਨੂੰ ਸਾਥੀ ਮੰਨ ਲਿਆ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਂ ਇਹ ਖੇਲ ਜਿੱਤਿਆ। ਕਿਵੇਂ ਜਿੱਤਿਆ? ਕਹਿੰਦੇ ਬੜਾ ਔਖਾ ਖੇਡ ਹੈ ਸੰਸਾਰ ਦਾ। ਕਹਿੰਦੇ ਬਿਕਮੋ ਬਿਕਮ ਅਖਾੜਾ, ਮੈਂ ਗੁਰਮਿਲ ਜੀਤਾ। ਕਹਿੰਦੇ ਮੈਂ ਗੁਰੂ ਨੂੰ ਮਿਲ ਕੇ ਜਿੱਤਿਆ। ਕਿਵੇਂ ਜਿੱਤਿਆ? ਕਹਿੰਦੇ ਗੁਰਮਿਲ ਜੀਤਾ, ਹਰ ਹਰ ਕੀਤਾ, ਟੁੱਟੀ ਭੀਤਾ ਭਰਮ ਗੜਾ। ਕਹਿੰਦੇ ਇਹ ਜਿਹੜੀ ਭਰਮ ਦੀ ਦੀਵਾਰ ਆ ਸਾਡੇ ਤੇ ਮਾਲਕ ਦੇ ਵਿਚਕਾਰ, ਇਹ ਗੜਾ ਤੋੜ ਦਿੱਤਾ। ਕਹਿੰਦੇ ਮੈਂ, ਕਹਿੰਦੇ ਫਿਰ ਇਹ ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ। ਉਹ ਕਹਿੰਦੇ ਗੁਰੂ ਰਾਮਦਾਸ ਜੀ ਨੇ ਐਸੀ ਮੇਰੇ 'ਤੇ ਕਿਰਪਾ ਕੀਤੀ ਅਤੇ ਮੈਨੂੰ ਇਹ ਖੇਲ ਜਿਤਾ ਦਿੱਤਾ। ਜਿਹੜੇ ਜਿਉਂਦੇ ਜੀ ਜਿੱਤ ਜਾਂਦੇ ਨੇ ਉਹ ਫਿਰ ਪ੍ਰਵਾਨ ਹੋ ਜਾਂਦੇ ਨੇ ਉਸ ਘਰ ਦੇ ਵਿੱਚ। ਹੁਣ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਕਿਉਂਕਿ ਬਿਨਾਂ ਭਾਗਾਂ ਤੋਂ ਕੁਛ ਨਹੀਂ ਮਿਲਦਾ। ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਨੇ, ਹੁਣ ਗੁਰਗੱਦੀ ਸਭ ਤੋਂ ਛੋਟੇ ਨੂੰ ਮਿਲੀ। ਹੁਣ ਜਿਹੜਾ ਸਭ ਤੋਂ ਵੱਡਾ ਪਿਰਥੀ ਚੰਦ ਜੀ ਸੀ,

ਕਹਿੰਦੇ ਗੁਰੂ ਅਰਜਨ ਦੇਵ ਜੀ ਨੇ ਇਹ ਖੇਲ ਜਿੱਤਿਆ ਗੁਰੂ ਦੇ ਸ਼ਰਨ 'ਚ ਜਾ ਕੇ। ਉਹ ਕਹਿੰਦੇ ਜਿੰਨਾ ਚਿਰ ਸਾਡੇ ਵੀ ਭਾਗ ਚੰਗੇ ਨਹੀਂ ਸੀ ਅਸੀਂ ਵੀ ਉਨਾ ਚਿਰ ਗੁਰੂ ਦੀ ਸ਼ਰਨ 'ਚ ਨਹੀਂ ਆ ਸਕੇ। ਇਹਦਾ ਮਤਲਬ ਬਿਨਾਂ ਭਾਗਾਂ ਤੋਂ ਨਹੀਂ ਆਇਆ ਜਾਂਦਾ। ਆਪਣੇ ਬੜੇ ਵੱਡੇ ਭਾਗ ਹੈ ਜਿਹੜੇ ਇੱਥੇ ਬੈਠ ਕੇ ਗੁਰੂ ਦੇ ਬਚਨ ਸੁਣਨ ਨੂੰ ਮਿਲ ਰਹੇ ਨੇ। ਉਹ ਫਿਰ ਸਾਨੂੰ ਦੱਸਦੇ ਨੇ ਜੋ ਜਬ ਲੋ ਨੀ ਭਾਗ ਲਲਾਰ ਉਦੇ ਤੋ ਲੋ ਭਰਮ ਤੇ ਫਿਰਤੇ ਬਹੁਤਾ ਆਇਓ। ਉਨਾ ਚਿਰ ਬੰਦਾ ਭਰਮਣ 'ਚ ਰਹਿੰਦਾ, ਕਿਤੇ ਉਹਦੇ ਮੱਥਾ ਟੇਕ ਲਿਆ, ਕਿਤੇ ਉੱਥੇ ਕਿਤੇ ਉੱਥੇ, ਪੂਰੇ ਗੁਰੂ ਦੀ ਸ਼ਰਨ 'ਚ ਨਹੀਂ ਆਉਂਦਾ। ਕਹਿੰਦੇ ਕੱਲ ਘੋਰ ਸਮੁੰਦਰ ਮੈਂ ਬੂਟ ਤਥੇ ਕਬ ਹੂੰ ਮਿੱਟ ਬਹਿ ਨਹੀਂ ਰੇ ਪਛਤਾਇਓ। ਕਹਿੰਦੇ ਤੱਤ ਵਿਚਾਰ ਜਹਿ ਮਥੁਰਾ, ਕਹਿੰਦੇ ਮੈਂ ਤੁਹਾਨੂੰ ਤੱਤ ਸਾਰ ਦੱਸਣ ਲੱਗਿਆ। ਦੁਨੀਆਂ ਦੇ ਲੋਕੋ ਜਗ ਤਾਰਨ ਕੋ ਅਵਤਾਰ ਬਣਾਇਓ। ਇਹ ਗੁਰਮੁਖ ਜਿੰਨੇ ਵੀ ਬੈਠੇ ਨੇ ਤੁਹਾਨੂੰ ਤਾਰਨ ਵਾਲੇ ਨੇ ਸਾਰੇ। ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਕਹਿੰਦੇ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਦੀ ਸ਼ਰਨ ਜਾ ਕੇ ਜਪਿਆ, ਇੱਕ ਰੂਪ ਹੋ ਗਏ। ਉਹ ਮੈਂ ਤੁਸੀਂ ਜਾ ਕੇ ਜਪ ਲਓ, ਫਰਕ ਤਾਂ ਕੁਛ ਨਹੀਂ ਪਿਆ, ਸਮਾਂ ਕੋਈ ਫਰਕ ਨਹੀਂ ਪਿਆ। ਉਹੀ ਗੁਰਬਾਣੀ 'ਚ ਕਹਿੰਦੇ ਉਹੀ ਦਿਨ ਚੜ੍ਹਦਾ, ਉਹੀ ਰਾਤ ਹੈ, ਉਹੀ ਸਮਾਂ ਹੈ, ਉਹੀ ਪੰਜ ਤੱਤ ਆ, ਸਾਰਾ ਖੇਲ ਉਹੀ ਆ। ਪਰ ਫਰਕ ਕੀ ਪਿਆ ਕਿ ਸਾਡੇ ਮਨ ਜਿਹੜੇ ਹਨ ਇਹ ਗੁਰੂ ਤੋਂ ਦੂਰ ਚਲੇ ਗਏ। ਹੁਣ ਅਸੀਂ ਦੇਖਣਾ ਹੈ ਪ੍ਰਿਥੀ ਚੰਦ ਜੀ ਨੇ ਗੁਰੂ ਦੀ ਸੰਗਤ ਨਹੀਂ ਕੀਤੀ, ਉਹ ਜ਼ਿੰਮੇਵਾਰੀ ਜ਼ਿਆਦਾ ਸਮਝਦਾ ਸੀ। ਉਹ ਜਿਹੜੀ ਬਾਹਰੋਂ ਧਨ ਆਉਂਦਾ ਸੀ ਨਾ ਗੁਰੂ ਰਾਮਦਾਸ ਜੀ ਵੇਲੇ, ਉਹ ਇਕੱਤਰ ਕਰਕੇ ਸਾਰਾ ਉਹਦੇ 'ਤੇ ਜ਼ਿਆਦਾ ਧਿਆਨ ਰਹਿੰਦਾ ਸੀ ਉਹਦਾ, ਉਹ ਸੰਗਤ 'ਚ ਨਹੀਂ ਆ ਕੇ ਬੈਠਦਾ ਸੀ। ਕੋਸ਼ਿਸ਼ ਵੀ ਕੀਤੀ ਗਈ ਗੁਰੂ ਰਾਮਦਾਸ ਜੀ ਵੱਲੋਂ ਇਹ ਸੰਗਤ 'ਚ ਆ ਕੇ ਬੈਠੇ, ਪਰ ਉਹ ਉਲਟਾ ਝਗੜਾ ਕਰਦਾ ਸੀ। ਜਿਵੇਂ ਅਸੀਂ ਵੀ ਕਿਸੇ ਨੂੰ ਕਹਿ ਦਈਏ ਵੀ ਆਓ ਗੁਰਦੁਆਰੇ ਚੱਲੀਏ, ਉਹ ਝਗੜਾ ਕਰਦੇ ਉਲਟਾ ਆਪਣੇ ਨਾਲ। ਅਸੀਂ ਦੇਖਿਆ ਗੁਰਦੁਆਰੇ ਜਾਣ ਵਾਲੇ, ਅਸੀਂ ਕਹਿੰਦੇ ਹਾਂ ਕੀ ਦੇਖਿਆ ਤੁਸੀਂ? ਕੱਖ ਵੀ ਨਹੀਂ ਦੇਖਿਆ। ਜਿਹੜਾ ਗੁਰਦੁਆਰੇ 'ਚ ਆ ਗਿਆ ਗੁਰਦੁਆਰੇ ਭਾਵਨੀ ਨਾਲ ਵੀ ਆ ਗਿਆ, ਕਹਿੰਦੇ ਮਹਾਰਾਜ ਉਹਦੇ 'ਤੇ ਵੀ ਨਜ਼ਰ ਕਰ ਦਿੰਦਾ। ਇਸ ਕਰਕੇ ਸ਼ਰਧਾ ਨਾਲ ਆ ਗਿਆ ਜਿਹੜਾ, ਉਹ ਸ਼ਰਧਕ ਤਾਂ ਬਥੇਰੇ ਫਿਰਦੇ ਆ ਦੁਨੀਆਂ 'ਚ। ਸੋ ਇਸ ਕਰਕੇ ਅਸੀਂ ਜਦੋਂ ਕਿਸੇ ਨੂੰ ਕਹਿੰਦੇ ਹਾਂ ਵੀ ਆ ਜਾਓ ਗੁਰੂ ਦੀ ਸ਼ਰਨ 'ਚ, ਉਦੋਂ ਅਸੀਂ ਨਹੀਂ ਕਹਿ ਰਹੇ, ਉਦੋਂ ਪਰਮਾਤਮਾ ਉਹਦੇ ਭਲਾ ਕਰ ਰਿਹਾ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜੇ ਸੰਗਤ 'ਚ ਆ ਜਾਂਦੇ ਨੇ, ਪ੍ਰਿਥੀ ਚੰਦ ਜੀ ਸੰਗਤ 'ਚ ਨਹੀਂ ਆਏ, ਉਲਟਾ ਝਗੜਾ ਕਰਦੇ ਰਹੇ, ਇੱਥੋਂ ਤੱਕ ਗੁਰੂ ਰਾਮਦਾਸ ਜੀ ਦੇ ਨਾਲ ਵੀ ਝਗੜਦੇ ਰਹੇ। ਕਾਹੇ ਝਗੜਤ ਹੋ ਸੰਗ ਪੂਤ, ਜਿਨਕੇ ਬੜੇ ਬੜੀਰੇ ਤੁਮ ਹੋ, ਤਿੰਨ ਸੰਗ ਝਗੜਤ ਪਾਪ। ਕਹਿੰਦੇ ਉਹਨਾਂ ਨਾਲ ਝਗੜਾ, ਵੱਡਿਆਂ ਨਾਲ ਝਗੜਾ ਕਰਨਾ, ਮਾਤਾ ਪਿਤਾ ਦੇ ਉਲਟ ਬੋਲਣਾ, ਕਹਿੰਦੇ ਪਾਪ ਹੈ, ਮਾੜਾ ਬਚਨ ਬੋਲਣਾ ਵੈਸੀ ਪਾਪ। ਇਸ ਕਰਕੇ ਉਹਨਾਂ ਨੇ ਬਚਨ ਨਹੀਂ ਮੰਨਿਆ। ਗੁਰੂ ਅਰਜਨ ਦੇਵ ਜੀ ਵਿਰਾਗੀ ਸੁਭਾਅ ਦੇ ਸੀ, ਉਹ ਗੁਰੂ ਦੇ ਹਰ ਇੱਕ ਬਚਨ ਨੂੰ ਸੱਤ ਸੱਤ ਕਰਕੇ ਮੰਨਦੇ ਸੀ ਗੁਰੂ ਰਾਮਦਾਸ ਜੀ ਦੇ। ਉਹਨਾਂ ਨੇ ਇਹ ਜਿਉਂਦੇ ਜੀ ਗੁਰੂ ਦੇ ਹੁੰਦਿਆਂ ਹੁੰਦਿਆਂ ਪ੍ਰਤੱਖ ਪਰਮਾਤਮਾ ਦੇ ਦਰਸ਼ਨ ਕੀਤੇ, ਗੁਰੂ ਨੇ ਉਹਨਾਂ 'ਤੇ ਕਿਰਪਾ ਕੀਤੀ। ਇਸ ਲਈ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ 'ਤੇ ਇਹ ਕਿਰਪਾ ਹੋਈ ਕਿ ਉਹ ਸੰਗਤ 'ਚ ਆਏ, ਬੈਠੇ, ਗੁਰੂ ਦੇ ਬਚਨ ਸੁਣੇ ਅਤੇ ਕਮਾਏ। ਜੇ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਇੱਕ ਵਾਰ ਲਾਹੌਰ ਦੀ ਸੰਗਤ ਆਈ ਅਤੇ ਗੁਰੂ ਰਾਮਦਾਸ ਜੀ ਨੂੰ ਕਿਹਾ ਵੀ ਤੁਸੀਂ ਸਾਡੇ ਉੱਥੇ ਚੱਲੋ ਜੀ, ਅਤੇ ਨਾਲੇ ਪ੍ਰਚਾਰ ਹੋ ਜੂਗਾ, ਨਾਲੇ ਸੰਗਤਾਂ ਤੁਹਾਡੇ ਦਰਸ਼ਨ ਕਰ ਲੈਣਗੀਆਂ। ਗੁਰੂ ਰਾਮਦਾਸ ਜੀ ਨੇ ਦੇਖਿਆ ਵੀ ਇੱਥੇ ਬੜੀ ਜ਼ਰੂਰਤ ਹੈ, ਕਿਉਂਕਿ ਬੜੇ ਵੱਡੇ ਕਾਰਜ ਕੀਤੇ ਉਹਨਾਂ ਨੇ। ਜਿਹੜਾ ਅੰਮ੍ਰਿਤਸਰ ਸ਼ਹਿਰ ਹੈ, ਚੱਕ ਰਾਮਦਾਸ ਸੀ ਇਹਦਾ ਨਾਂ ਪਹਿਲਾਂ, ਉਹ ਸ਼ਹਿਰ ਵਸਾਇਆ ਗੁਰੂ ਸਾਹਿਬਾਂ ਨੇ। ਦੇਖੋ ਗੁਰੂ ਸਾਹਿਬਾਂ ਦੇ ਵੱਡੇ ਪਰਉਪਕਾਰ ਸੀ, ਸ਼ਹਿਰ ਵਸਾਉਣੇ, ਪਿੰਡ ਵਸਾਉਣੇ। ਤਰਨ ਤਾਰਨ ਗੁਰੂ ਅਰਜਨ ਦੇਵ ਜੀ ਨੇ ਵਸਾਇਆ, ਤਰਨ ਤਾਰਨ ਦਾ ਸਰੋਵਰ। ਇਸ ਕਰਕੇ ਗੁਰੂ ਰਾਮਦਾਸ ਜੀ ਨੇ ਕਿਹਾ ਵੀ ਠੀਕ ਹੈ, ਮੈਂ ਤਾਂ ਨਹੀਂ ਜਾ ਸਕਦਾ। ਕੁਛ ਪ੍ਰਿਥੀ ਚੰਦ ਬੜਾ ਕਲੇਸ਼ ਕਰਦਾ ਸੀ, ਉਹਨਾਂ ਨੇ ਕਿਹਾ ਵੀ ਕੁਛ ਸਮੇਂ ਲਈ ਗੁਰੂ ਅਰਜਨ ਦੇਵ ਜੀ ਨੂੰ ਭੇਜ ਦਿੰਦੇ ਹਾਂ। ਕਹਿੰਦੇ ਜੀ ਇਹ ਮੇਰਾ ਰੂਪ ਸਮਝ ਕੇ ਤੁਸੀਂ ਇਹਨਾਂ ਨੂੰ ਲੈ ਜਾਓ ਉੱਥੇ, ਵੀ ਉੱਥੇ ਤੁਸੀਂ ਇਹਨਾਂ ਦੇ ਬਚਨ ਸੁਣ ਲਿਓ। ਗੁਰੂ ਅਰਜਨ ਦੇਵ ਜੀ ਜਦੋਂ ਪਿਤਾ ਗੁਰੂ ਦਾ ਹੁਕਮ ਮੰਨਿਆ, ਜਾਣਾ ਪਿਆ, ਪਰ ਦਿਲ ਨਹੀਂ ਕਰਦਾ, ਕਿਉਂਕਿ ਗੁਰੂ ਕੋਲੋਂ ਜਾਣ ਨੂੰ ਦਿਲ ਨਹੀਂ ਕਰਦਾ ਸੀ ਉਹਨਾਂ ਦਾ। ਜਾਣਾ ਪਿਆ ਕਿਉਂਕਿ ਬਚਨ ਸੀ ਗੁਰੂ ਦਾ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਲਾਹੌਰ

0: ਧਰਤੀ ਤੇ ਜਾਂਦੇ ਨੇ। ਮਹਾਰਾਜ ਨੇ ਇਹ ਕਹਿ ਦਿੱਤਾ ਵੀ ਜਿੰਨਾ ਚਿਰ ਅਸੀਂ ਕਹੀਏ ਨਾ ਉਹਨਾਂ ਚਿਰ ਤੂੰ ਵਾਪਸ ਵੀ ਨਹੀਂ ਆਉਣਾ। ਮਹਾਰਾਜ ਸੱਚੇ ਪਾਤਸ਼ਾਹ ਉੱਥੇ ਵਿਆਹ ਦਾ ਕਾਰਜ ਹੋਇਆ। ਹੁਣ ਗੁਰੂ ਸਾਹਿਬ ਚਾਹੁੰਦੇ ਸੀ ਵੀ ਸੰਸਾਰ ਦੇ ਜੀਵਾਂ ਨੂੰ ਭਲਾ ਕਰਨਾ ਪਹਿਲਾਂ ਵੀ, ਕਿਉਂਕਿ ਗੁਰੂ ਹਮੇਸ਼ਾ ਹੀ ਭਲਾ ਕਰਦਾ। ਪਰ ਜਿਹਦੇ ਨਾਲ ਵੀ ਉਹ ਜਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ, ਉਹ ਆਪਣਾ ਦੁੱਖ ਸ਼ੁਰੂ ਕਰ ਲੈਂਦਾ। ਫਿਰ ਗੁਰਬਾਣੀ 'ਚ ਦੱਸਦੇ ਨੇ, ਕਹਿੰਦੇ ਜਿਸ ਮਨੁੱਖ ਪੇ ਮੈਂ ਕਰੂੰ ਬੇਨਤੀ ਸੋ ਆਪਣੇ ਦੁੱਖ ਭਰਿਆ। ਕਹਿੰਦੇ ਜਿਸ ਨੂੰ ਮੈਂ ਗੱਲ ਸੁਣਾਉਣੀ ਚਾਹੁੰਦਾ ਸੀ ਉਹ ਗੱਲ ਹੀ ਨਹੀਂ ਸੁਣਦੇ ਸੀ, ਉਹ ਆਪਣੇ ਦੁੱਖ ਨੂੰ ਰੋਣ ਲੱਗ ਜਾਂਦੇ ਜਾ ਕੇ। ਉੱਥੇ ਹੀ ਸਾਈਂ ਮੀਆਂ ਮੀਰ ਜੀ ਨਾਲ ਉਹਨਾਂ ਦਾ ਵਾਰਤਾਲਾਪ ਹੋਈ ਸੀ, ਮਿਲਾਪ ਹੋਇਆ ਸੀ। ਇੱਕ ਦਿਨ ਉਸ ਇਲਾਕੇ ਦੇ ਵਿੱਚ ਸੰਤ ਮੰਡਲੀ ਆਈ, ਉਦੋਂ ਸੰਤ ਮੰਡਲੀਆਂ ਪ੍ਰਚਾਰ ਕਰਦੀਆਂ ਹੁੰਦੀਆਂ ਸੀ, ਇਸ ਕਰਕੇ ਉਹ ਸੰਤ ਮੰਡਲੀ ਆਈ ਅਤੇ ਉਹਨਾਂ ਨੇ ਉਸਤਤ ਕੀਤੀ। ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਜਦੋਂ ਪਤਾ ਲੱਗਿਆ ਵੀ ਇੱਥੇ ਸੰਤ ਮੰਡਲੀ ਆਉਣੀ ਹੈ ਅਤੇ ਆਪਾਂ ਵੀ ਚੱਲਦੇ ਹਾਂ, ਗੁਰੂ ਅਰਜਨ ਦੇਵ ਜੀ ਵੀ ਚਲੇ ਗਏ ਸੰਗਤਾਂ ਦੇ ਨਾਲ। ਜਦੋਂ ਉਹ ਪ੍ਰਚਾਰ ਕਰਕੇ ਹਟੇ, ਗਾ ਕੇ ਹਟੇ, ਅਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਸੰਤਾਂ ਨੂੰ ਸਵਾਲ ਕੀਤਾ ਵੀ ਪੁੱਛੀਏ ਵੀ ਇਹ ਰੱਬ ਨੂੰ ਕਿਵੇਂ ਮਿਲੇ ਆ, ਜੋ ਕਿ ਸਾਨੂੰ ਵੀ ਪੁੱਛਣਾ ਚਾਹੀਦਾ ਹੈ। ਪੁੱਛੋ ਸੰਤ ਮੇਰਾ ਠਾਕਰ ਕੈਸਾ, ਜੇ ਤਾਂ ਉਹ ਠਾਕਰ ਨੂੰ ਜਾਣਦਾ ਹੋਊਗਾ ਫਿਰ ਤਾਂ ਜ਼ਰੂਰ ਦੱਸੂਗਾ, ਜੇ ਜਾਣਦਾ ਨਹੀਂ ਤਾਂ ਉਹ ਦੱਸ ਵੀ ਨਹੀਂ ਸਕਦਾ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ, ਜਿਹੜੇ ਗੁਰਸਿੱਖ ਸੀ ਉਹਨਾਂ ਨੂੰ ਕਿਹਾ ਵੀ ਆਪਾਂ ਇਹਨਾਂ ਸੰਤਾਂ ਨੂੰ ਮਿਲਣਾ, ਕੁਛ ਬਚਨ ਕਰਨੇ ਆ। ਅਤੇ ਜਿਹੜੇ ਉਹ ਬਚਨ ਹੋਏ ਉਹ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ। ਉਹ ਜਦੋਂ ਉਹਨਾਂ ਸੰਤ ਜਨਾਂ ਨੂੰ ਮਿਲੇ ਅਤੇ ਉਹਨਾਂ ਨੂੰ ਪੁੱਛਿਆ ਬਈ ਬਹੁਤ ਤੁਸੀਂ ਵਧੀਆ ਗਾਉਂਦੇ ਹੋ ਅਤੇ ਸਾਨੂੰ ਦੱਸੋ ਉਸ ਪ੍ਰੀਤਮ ਦੇ ਬਾਰੇ ਕੁਛ, ਉਸ ਪ੍ਰੀਤਮ ਨੂੰ ਤੁਸੀਂ ਕਿਵੇਂ ਮਿਲੇ ਹੋ? ਉਹ ਕਹਿੰਦੇ ਜੀ ਇਹ ਤਾਂ ਸਾਨੂੰ ਪਤਾ ਨਹੀਂ। ਕਹਿੰਦੇ ਫਿਰ ਕੀ ਗਾਉਂਦੇ ਜੋ ਉਸਨੂੰ ਜਾਣਦੇ ਹੀ ਨਹੀਂ ਗੇ? ਸੰਤ ਤਾਂ ਹੁੰਦਾ ਹੀ ਉਹ ਜਿਹੜਾ ਜਾਣਦਾ। ਅਤੇ ਫਿਰ ਉੱਥੇ ਫਿਰ ਗੁਰੂ ਸਾਹਿਬ ਨੇ ਬੜਾ ਮਹਿਸੂਸ ਕੀਤਾ ਵੀ ਇਹ ਕੀ ਖੇਲ ਚੱਲ ਰਿਹਾ ਸੰਸਾਰ ਦੇ ਵਿੱਚ। ਅਤੇ ਉਹਨਾਂ ਨੇ ਫਿਰ ਇੱਕ ਸ਼ਬਦ ਉਚਾਰਨ ਕੀਤਾ ਉਹਨਾਂ ਸੰਤਾਂ ਦੇ ਪ੍ਰਥਾਏ। ਕਹਿੰਦੇ ਜਿਹੜੇ ਸੰਤ ਸੀ ਉਹ ਕਿਹੋ ਜਿਹੇ ਸੀ? ਕਹਿੰਦੇ ਅਤ ਸੁੰਦਰ, ਕਲੀਨ ਚਤਰ। ਕਹਿੰਦੇ ਬੜੇ ਕੱਪੜੇ ਸੋਹਣੇ ਪਾਏ ਹੋਏ ਸੀ ਉਹਨਾਂ ਦੇ ਸੰਤਾਂ ਵਾਲੇ, ਅਤ ਸੁੰਦਰ, ਬੜਾ ਪਹਿਰਾਵਾ ਬਣਾ ਲੈਣਾ ਵਧੀਆ ਸੰਤਾਂ ਵਾਲਾ, ਅੱਜ ਕੱਲ੍ਹ ਵੀ ਬਣਦਾ। ਅਤ ਸੁੰਦਰ ਕਲੀਨ ਚਤਰ ਮੁੱਖ ਗਿਆਨੀ, ਉਹ ਮੁੱਖ ਦੇ ਗਿਆਨੀ ਸੀ। ਕਹਿੰਦੇ ਧਨਵੰਤ, ਬੋਲਣ 'ਚ ਧਨਮਾਟ ਸੀ ਉਹ ਪੂਰੀ। ਕਹਿੰਦੇ ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ, ਕਹਿੰਦੇ ਉਹ ਮਰਿਆਂ ਦੇ ਬਰੋਬਰ ਹੈ ਜੇ ਪ੍ਰੀਤਮ ਨਾਲ ਪ੍ਰੀਤ ਨਹੀਂ ਹੈਗੀ। ਮ੍ਰਿਤ ਕਹੀਏ ਨਾਨਕਾ, ਅਤ ਸੁੰਦਰ ਕਲੀਨ ਚਤਰ। ਮੈਂ ਅਕਸਰ ਪ੍ਰਚਾਰ 'ਚ ਦੋ ਗੱਲਾਂ ਕਹਿੰਦਾ ਹੁੰਦਾ, ਧਾਰਮਿਕ ਬਣਨਾ ਬਹੁਤ ਸੌਖਾ ਹੈ, ਧਰਮੀ ਬਣਨਾ ਬਹੁਤ ਔਖਾ ਹੈ। ਧਰਮੀ ਬਣਨ ਲਈ ਆਪਾਂ ਖਤਮ ਕਰਨਾ ਪੈਂਦਾ, ਧਾਰਮਿਕ ਬਣਨ ਲਈ ਕੀ ਹੈ? ਪਹਿਰਾਵਾ। ਅਸੀਂ ਪਹਿਰਾਵੇ ਨੂੰ ਸੰਤ ਮੰਨ ਲਿਆ, ਅਤੇ ਨਾ ਤਾਂ ਅਸੀਂ ਗੁਰਬਾਣੀ ਪੜ੍ਹਦੇ ਹਾਂ। ਅਸੀਂ ਉਹਨਾਂ ਦੀ ਜਿਹੜੀਆਂ ਆਹ ਦੁਨੀਆਂ ਦੀਆਂ ਗੱਲਾਂ ਹੀ ਸੁਣਾਈ ਜਾਣਗੇ ਤੁਹਾਨੂੰ, ਇੱਧਰਲੀ ਸੁਣਾਤੀ ਉੱਧਰਲੀ ਸੁਣਾਤੀ, ਕੋਈ ਪ੍ਰੀਤਮ ਦੀ ਗੱਲ ਨਹੀਂ ਸੁਣਾਉਂਦੇ। ਕਿਉਂਕਿ ਇਹ ਜਿੰਨਾ ਚਿਰ ਤੁਸੀਂ ਪ੍ਰੀਤਮ ਨੂੰ ਮਿਲੇ ਨੂੰ ਨਹੀਂ ਮਿਲਦੇ ਨਾ, ਉਨਾ ਚਿਰ ਤੁਹਾਨੂੰ ਭੇਤ ਨਹੀਂ ਆਉਂਦਾ। ਇਸ ਕਰਕੇ ਜਿਹੜਾ ਪ੍ਰੀਤਮ ਨਾਲ ਜੁੜਿਆ ਹੁੰਦਾ ਉਹ ਤੁਹਾਨੂੰ ਗੁਰੂ ਨਾਲ ਜੋੜ ਦੂ, ਗੁਰੂ ਤੁਹਾਨੂੰ ਪ੍ਰੀਤਮ ਨਾਲ ਜੋੜੂਗਾ। ਐਸੇ ਸੰਤ ਹੁੰਦੇ ਨੇ, ਸੰਤ ਦੀ ਨਿਸ਼ਾਨੀ ਆ ਉਹ ਗੁਰੂ ਦਾ ਭੇਤ ਦੇ ਦੂਗਾ। ਇਹ ਨਿਸ਼ਾਨੀ ਸਾਧਕੀ ਜਿੱਥੇ ਭੇਟ ਉੱਤੇ ਤਰੀਆ, ਜਮ ਕੰਕਰ ਨੇੜ ਨਾ ਆਵੀ ਫਿਰ ਬਹੁੜ ਨਾ ਮਰੀਐ। ਕਹਿੰਦਾ ਐਸਾ ਕੋ ਸੰਤ ਮੁੱਖ ਪਿਰੈ ਮਿਲਾਵੈ, ਦਰਸ਼ਨ ਕੀ ਮੋਹੇ ਆਸ ਘਨੇਰੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਬੜਾ ਦੁੱਖ ਮਹਿਸੂਸ ਹੋਇਆ ਉਹਨਾਂ ਸੰਤਾਂ 'ਤੇ ਵੀ ਐਸੇ ਸੰਤ ਵੀ ਸੰਸਾਰ 'ਚ ਹੁੰਦੇ ਨੇ। ਇਹ ਉਹਨਾਂ ਨੇ ਦੋਨੇ ਸੰਤਾਂ ਦਾ ਜ਼ਿਕਰ ਕੀਤਾ। ਇੱਕ ਦਿਨ ਅਸੀਂ ਕਿਤੇ ਬੈਠੇ ਸੀਗੇ ਅਤੇ ਮੈਥੋਂ ਸਹਿਜ ਸਵਾਈ ਕਿਸੇ ਦਾ ਕਿਹਾ ਗਿਆ, ਕਿਉਂਕਿ ਉਹ ਪਖੰਡੀ ਆ, ਜੇ ਪਖੰਡ ਨੂੰ ਪਖੰਡ ਕਹਿ ਦਿਉ ਕੋਈ ਖਾਸ ਗੱਲ ਬਣੀਗੀ, ਕੋਈ ਨਿੰਦਿਆ ਬਣੀ। ਹਾਂ, ਸਾਧ ਨੂੰ ਕਹਿ ਦਈਏ ਪਖੰਡੀ ਆ ਫਿਰ ਤਾਂ ਨਿੰਦਿਆ ਹੋਵੇ, ਸਾਧਿਆ ਵੇ ਉਹਨੇ ਮਨ। ਜਿਹਨੂੰ ਆਪਾਂ ਜਾਣਦੇ ਹੋਈਏ ਸਿੱਧੇ ਕਹਿ ਦੇਣਾ, ਮੈਨੂੰ ਜਾਣਦਾ ਜਿਹੜਾ ਬੰਦਾ ਕਹਿ ਦੂਗਾ ਤੂੰ ਤਾਂ ਇਹੋ ਜਿਹਾ, ਮੈਂ ਕਹਿ ਦੂੰ ਹਾਂਜੀ ਹੈਗਾ। ਜਦੋਂ ਮੈਂ ਕਿਹਾ ਕੋਈ ਉਹਦਾ ਉਪਾਸ਼ਕ ਸੀ, ਉਹ ਕਹਿੰਦਾ ਜੀ ਤੁਸੀਂ ਸੰਤ ਨੂੰ ਮਾੜਾ ਕਿਹਾ। ਮੈਂ ਕਿਹਾ ਜੋ ਸੰਤ ਨਹੀਂ ਹੈਗਾ, ਮੈਂ ਕਿਹਾ ਵੀ ਤੁਸੀਂ ਉਹਦੀ ਸਾਰੀ ਕਥਾ ਕੱਢ ਲਿਓ, ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਉਹਨੇ ਕਰਤੀ, ਗੁਰਬਾਣੀ 'ਚ ਕੋਈ ਭੇਦ ਦੇ ਤਾ ਪ੍ਰੀਤਮ ਦਾ, ਤਾਂ ਮੈਨੂੰ ਥੱਲੇ ਬਿਠਾ ਲਿਓ। ਪ੍ਰੀਤਮ ਦੀ ਗੱਲ ਕਿਉਂਕਿ ਮੇਰਾ ਆਪਣਾ ਤਜਰਬਾ ਹੈ ਇਹ। ਜਿਹੜੀ ਗੱਲ ਕਰ ਰਿਹਾ। ਮੇਰੀ 22 ਸਾਲ ਉਮਰ ਤੱਕ ਮੈਂ ਅੰਮ੍ਰਿਤ ਛੱਕ ਕੇ 35 ਸਾਲ ਤੱਕ ਬਾਣੀ ਨੂੰ ਬਹੁਤ ਪੜ੍ਹਿਆ, ਹਉਮੈ ਸੀ ਮੈਂ ਬਹੁਤ ਬਾਣੀ ਪੜ੍ਹਦਾ। ਹਉ ਗਸਾਈ ਦਾ ਪਹਿਲਵਾਨੜਾ ਜਦੋਂ ਮੈਨੂੰ ਇੱਕ ਗੁਰਸਿੱਖ ਮਿਲਿਆ ਉਹਦੇ ਇੱਕ ਸਵਾਲ ਨੇ ਹੀ ਸਾਰਾ ਭੇਤ ਦੇਤਾ। ਉਹਨਾਂ ਨੇ ਮੈਨੂੰ ਪੁੱਛਿਆ, ਕਹਿੰਦੇ ਉਸ ਪ੍ਰੀਤਮ ਦੀ ਗੱਲ ਸੁਣਾ, ਇੰਨੇ ਚਿਰ ਤੋਂ ਗੁਰਦੁਆਰੇ 'ਚ ਰਹਿੰਦਾ। ਮੈਂ ਕਿਹਾ ਜੀ ਮੈਂ ਪ੍ਰੀਤਮ ਨੂੰ ਜਾਣਦਾ ਨੀਗਾ, ਹਾਰ ਗਿਆ, ਬਸ ਹਾਰਿਆ ਹੋਇਆ ਹੀ ਜਿੱਤਦਾ। ਫਿਰ ਮੈਂ ਕਿਹਾ ਤੁਸੀਂ ਜਾਣਦੇ ਹੋ ਪ੍ਰੀਤਮ ਨੂੰ, ਤੁਸੀਂ ਸੁਣਾਓ। ਫਿਰ ਉਹਨਾਂ ਨੇ ਪ੍ਰੀਤਮ ਦੀ ਗੱਲ ਸੁਣਾਈ ਅਤੇ ਮਨ ਮਾਨਿਆ, ਫਿਰ ਗੁਰੂ ਨਾਲ ਜੁੜੇ। ਵਾਕਈ ਪ੍ਰੀਤਮ ਦੀ ਖੋਜ ਆ ਗੁਰਬਾਣੀ 'ਚ, ਤਾਂ ਵਾਹਿਗੁਰੂ ਦੀ ਖੋਜ ਆ, ਜੋ ਪ੍ਰਭ ਕੋ ਮਿਲ ਬੋ ਚਾਹੈ, ਉਹ ਖੋਜ ਕਰਨੀ ਪੈਂਦੀ ਹੈ। ਇਸ ਕਰਕੇ ਜਿਹੜਾ ਉਹ ਵਾਹਿਗੁਰੂ ਹੈ, ਪਰਮੇਸ਼ਰ ਹੈ, ਸਭ ਤੋਂ ਨੇੜੇ ਹੈ, ਅਸੀਂ ਦੂਰ ਸਮਝ ਬੈਠਦੇ ਹਾਂ, ਭੁਲੇਖਾ ਹੈ, ਭਰਮ ਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਦੀ ਸ਼ਰਨ 'ਚ ਪੈ ਕੇ ਇਹ ਭਰਮ ਦਾ ਗੜ੍ਹ ਤੋੜ ਦਿੱਤਾ। ਹਉ ਗਸਾਈ ਦਾ ਪਹਿਲਵਾਨੜਾ, ਮੇਰਾ ਗੁਰਮਿਲ ਉੱਚਤ ਮਾਲੜਾ। ਕਹਿੰਦੇ ਮੈਂ ਇਹ ਖੇਲ ਨੂੰ ਜਿੱਤਿਆ, ਬਿਖਮੋ ਬਿਖਮ ਅਖਾੜਾ, ਮੈਂ ਗੁਰਮਿਲ ਜਿੱਤਾ। ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਗੁਰੂ ਨੂੰ ਮਿਲ ਕੇ ਇਹ ਜਿੱਤਿਆ। ਇਸ ਕਰਕੇ ਉਹ ਜਿੱਤੇ ਹੋਏ ਸੀ ਤਾਂ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਇਸ ਲਾਇਕ ਸਮਝ ਕੇ ਉਹਨਾਂ ਨੂੰ ਇਹ ਗੁਰਗੱਦੀ ਬਖਸ਼ਿਸ਼ ਕੀਤੀ। ਅੱਜ ਦੇ ਦਿਨ ਪਹਿਲਾਂ ਹੀ ਸੇਵਾ 'ਤੇ ਲਾਤਾ, ਜਿਉਂਦੇ ਜੀ ਲਾਤਾ। ਪ੍ਰਿਥੀ ਚੰਦ ਨੇ ਬੜੀ ਵਿਰੋਧਤਾ ਵੀ ਕੀਤੀ, ਸਾਰਾ ਇਤਿਹਾਸ ਬਹੁਤ ਜ਼ਿਆਦਾ ਲੰਬਾ ਚੌੜਾ। ਇਸ ਕਰਕੇ ਪ੍ਰਿਥੀ ਚੰਦ ਜਿਹੜਾ ਸੀ ਉਹ ਸਮਝਦਾ ਸੀ ਵੀ ਮੈਂ ਵੱਡਾ, ਮੇਰਾ ਅਧਿਕਾਰ ਬਣਦਾ, ਪਰ ਇਹ ਤਖਤ ਬਹਿ ਤਖਤ ਕੇ ਲਾਇਕ, ਇਸ ਸੇਵਾ 'ਤੇ ਉਹਨੂੰ ਲਾਇਆ ਗਿਆ ਜਿਹੜਾ ਸੇਵਾ ਦੇ ਲਾਇਕ ਸੀ। ਗੁਰੂ ਨਾਨਕ ਦੇਵ ਜੀ ਤੋਂ ਇਹ ਸ਼ੁਰੂ ਹੋਇਆ, ਦਸਾਂ ਜਾਮਿਆਂ ਦੇ ਵਿੱਚ ਫਿਰ ਇਹ ਅੱਗੇ ਦੀ ਅੱਗੇ ਜੋਤ ਉਹ ਜੁਗ ਸੈਂ ਕਾਇਆ ਫਿਰ ਪਲਟੀ ਹੈ, ਉਹੀ ਜੋਤ ਅਤੇ ਉਹੀ ਜੁਗਤੀ ਦਸਾਂ ਜਾਮਿਆਂ ਚੱਲਦੀ ਰਹੀ। ਅੱਜ ਜਿਹਨੂੰ ਅਗਿਆਨਤਾ ਨਾ, ਉਹ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਲੱਗ ਅਲੱਗ ਦੇਖਦਾ। ਇੱਥੋਂ ਤੱਕ ਮੈਂ ਤਾਂ ਦੇਖੇ, ਉਹ ਢਾਡੀਆਂ ਨੂੰ ਕਹਿ ਦਿੰਦੇ ਆ ਜੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਨਹੀਂ ਸੁਣਾਉਣਾ, ਡਰਦੇ ਆ ਵੀ ਕਿਤੇ ਸ਼ਸਤਰ ਨਾ ਚੱਕਣਾ ਪੈ ਜਾਵੇ। ਸਿੱਖ ਕੋਲ ਦੋਨੇ ਕੁਛ ਹੀ ਆ, ਜਿੱਥੇ ਉਹਦੇ ਕੋਲ ਇਹ ਗਿਆਨ ਦਾ ਸ਼ਸਤਰ ਹੈ, ਉੱਥੇ ਉਹਦੇ ਕੋਲ ਸ਼ਸਤਰ ਜਿਹੜਾ ਹੈਗਾ ਹਥਿਆਰ ਵੀ ਹੋਣਾ ਚਾਹੀਦਾ, ਆਪਣੀ ਰੱਖਿਆ ਕਰਨੀ ਹੈ। ਇਸ ਕਰਕੇ ਸਾਡੇ ਕੋਲ ਦੋਨੇ ਚੀਜ਼ਾਂ ਹੋਣੀਆਂ ਜ਼ਰੂਰੀ ਹੈ। ਇਹ ਗੁਰੂ ਘਰ ਦੇ ਵਿੱਚ ਸਿਖਾਇਆ ਜਾਂਦਾ ਸੀ, ਦੂਜੇ ਪਾਤਸ਼ਾਹ ਵੇਲੇ ਤੋਂ ਮੱਲ ਅਖਾੜੇ ਸ਼ੁਰੂ ਹੋ ਗਏ ਸੀ, ਜਿੱਥੇ ਗੁਰਬਾਣੀ ਦਾ ਗਿਆਨ ਦਿੱਤਾ, ਉੱਥੇ ਸਰੀਰਕ ਕਸਰਤ ਵੀ ਕਰਾਈ ਜਾਂਦੀ ਸੀ। ਛੇਵੇਂ ਜਾਮੇ 'ਚ ਉਹੀ ਗੁਰਸਿੱਖ ਜਿਹੜੇ ਸੀ ਉਹਨਾਂ ਦੇ ਹੱਥ ਦੇ ਵਿੱਚ ਫਿਰ ਸ਼ਸਤਰ ਫੜਾਉਣਾ ਪਿਆ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਮਾਂ ਸੀ। ਇਸ ਕਰਕੇ ਇਹ ਜੋ ਗੁਰੂ ਨਾਨਕ ਦੇ ਘਰ ਦਾ ਹੈ ਖੇਲ ਹੈ, ਇਹ ਉਦੋਂ ਸਮਝ ਆਉਂਦਾ ਜਦੋਂ ਅਸੀਂ ਸੰਗਤ 'ਚ ਆਵਾਂਗੇ। ਸੰਗਤ 'ਚ ਇਹ ਨਹੀਂ ਵੀ ਲਗਾਤਾਰ ਆਉਣਾ ਪੈਂਦਾ, ਫਿਰ ਲਗਾਤਾਰ ਗੁਰੂ ਦੀ ਸ਼ਰਨ 'ਚ ਰਹਿਣਾ ਪੈਂਦਾ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਦੀ ਸ਼ਰਨ 'ਚ ਰਹੇ, ਧੰਨ ਧੰਨ ਗੁਰੂ ਰਾਮਦਾਸ, ਵੱਡੀ ਵਡਿਆਈ ਹੈ ਗੁਰੂ ਦੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਬਚਨਾਂ ਨੂੰ ਮੰਨ ਕੇ ਸਤ ਸਰੂਪ ਹੋ ਗਏ, ਉਹਨਾਂ ਨੂੰ ਫਿਰ ਇਹ ਗੁਰਗੱਦੀ 'ਤੇ ਬਿਠਾਇਆ ਗਿਆ। ਸੋ ਸਤਿਗੁਰ ਦੀ ਕਿਰਪਾ ਦੁਆਰਾ ਅਸੀਂ ਵੀ ਜੋ ਉਹ ਸਮਝਾ ਰਹੇ ਨੇ ਉਹ ਕੋਈ ਦੂਰ ਨਹੀਂ ਗਏ ਸਾਥੋਂ, ਕਿਉਂਕਿ ਕੌਣ ਕਹਿੰਦਾ ਵੀ ਸਤਿਗੁਰ ਜਾਂਦਾ, ਸਤਿਗੁਰ ਮੇਰਾ ਸਦਾ ਸਦਾ ਸਰੀਰ, ਆਪ ਸਰੀਰ ਨੂੰ ਅਸੀਂ ਸਤਿਗੁਰ ਮੰਨ ਬੈਠਦੇ ਹਾਂ, ਸਰੀਰ ਸਤਿਗੁਰ ਨਹੀਂ, ਇਹਦੇ ਵਿੱਚ ਰਹਿਣ ਵਾਲਾ ਜਿਹੜਾ ਹੈ, ਜਿਹੜਾ ਉਹਦੇ ਵਿੱਚ ਜਾ ਕੇ ਸਮਾ ਜਾਂਦਾ ਹੈ ਉਹਨੂੰ ਸਤਿਪੁਰਖ ਕਿਹਾ ਗੁਰਬਾਣੀ 'ਚ, ਜਿਹੜਾ ਉਹਦੇ ਵਿੱਚ ਸਮਾ ਗਿਆ ਉਹਨੂੰ ਕੀ ਕਿਹਾ ਸਤਿਗੁਰ, ਗੁਰਬਾਣੀ 'ਚ ਫਰਮਾਨ ਕਰਦੇ ਨੇ, ਕਹਿੰਦੇ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਓ। ਆ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਸਰੂਪ ਨੇ, ਇਹ ਸਾਨੂੰ ਉਹ ਸਤਿਪੁਰਖ ਦਾ ਭੇਦ ਦੇ ਰਹੇ ਨੇ, ਅਤੇ ਸਾਡੇ ਸਾਰਿਆਂ ਦੇ ਅੰਦਰ ਸਤਿਪੁਰਖ ਹੈ। ਸਤਿਪੁਰਖ ਸਭ ਮੈਂ ਰਿਹਾ ਸਮਾਣੀ, ਜਿਹਨੂੰ ਕਹਿਤਾ ਰਾਮ ਨਾਮ ਸਤਨਾਮ, ਉਹ ਸਾਰਿਆਂ ਦੇ ਵਿੱਚ ਮੌਜੂਦ ਹੈ, ਉਹਨੂੰ ਸਤਿਗੁਰ ਵੀ ਕਹਿੰਦੇ ਨੇ। ਤੀਜੇ ਪਾਤਸ਼ਾਹ ਨੇ ਜਦੋਂ ਇਸ ਪਾਇਆ ਜਾ ਕੇ ਉਹ ਸਾਨੂੰ ਸਮਝਾ ਰਹੇ ਨੇ ਵੀ ਮੈਂ ਉਸ ਸਤਿਗੁਰ ਨੂੰ ਪਾਇਆ, ਆਨੰਦ ਦੇ ਘਰ ਚਲਿਆ ਗਿਆ, ਉਹ ਸਾਨੂੰ ਸਮਝਾ ਰਹੇ ਨੇ। ਆਪਾਂ ਰੋਜ਼ 6 ਪੌੜੀਆਂ ਤੋਂ ਸਾਰੇ 33 ਸਿੱਖਾਂ ਨੂੰ ਆਨੰਦ ਪਿਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕਦੋਂ ਪਾਇਆ? ਜਦੋਂ ਗੁਰੂ ਦੀ ਕਿਰਪਾ ਹੋਈ, ਗੁਰੂ ਤੋਂ ਬਿਨਾਂ ਨਹੀਂ ਭੇਤ ਆਉਂਦਾ। ਇਸ ਕਰਕੇ ਗੁਰੂ ਅਮਰਦਾਸ ਜੀ ਤੱਕ ਫਿਰ ਉਹ ਗੁਰੂ ਦੀ ਸ਼ਰਨ 'ਚ ਜਿਹੜਾ ਜਾਂਦਾ ਸੀ, ਇਹ ਜਿਹੜਾ ਇਸ ਅਵਸਥਾ 'ਚ ਲੈ ਜਾਂਦੇ, ਉਹਨੂੰ ਗੁਰਗੱਦੀ ਦਿੱਤੀ ਜਾਂਦੀ ਸੀ। ਭਾਈ ਲਹਿਣਾ ਜੀ ਨੇ ਇਹ ਆਪਣਾ ਖੇਲ ਜਿੱਤਿਆ ਅਤੇ ਗੁਰੂ ਅੰਗਦ ਰੂਪ ਬਣ ਗਏ। ਫਿਰ ਅੰਗਦ ਤੋਂ ਗੁਰ ਅਮਰਦਾਸ, ਅਮਰਦਾਸ ਜੀ ਨੇ ਇਹ ਖੇਲ ਉਹਨਾਂ ਦੀ ਸ਼ਰਨ 'ਚ ਗਏ, ਇਹ ਭੇਤ ਲਿਆ, ਇੱਕ ਰੂਪ ਹੋਏ। ਫਿਰ ਗੁਰੂ ਰਾਮਦਾਸ, ਫਿਰ ਉਸ ਤੋਂ ਬਾਅਦ 'ਚ ਗੁਰੂ ਅਰਜਨ ਦੇਵ ਜੀ। ਇਸ ਕਰਕੇ ਅਸੀਂ ਵੀ ਉਹਨਾਂ ਦੇ ਬਚਨਾਂ ਨੂੰ ਮੰਨ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਹੁਣ ਅਸੀਂ ਦੇਖਣਾ ਵੀ ਅਸੀਂ ਕਿਹੜੀ ਪਾਸੇ ਤੁਰਿਆ। ਇੱਕ ਤਾਂ ਪਿਰਥੀ ਚੰਦ ਵਾਲੀ ਲਾਈਨ, ਪਿਰਥੀ ਚੰਦ ਜੀ ਸੰਗਤ ਨਹੀਂ ਕਰਦੇ ਸੀ, ਉਹ ਬਚਨ ਨਹੀਂ ਮੰਨਦੇ ਸੀ। ਜੇ ਤਾਂ ਅਸੀਂ ਨਾ ਤਾਂ ਗੁਰੂ ਦੇ ਬਚਨ ਜਾਣਦੇ ਹਾਂ ਅਤੇ ਨਾ ਮੰਨਦੇ ਹਾਂ, ਫਿਰ ਤਾਂ ਅਸੀਂ ਪਿਰਥੀ ਚੰਦ ਵਾਲੀ ਲਾਈਨ 'ਚ ਹਾਰਾਂਗੇ 100%। ਜੇ ਅਸੀਂ ਗੁਰੂ ਰਾਮਦਾਸ ਜੀ ਵਾਂਗੂ ਇਹ ਬਚਨਾਂ ਨੂੰ ਸੁਣਦੇ ਵੀ ਹਾਂ ਅਤੇ ਮੰਨਦੇ ਵੀ ਹਾਂ, ਫਿਰ ਕੋਈ ਦੁਨੀਆਂ ਦੀ ਤਾਕਤ ਤੁਹਾਨੂੰ ਹਰਾ ਨਹੀਂ ਸਕਦੀ, ਕਿਉਂਕਿ ਪੂਰਾ ਗੁਰੂ ਹੈ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ, ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਫਿਰ ਪੂਰੇ ਦੇ ਗੁਣ ਗਾਉਂਦਾ। ਇਸ ਕਰਕੇ ਉਹ ਬ੍ਰਹਮ ਵੀ ਪੂਰਾ ਹੈ, ਸਤਿਗੁਰ ਵੀ ਪੂਰਾ ਹੈ। ਅੱਜ ਜਿਹੜਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਇਹ ਜਗਤ ਗੁਰੂ ਨੇ ਸਾਰੇ ਮਨੁੱਖਾ ਜਨ ਤਾਰਨ ਲਈ ਹੈ, ਤਾਰੋ ਤਾਰਨ ਹਾਰਿਆ। ਇਸ ਕਰਕੇ ਅਸੀਂ ਗੁਰੂ ਦੀ ਸ਼ਰਨ 'ਚ ਆਈਏ, ਗੁਰੂ ਕਿਰਪਾ ਕਰੇ। ਗੁਰਬਾਣੀ ਗਾਦ ਬੋਧ ਹੈ, ਜੋ ਸਮਾਂ ਸੀ ਉਸਨੇ ਆਪਣਾ ਪੰਧ ਮੁਕਾ ਲਿਆ। ਫਿਰ ਸ਼ਾਮ ਦੇ ਸਮੇਂ ਜੋ ਭਾਈ ਗੁਰਦਾਸ ਦੀਆਂ 12 ਦੀ ਲੜੀਵਾਰ ਕਥਾ ਚੱਲਦੀ ਹੈ, ਉਹਦੇ ਨਾਲ ਫਿਰ ਵਿਚਾਰ ਕਰਾਂਗੇ। ਢਾਡੀ ਸਿੰਘਾਂ ਨੇ ਮੇਰੇ ਤੋਂ ਬਾਅਦ ਕੀਰਤਨੀਆਂ, ਕੀਰਤਨ ਤੋਂ ਬਾਅਦ ਢਾਡੀ ਸਿੰਘ, ਫਿਰ ਉਹ ਵੀ ਭੇਜ ਦੇਣਗੇ। ਸਾਰਿਆਂ ਨੇ ਇੱਕੋ ਗੱਲ ਵਾਰ ਵਾਰ ਸਮਝਾਉਣੀ ਹੈ, ਆਓ ਗੁਰੂ ਕਾ ਕੀਰਤਨ ਗੁਰਮੁਖਾਂ ਪਾਸੋਂ, ਅਗਲਾ ਪ੍ਰੋਗਰਾਮ ਸੁਣੀਏ ਸੈਕਟਰੀ ਸਾਹਿਬ ਪਾਸੋਂ, ਹੋਈਆਂ ਭੁੱਲਾਂ ਚੁੱਕਾਂ ਨਾ ਚਿਤਾਰਨੀਆਂ, ਲਾਓ ਚਰਨੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਵਿਚਾਰਾਂ ਦੀ ਸਾਂਝ ਕਰ ਰਹੇ ਸਨ ਸਤਿਕਾਰਯੋਗ ਭਾਈ ਗੁਰਸੇਵਕ ਸਿੰਘ ਜੀ ਹਠੂਰ ਵਾਲੇ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦਾ, ਜੋ ਅੱਜ ਆਪਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ। ਉਹ ਸਾਰਾ ਇਤਿਹਾਸ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਅਤੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਰਹਿਣ। ਗੁਰਮੁਖ ਪਿਆਰੇ, ਇਹਨਾਂ ਤੋਂ ਬਾਅਦ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ ਪਾਵਨ ਬਾਣੀ ਦੇ ਕੀਰਤਨ ਸਰਵਣ ਕਰਵਾਉਣਗੇ। ਇਸ ਵੀਕਐਂਡ ਦੇ ਅਖੰਡ ਪਾਠ ਸਾਹਿਬ ਦੀ ਸੇਵਾ ਨਗਰ ਲਿੱਤਰਾਂ ਅਤੇ ਸਮੂਹ ਸੰਗਤ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਹੋਈ ਹੈ। ਨਾਲ ਹੀ ਧਾਰੀਵਾਲ ਪਰਿਵਾਰ ਵੱਲੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ। ਜਿਨ੍ਹਾਂ ਵੀ ਭਾਵਨਾਵਾਂ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤਿ ਅਨੁਸਾਰ ਪੂਰਨ ਕਰਨ, ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਧੰਨਵਾਦ ਇਹਨਾਂ ਪਰਿਵਾਰਾਂ ਦਾ, ਜਿੱਥੇ ਇਹਨਾਂ ਨੇ ਪਿਛਲੇ 3 ਦਿਨਾਂ ਤੋਂ ਪਾਵਨ ਬਾਣੀ ਦੇ ਪ੍ਰਵਾਹ ਚਲਾਏ। ਨਾਲ ਹੀ ਗੁਰੂ ਦੀਆਂ ਸੰਗਤਾਂ ਦੇ ਵਾਸਤੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ। ਗੁਰਮੁਖ ਪਿਆਰਿਓ, ਗੁਰਦੁਆਰਾ ਸਾਹਿਬ ਵਿਖੇ ਜੋ ਹਰ ਸਾਲ ਆਪਾਂ ਸਾਲਾਨਾ ਗੁਰਬਾਣੀ ਕੰਠ ਮੁਕਾਬਲਾ ਕਰਾਉਂਦੇ ਹਾਂ ਬੱਚਿਆਂ ਦਾ, ਉਹ ਇਸ ਵਾਰੀ 24 ਅਕਤੂਬਰ ਨੂੰ ਹੋ ਰਿਹਾ ਹੈ। ਉਸ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਔਨਲਾਈਨ ਜਾ ਕੇ ਬੱਚਿਆਂ ਨੂੰ ਰਜਿਸਟਰ ਕਰੋ, ਅਤੇ ਨਾਲ ਹੀ ਹੋਰ ਵੀ ਜੋ ਬੱਚਿਆਂ ਦੇ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪ੍ਰੋਗਰਾਮ ਚੱਲਦੇ ਹਨ ਉਹਨਾਂ ਵਿੱਚ ਵੱਧ ਤੋਂ ਵੱਧ ਲੈ ਕੇ ਆਇਆ ਕਰੋ, ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ, ਇਹਨਾਂ ਨੂੰ, ਪਨੀਰੀ ਨੂੰ, ਜਿਨ੍ਹਾਂ ਸਾਡੀ ਕੌਮ ਦਾ ਭਵਿੱਖ ਸਾਂਭਣਾ ਹੈ, ਉਹਨਾਂ ਨੂੰ ਗੁਰੂ ਦੀ ਬਾਣੀ ਅਤੇ ਬਾਣੀ ਦੇ ਨਾਲ ਜੋੜ ਕੇ ਇਹਨਾਂ ਦਾ ਜੀਵਨ ਵੀ ਚੰਗਾ ਬਣਾਈਏ ਅਤੇ ਆਪ ਵੀ ਗੁਰੂ ਦੀਆਂ ਖੁਸ਼ੀਆਂ ਲਈਏ। ਸੋ ਆਓ ਭਾਈ ਸਾਹਿਬ ਜੀ ਪਾਸੋਂ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦੇ ਕੀਰਤਨ ਸ਼ਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਗੁਰਨਾਮ ਸਿੰਘ ਜੀ ਰੁਦਰਪੁਰ ਵਾਲੇ ਅਤੇ ਉਹਨਾਂ ਦਾ ਕੀਰਤਨੀ ਜੱਥਾ। ਬਹੁਤ ਬਹੁਤ ਧੰਨਵਾਦ ਹੈ ਭਾਈ ਸਾਹਿਬ ਜੀ ਦੇ ਜੱਥੇ ਦਾ, ਜੋ ਬਹੁਤ ਹੀ ਪਿਆਰ ਦੇ ਨਾਲ ਕੀਰਤਨ ਦੀ ਸੇਵਾ ਕਰ ਰਹੇ ਸਨ। ਸਤਿਗੁਰ ਸੱਚੇ ਪਾਤਸ਼ਾਹ ਜੀ ਰਹਿਮਤਾਂ ਬਖਸ਼ਿਸ਼ਾਂ ਕਰਨ, ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਤਾਂ ਕਿ ਇਸੇ ਤਰ੍ਹਾਂ ਹੀ ਕੀਰਤਨ ਦੇ ਨਾਲ ਸੇਵਾ ਕਰਦੇ ਰਹਿਣ। ਗੁਰਮੁਖ ਪਿਆਰੇ, ਇਹਨਾਂ ਤੋਂ ਬਾਅਦ ਪੰਥ ਦਾ ਸਤਿਕਾਰ ਅਤੇ ਢਾਡੀ ਜੱਥਾ ਭਾਈ ਰਿਸ਼ਪਾਲ ਸਿੰਘ ਜੀ ਪਮਾਲ ਅਤੇ ਉਹਨਾਂ ਦੇ ਢਾਡੀ ਜੱਥੇ ਵੱਲੋਂ ਇਤਿਹਾਸ ਸਰਵਣ ਕਰਵਾਇਆ ਜਾਵੇਗਾ। ਸੋ ਇਸ ਵੀਕਐਂਡ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਪਿੰਡ ਲਿੱਤਰਾਂ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਨਤਾਂ ਦੇ ਸ਼ੁਕਰਾਨੇ ਵਜੋਂ ਹੋਈ ਹੈ, ਅਤੇ ਨਾਲ ਹੀ ਦੂਸਰੇ ਅਖੰਡ ਪਾਠ ਸਾਹਿਬ ਦੀ ਸੇਵਾ ਧਾਰੀਵਾਲ ਪਰਿਵਾਰ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਦਾਤਾਂ ਦੇ ਸ਼ੁਕਰਾਨੇ ਅਤੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਵਾਸਤੇ ਕਰਵਾਈ ਗਈ ਹੈ, ਜਿਹਨਾਂ ਭਾਵਨਾਵਾਂ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਸੇਵਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮਤ ਅਨੁਸਾਰ ਪੂਰਨ ਕਰਨ, ਅਤੇ ਬੇਨਤੀ ਹੈ ਕਿ ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਗੁਰਬਾਣੀ ਕੰਠ ਮੁਕਾਬਲਾ ਕੀ ਹੁੰਦਾ ਹੈ, ਉਸ ਦੇ ਵਾਸਤੇ ਬੱਚਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਆਪ ਜੀ ਗੁਰਦੁਆਰਾ ਸਾਹਿਬ ਦੀ ਵੈਬਸਾਈਟ 'ਤੇ ਜਾ ਕੇ ਉੱਥੇ ਆਪਣੇ ਬੱਚਿਆਂ ਨੂੰ ਜ਼ਰੂਰ ਰਜਿਸਟਰ ਕਰਾਓ, ਅਤੇ 24 ਅਕਤੂਬਰ ਜਿਸ ਦਿਨ ਗੁਰਬਾਣੀ ਕੰਠ ਮੁਕਾਬਲਾ ਹੋਣਾ ਹੈ, ਉਸ ਦਿਨ ਬੱਚਿਆਂ ਨੂੰ ਜ਼ਰੂਰ ਇਸ ਵਿੱਚ ਪਾਰਟੀਸਪੇਟ ਕਰਾਉਣਾ, ਤਾਂ ਕਿ ਆਪਾਂ ਇਹਨਾਂ ਬੱਚਿਆਂ ਨੂੰ ਜਿੱਥੇ ਬਾਣੀ ਦੇ ਨਾਲ ਜੋੜਨਾ ਹੈ ਉੱਥੇ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਵਧੀਆ ਪ੍ਰਾਈਜ਼ ਦਿੱਤੇ ਜਾਂਦੇ ਹਨ ਹਰ ਇੱਕ ਬੱਚੇ ਨੂੰ ਜੋ ਇਸ ਵਿੱਚ ਪਾਰਟੀਸਪੇਟ ਕਰਦਾ ਹੈ। ਇਸ ਦੇ ਨਾਲ ਬੱਚਿਆਂ ਨੂੰ ਉਤਸ਼ਾਹ ਮਿਲਦਾ ਹੈ ਅਤੇ ਹੋਰ ਬਾਣੀ ਪੜ੍ਹਨ ਦੇ ਵੱਲ ਪ੍ਰੇਰੇ ਜਾਂਦੇ ਹਨ। ਸੋ ਬੇਨਤੀ ਹੈ ਕਿ ਇਸ ਨੂੰ ਜ਼ਰੂਰ ਕਬੂਲ ਕਰਨਾ। ਸੋ ਆਓ ਢਾਡੀ ਜੱਥੇ ਪਾਸੋਂ ਇਤਿਹਾਸ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬਾਂ ਦੀ ਪਾਵਨ ਦਰਬਾਰ ਅੰਦਰ ਬੜੇ ਅਦਬ ਤੇ ਸਤਿਕਾਰ ਦੇ ਨਾਲ ਹਾਜ਼ਰੀ ਲਵਾ ਰਹੀ ਗੁਰੂ ਕੀ ਪਿਆਰੀ ਗੁਰਸਿੱਖ ਸੰਗਤ, ਗੁਰੂ ਘਰ ਦੇ ਮਹਾਨ ਕੀਰਤਨੀਏ ਸ਼ਬਦਾਂ ਦੁਆਰਾ ਤੁਹਾਨੂੰ ਨਿਹਾਲ ਕਰ ਰਹੇ ਸਨ। ਆਓ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ, ਜਿੰਨਾ ਸਮਾਂ ਆਪਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। ਅੱਜ ਜੋ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਰਲ ਮਿਲ ਕੇ ਕੁਰਬਾਣੀ ਤਿੰਨਾਂ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੀ, ਉਹ ਪਿਆਰੇ ਉਹ ਗੁਰੂ ਕੀ ਪਿਆਰੀ ਸੰਗਤ ਜੋ ਰਲ ਕੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਆਪਣੇ ਗੁਰੂਆਂ ਦੇ ਪੁਰਬ ਮਨਾਉਂਦੀ ਏ, ਸ਼ਹੀਦਾਂ ਦੇ ਦਿਨ ਮਨਾਏ ਜਾਂਦੇ ਨੇ, ਭਗਤਾਂ ਨੂੰ ਯਾਦ ਕੀਤਾ ਜਾਂਦਾ ਏ, ਆਪਦੇ ਦਿਹਾੜੇ ਮਨਾਏ ਜਾਂਦੇ ਨੇ, ਉਹਨਾਂ ਤੋਂ ਭਾਈ ਸਾਹਿਬ ਜੀ ਕਹਿੰਦੇ ਸਦਕੇ ਜਾਈਏ ਬਲਹਾਰੀ ਜਾਈਏ। ਪਰ ਹੋਵੇ ਪਿਆਰ ਅੰਦਰ, ਪਿਆਰ ਦੇ ਨਾਲ ਸ਼ਰਧਾ ਦੇ ਨਾਲ ਮਨਾਏ ਜਾਣ। ਅੱਜ ਦਾ ਜਿਹੜਾ ਅਹਿਮ ਦਿਹਾੜਾ ਹੈ, ਜਿੱਥੇ ਅੱਜ ਆਪਾਂ ਗੁਰੂ ਕੇ ਪਿਆਰਿਓ ਵੀਕਐਂਡ 'ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਅਤੇ ਨਾਲ ਹੀ ਅੱਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ। ਇਹ ਸਤਿਗੁਰੂ ਮਹਾਰਾਜ ਜੀ ਦੇ ਪੁਰਬ ਨੇ। ਅਤੇ ਜਦੋਂ ਆਪਾਂ ਆਪਦੇ ਸਿੱਖ ਇਤਿਹਾਸ, ਕੌਮੀ ਇਤਿਹਾਸ ਦੇ ਵੱਲ ਨਜ਼ਰ ਮਾਰਦੇ ਹਾਂ, ਅਤੇ ਕੱਲ੍ਹ 12 ਸਤੰਬਰ ਸੀ, 12 ਸਤੰਬਰ ਨੂੰ ਦੋ ਮਹਾਨ ਸਾਕਿਆਂ ਦਾ ਜ਼ਿਕਰ ਆਉਂਦਾ। ਇੱਕ ਸਾਰਾਗੜੀ ਦਾ ਸਾਕਾ, ਜਿਹਦੇ ਵਿੱਚ 21 ਸਿੱਖ ਫੌਜੀ 36ਵੀਂ ਸਿੱਖ ਰੈਜੀਮੈਂਟ ਦੇ ਭਾਈ ਈਸ਼ਰ ਸਿੰਘ ਉਹਦੀ ਅਗਵਾਈ ਦੇ ਥੱਲੇ, ਉੱਧਰ ਘੱਟੋ ਘੱਟ ਨਹੀਂ 15-20 ਹਜ਼ਾਰ ਜਿਹੜੇ ਪਠਾਨ ਸੀ ਉਹ ਚੜ੍ਹ ਕੇ ਆਏ, ਉਹਨਾਂ ਨੇ ਡਟ ਕੇ ਮੁਕਾਬਲਾ ਕੀਤਾ। 12 ਸਤੰਬਰ 1897 ਇਹ ਸਾਕਾ ਹੋਇਆ, ਸਾਰਾਗੜੀ ਦਾ ਜਿਹੜਾ ਸਾਕਾ ਹੈ, ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਉਦੋਂ ਬਾਅਦ ਸਾਡੇ ਸੰਘਰਸ਼ ਦੀ ਇੱਕ ਇਹੋ ਜਿਹੀ ਦਾਸਤਾਨ ਹੈ, ਭਾਈ ਸੀਤਲ ਸਿੰਘ ਮੱਤੇਵਾਲ ਦਸਮੇਸ਼ ਰੈਜੀਮੈਂਟ ਦੇ ਜਿਹੜੇ ਮੁਖੀ ਸੀ, ਉਹ ਆਪਦੇ ਪਿੰਡਾਂ ਦੇ ਲਾਗੇ ਪਿੰਡ ਪੈਂਦਾ ਸੀ ਬੱਲੋਵਾਲੀ, ਉਹ ਬੱਲੋਵਾਲੀ ਦੇ ਵਿੱਚ ਇੱਕ ਪਾਸੇ ਬਾਗ ਸੀ, ਇੱਕ ਪਾਸੇ ਕਿੰਨੂਆਂ ਦਾ ਬਾਗ ਅਤੇ ਇੱਕ ਪਾਸੇ ਕਮਾਤ, ਉੱਥੇ ਉਹਨੂੰ ਘੇਰਾ ਪੈ ਗਿਆ ਸੀ। ਜਦੋਂ ਘੇਰਾ ਪਿਆ, 10 ਸਤੰਬਰ ਨੂੰ CRP VSF ਪੰਜਾਬ ਪੁਲਿਸ ਚੜ੍ਹ ਕੇ ਆਈ, ਉਹਨਾਂ ਨੇ ਘੱਟੋ ਘੱਟ 30-35 ਹਜ਼ਾਰ ਦੀ ਗਿਣਤੀ ਦੇ ਵਿੱਚ ਆ ਕੇ ਘੇਰਾ ਪਾਇਆ ਸੀ। ਉਹ ਘੇਰਾ 12 ਸਤੰਬਰ ਤੱਕ ਚੱਲਿਆ। 12 ਸਤੰਬਰ ਨੂੰ ਇਹ 5 ਸੂਰਮੇ, ਭਾਈ ਸੀਤਲ ਸਿੰਘ ਮੱਤੇਵਾਲ, ਤਰਸੇਮ ਸਿੰਘ ਮੱਤੇਵਾਲ, ਭਾਈ ਗੁਰਨਾਮ ਸਿੰਘ ਸੈਕਟਰੀ, ਭਾਈ ਗੁਰਦਿਆਲ ਸਿੰਘ ਮਾੜੀ ਪੰਨੂਆ, ਭਾਈ ਗੁਰਮੁਖ ਸਿੰਘ ਜੀ ਗੰਭੀਰ ਸਿੱਟਾ, ਇਹ 5 ਸਾਥੀ ਘਿਰੇ ਸੀ। 5 ਨੇ ਐਨ ਡਟ ਕੇ ਮੁਕਾਬਲਾ ਕੀਤਾ, ਜਿਹੜੇ ਸਾਡੇ ਇਤਿਹਾਸਕ ਯੁੱਧ ਨੇ ਗੁਰੂ ਕੇ ਪਿਆਰਿਓ, ਚਮਕੌਰ ਦਾ ਸਾਕਾ, ਚਮਕੌਰ ਦੀ ਜੰਗ ਹੈ। ਦੱਸ ਦਿੱਤਾ ਸੂਰਮਿਆਂ ਨੇ ਕਲਗੀਆਂ ਵਾਲੇ ਪਾਤਸ਼ਾਹ ਸਾਡੇ 'ਤੇ ਕਿਰਪਾ, ਸਾਡੇ 'ਤੇ ਜਦੋਂ ਬਖਸ਼ਿਸ਼ ਕਰਦੇ ਨੇ, ਫਿਰ ਇਕੱਲਾ ਇਕੱਲਾ ਜਿਹੜਾ ਸਿੰਘ ਆ ਕਿਵੇਂ 1.25 ਲੱਖ ਦੇ ਨਾਲ ਟਕਰਾਉਂਦਾ। ਇਹ ਦਿਹਾੜੇ ਮਨਾਏ ਜਾ ਰਹੇ ਨੇ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਅੰਦਰ, ਅਤੇ ਸਤਿਗੁਰੂ ਮਹਾਰਾਜ ਕਿਰਪਾ ਕਰੇ, ਬਖਸ਼ਿਸ਼ ਕਰੇ। ਆਓ, ਉਹ ਕੌਮਾਂ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਨੇ, ਵਿਦਵਾਨ ਕਹਿੰਦੇ ਨੇ ਕੌਮਾਂ ਦੇ ਕੋਲੇ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ, ਕੌਮਾਂ ਦੇ ਕੋਲੇ ਸਮੇਂ ਦੇ ਵਿੱਚ ਅਤੇ ਸਮੇਂ ਦੇ ਅੰਦਰ ਆਪਣਾ ਵਕਾਰ ਕਾਇਮ ਰੱਖਣ ਵਾਸਤੇ 3 ਚੀਜ਼ਾਂ ਦੀ ਮੁੱਖ ਲੋੜ ਪੈਂਦੀ ਹੈ। ਪਹਿਲੇ ਨੰਬਰ 'ਤੇ ਆ ਆਪਣੀ ਬੋਲੀ, ਆਪਣੀ ਭਾਸ਼ਾ, ਫਿਰ ਦੂਜੇ ਨੰਬਰ 'ਤੇ ਆ ਆਪਦਾ ਕੇਂਦਰੀ ਸਥਾਨ, ਫਿਰ ਤੀਜੇ ਨੰਬਰ 'ਤੇ ਆ ਇਲਹਾਮੀ ਆਪਦੀ ਪੁਸਤਕ ਕਿਤਾਬ ਹੋ ਗਈ। ਹੁਣ ਆਪਾਂ ਕਿੰਨੇ ਭਾਗਾਂ ਵਾਲੇ ਹਾਂ, ਸਾਡੇ ਕੋਲ ਸਾਡੀ ਬੋਲੀ ਵੀ ਹੈ, ਬੋਲੀ ਵੀ ਹੈ, ਸਾਡੇ ਕੋਲ ਸਾਡਾ ਕੇਂਦਰੀ ਸਥਾਨ ਵੀ ਹੈ। ਉਹ ਸਾਡਾ ਕੇਂਦਰੀ ਅਸਥਾਨ ਆ ਜਿਹੜਾ ਸੱਚਖੰਡ ਦਰਬਾਰ ਸਾਹਿਬ ਆ, ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੀ ਇਹ ਬਖਸ਼ਿਸ਼ ਹੈ, ਉਹਨਾਂ ਦੀ ਇਹ ਕਿਰਪਾ ਹੈ। ਨਗਰ ਤੁੰਗ, ਗੁਮਟਾਲਾ, ਸੁਲਤਾਨ ਵਿੰਡ, ਇਹ ਜਿਹੜੇ ਨਗਰ ਸੀ, ਇਹ ਜਿਹੜੇ ਪਿੰਡ ਸੀ, ਇਹਨਾਂ ਦੇ ਵਿੱਚ ਜ਼ਮੀਨ ਖਰੀਦੀ ਗਈ, ਉੱਥੇ ਜਿਹੜਾ ਇੱਕ ਇਹ ਅਸਥਾਨ ਨਗਰ ਵਸਾਇਆ ਗਿਆ, ਉਸ ਸਮੇਂ ਗੁਰੂ ਕਾ ਚੱਕ ਜੀ ਦਾ ਨਾਂ ਰੱਖਿਆ ਗਿਆ। ਅੱਜ ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਅਖਵਾ ਰਿਹਾ ਹੈ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ, ਉਹਨਾਂ ਦੀ ਬਖਸ਼ਿਸ਼ ਹੋਈ ਹੈ, ਤੇ ਉਹਨਾਂ ਨੇ ਹੀ ਸਭ ਤੋਂ ਪਹਿਲਾਂ ਗੁਰੂ ਕੇ ਪਿਆਰਿਓ
ਇਸ ਪਾਪ ਨੂੰ ਪਵਿੱਤਰ ਧਰਤੀ ਤੇ ਆਉਣਾ ਕੀਤਾ ਵਸਾਇਆ ਗਿਆ। ਤੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ, ਕੱਲ ਤੁਸਾਂ ਨੇ ਸੋਧਰ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ, ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਤਿੰਨ ਸੁਪੁੱਤਰ ਨੇ, ਬਾਬਾ ਪਿਰਥੀ ਚੰਦ ਦੇ ਮਹਾਦੇਵ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨੇ। ਜਦੋਂ ਖੁਰਤਾ ਗੱਦੀ ਤੇ ਵਿਰਾਜਮਾਨ ਹੁੰਦੇ ਨੇ ਉਦੋਂ ਵੀ ਇੱਕ ਪਰਖ ਦੀ ਘੜੀ, ਪ੍ਰੀਖਿਆ ਦੀ ਘੜੀ ਆਈ, ਸਮਾਂ ਆਇਆ ਏ। ਪਰ ਉਸ ਪ੍ਰੀਖਿਆ ਦੇ ਸਮੇਂ ਅੰਦਰ, ਘੜੀ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਆਏ। ਬਾਬਾ ਪਿਰਥੀ ਚੰਦ ਜਿਹੜਾ ਟਾਲ ਮਟੋਲ ਕਰਦਾ ਰਿਹਾ, ਜਿਹੜਾ ਸਤਿਗੁਰੂ ਮਹਾਰਾਜ ਦੇ ਮੂਹਰੇ, ਗੁਰੂ ਪਿਤਾ ਦੇ ਮੂਹਰੇ ਬੋਲਿਆ, ਬੋਲ ਬੁਲਾਰਾ ਕੀਤਾ, ਜਿਸ ਨੇ ਮਹਾਰਾਜ ਨੇ ਫਿਰ ਉਦੋਂ ਸ਼ਬਦ ਉਚਾਰਿਆ ਸੀ, ਕਹਿੰਦੇ ਪੁੱਤਰ ਜੀਓ, ਆਪਦੇ ਪਿਤਾ ਜੀ ਦੇ ਨਾਲ ਕਿਉਂ ਝਗੜਦੇ ਹੋ? ਜੇ ਹੋਰ ਪਾਪ ਦੁਨੀਆਂ ਤੇ ਮੰਨਦੇ ਹੋ, ਇਹ ਵੀ ਪਾਪ ਮੰਨੋ, ਆਪਦੇ ਪਿਤਾ ਜੀ ਦੇ ਮੂਹਰੇ ਬੋਲਣ। ਇਹ ਸਤਿਗੁਰੂ ਮਹਾਰਾਜ ਜੀ ਦਾ ਸ਼ਬਦ ਹੈ, ਰਾਤ ਵੀ ਆਪਾਂ ਇਹ ਸ਼ਬਦ ਯਾਦ ਕੀਤਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਇਹ ਪਿਰਥੀ ਚੰਦ ਦੇ ਨਾਂ ਦੇ ਨਾਂ ਲੱਗ ਗਿਆ ਮੀਣਾ, ਮੀਣਾ ਲੱਗਿਆ ਇਹਦੇ ਨਾਲ। ਮਹਾਰਾਜ ਕਹਿੰਦੇ ਮੀਣਾ ਇਹਦਾ ਯਕੀਨ ਨਾ ਕਰਿਓ, ਇਹ ਮੀਣੇ ਦੇ ਅਰਥ ਜਿਹੜੇ ਕੀਤੇ ਗਏ ਨੇ, ਇਹਨਾਂ ਨੂੰ ਕਜ਼ਾਕ ਵੀ ਆਖਿਆ ਗਿਆ। ਰਾਜਸਥਾਨ ਦੇ ਵਿੱਚ ਇਹ ਸ਼ਬਦ ਵਰਤਿਆ ਜਾਂਦਾ ਸੀ, ਕਜ਼ਾਕ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਸੀ ਜਿਹੜੇ ਇਕੱਲੇ ਕਹਿਰੇ ਮੁਸਾਫਰ ਨੂੰ ਜੰਗਲ ਦੇ ਵਿੱਚ ਜਾਂ ਬੀਆਬਾਨ ਦੇ ਵਿੱਚ ਜਿੱਥੇ ਕੋਈ ਹੋਰ ਨਹੀਂ ਸੀ ਹੁੰਦਾ, ਲੁਕ ਕੇ ਬਹਿ ਜਾਂਦੇ ਸੀ। ਇਕੱਲਾ ਕਹਿਰਾ ਉਹਨਾਂ ਨੇ ਮੁਸਾਫਰ ਵੇਖਣਾ, ਇੱਕਦਮ ਉਹਦੇ 'ਤੇ ਹਮਲਾ ਕਰਨਾ, ਉਹਨੂੰ ਲੁੱਟ ਲੈਣਾ, ਇਹ ਉਹਨਾਂ ਦੇ ਨਾਂ ਦੇ ਨਾਲ ਲੱਗਦਾ ਸੀ। ਇਹ ਮੀਣੇ ਦੇ ਅਰਥ ਕੀਤੇ ਗਏ ਨੇ, ਪਿਰਥੀ ਚੰਦ ਦੇ ਨਾਂ ਦੇ ਨਾਲ ਮੀਣਾ ਲੱਗਿਆ, ਨਾਲੇ ਉਹਦਾ ਗੁਰੂਆਂ ਦੇ ਨਾਲ ਇੰਨਾ ਨੇੜੇ ਦਾ ਰਿਸ਼ਤਾ ਏ। ਉਹ ਤੀਜੇ ਪਾਤਸ਼ਾਹ ਦੇ ਦੋਹਤੇ ਨੇ, ਚੌਥੇ ਪਾਤਸ਼ਾਹ ਦੇ ਵੱਡੇ ਸੁਪੁੱਤਰ ਨੇ, ਪੰਜਵੇਂ ਪਾਤਸ਼ਾਹ ਦੇ ਵੱਡੇ ਭਰਾ ਨੇ, ਛੇਵੇਂ ਪਾਤਸ਼ਾਹ ਦੇ ਤਾਇਆ ਜੀ ਲੱਗਦੇ ਨੇ, ਇੰਨਾ ਨੇੜੇ ਦਾ ਰਿਸ਼ਤਾ। ਪਰ ਨਾਂ ਦੇ ਅੱਗੇ ਮੀਣਾ ਲੱਗ ਗਿਆ। ਮੀਣਾ ਕਿਉਂ ਲੱਗਿਆ? ਕਿਉਂਕਿ ਉਹਦੀ ਜਿਹੜੀ ਕਰਨੀ ਸੀ, ਉਹਦੇ ਜਿਹੜੇ ਕੰਮ ਸੀ, ਉਹਨੇ ਜ਼ਿੱਦ ਪਕੜ ਲਈ। ਉਹ ਕਹਿੰਦਾ ਮੈਂ ਧੱਕੇ ਦੇ ਨਾਲ ਵੀ ਹੱਕ ਮਾਰ, ਆਪਦਾ ਜਿਹੜਾ ਮੇਰਾ ਹੱਕ ਹੈ ਉਹ ਲੈ ਲਵਾਂਗਾ। ਪਰ ਬੜਾ ਸਮਝਾਇਆ ਬਾਬਾ ਬੁੱਢਾ ਜੀ ਨੇ, ਬੜਾ ਸਮਝਾਇਆ, ਉਹਦੇ ਖਾਨੇ ਨਾਲ ਗੱਲ ਪਈ। ਅਖੀਰ ਗੁਰੂ ਮਹਾਰਾਜ ਨੇ ਕਹਿ ਦਿੱਤਾ ਇਹ ਮੀਣਾ ਹੈ, ਗੁਰੂ ਮਹਾਰਾਜ ਜੀ ਦਾ ਹੀ ਪੁੱਤਰ ਹੈ। ਮਹਾਦੇਵ ਨੇ ਪੱਲਾ ਝਾੜ ਦਿੱਤਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੁਕਮ 'ਤੇ ਫੁੱਲ ਚੜ੍ਹਾ ਦਿੱਤੇ ਅਤੇ ਗੁਰੂ ਨਾਨਕ ਦੀ ਗੁਰਤਾ ਗੱਦੀ ਦੇ ਵਾਰਸ ਬਣੇ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਵਪਾਰਕ ਸੋਚਣੀ ਦੇ ਮਾਲਕ, ਗੁਰੂ ਕੇ ਪਿਆਰਿਓ, ਐਨ ਨਿਮਰਤਾ ਦੇ ਪੁੰਜ। ਉਹਨਾਂ ਨੇ ਜਦੋਂ ਸਤਿਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਿਹੜਾ ਮਿਸ਼ਨ ਸੀ, ਨਿਸ਼ਾਨਾ ਸੀ, ਉਹਨਾਂ ਨੂੰ ਅੱਗੇ ਤੋਰਿਆ, ਫਿਰ ਗੁਰੂ ਕੇ ਪਿਆਰਿਓ ਸਮਾਂ ਆਇਆ 1588 ਦਾ, ਜਦੋਂ ਉਹਨਾਂ ਨੇ ਸੱਚਖੰਡ ਦਰਬਾਰ ਸਾਹਿਬ, ਉਹ ਪਾਵਨ ਪਵਿੱਤਰ ਅਸਥਾਨ, ਉਹਦੀ ਨਿਉਂ ਰਖਵਾਈ। ਨਿਉਂ ਰਖਾਉਣ ਵਾਲਾ ਵੇਖੋ, ਕੁੱਲ ਦੁਨੀਆਂ ਦਾ ਮਾਲਕ ਆਪ ਏ, ਪਰ ਜਿਹਨੇ ਰੱਖਣੀ ਏ ਉਹ ਸਾਈਂ ਮੀਆਂ ਮੀਰ ਏ। ਜਦੋਂ ਲਾਹੌਰ ਗਏ ਮਹਾਰਾਜ, ਉਹਦੇ ਨਾਲ ਉਹਨਾਂ ਦਾ ਸੰਗ ਹੋ ਗਿਆ, ਮਿਲਾਪ ਹੋ ਗਿਆ, ਐਸੀ ਮਿੱਤਰਤਾ ਬਣੀ। ਜਦੋਂ ਨਿਉਂ ਰੱਖਣੀ ਸੀ, ਸਾਈਂ ਮੀਆਂ ਮੀਰ ਨੂੰ ਬੁਲਾਇਆ ਗਿਆ, ਸਾਈਂ ਜੀ ਆਏ, ਸੰਗਤਾਂ ਵਿਰਾਜਮਾਨ ਨੇ, ਸਤਿਗੁਰੂ ਮਹਾਰਾਜ ਆਪ ਸੇਵਾ ਕਰ ਰਹੇ ਨੇ ਸੰਗਤਾਂ ਦੀ, ਸ਼ਬਦ ਪੜ੍ਹੇ ਜਾ ਰਹੇ ਨੇ, ਵੇਖੋ ਕੈਸਾ ਦ੍ਰਿਸ਼ ਹੋਵੇਗਾ, ਉਹ ਝਾਕੀ ਕੈਸੀ ਹੋਵੇਗੀ। ਜਦੋਂ ਸ਼ਬਦ ਪੜ੍ਹੇ ਜਾ ਰਹੇ ਸੀ ਤੇ ਸਤਿਗੁਰੂ ਮਹਾਰਾਜ ਕਹਿੰਦੇ ਸਾਈਂ ਜੀ ਆਓ ਅੱਗੇ, ਆਪਾਂ ਉਸ ਅਕਾਲ ਪੁਰਖ ਦਾ, ਪਰਮਾਤਮਾ ਦਾ ਘਰ ਤਿਆਰ ਕਰਨਾ ਏ, ਉਹਦੀ ਨਿਉਂ ਤੁਸੀਂ ਰੱਖੋ। ਸਾਈਂ ਮੀਆਂ ਮੀਰ ਅੱਗੇ ਹੋ ਗਿਆ। ਜਦੋਂ ਅੱਗੇ ਹੋਇਆ ਤੇ ਜਦੋਂ ਨਿਉਂ ਰੱਖਣ ਲੱਗਿਆ, ਇੱਟ ਧਰਨ ਲੱਗਿਆ, ਰੁਕ ਗਿਆ। ਜਦੋਂ ਰੁਕਿਆ, ਉਹਨੇ ਇੱਕ ਵਾਰ ਫਿਰ ਮਹਾਰਾਜ ਦੇ ਵੱਲ ਵੇਖਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵੱਲ। ਉੱਧਰ ਸੰਗਤਾਂ ਸ਼ਬਦ ਪੜ੍ਹਦੀਆਂ ਨੇ। ਉਹ ਰੁਕ ਕੇ ਬੋਲਿਆ, ਕਹਿੰਦਾ ਦਾਤਾ, ਤੂੰ ਕੁੱਲ ਦੁਨੀਆਂ ਦਾ ਮਾਲਕ ਏ, ਤੂੰ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਸੀ, ਇਹ ਕਾਰਜ ਤੁਸੀਂ ਕਿਉਂ ਨਹੀਂ ਕਰ ਰਹੇ? ਕਹਿੰਦੇ ਸਾਈਂ ਜੀ, ਅਸੀਂ ਵੀ ਕਰਾਂਗੇ, ਅੱਜ ਤੁਸੀਂ ਨਿਉਂ ਰੱਖੋ, ਅੱਜ ਵੇਖਣ ਵਾਲੇ ਅਸੀਂ ਹਾਂ, ਜਦੋਂ ਅਸੀਂ ਨਿਉਂ ਰੱਖਾਂਗੇ ਉਦੋਂ ਵੇਖਣ ਵਾਲੇ ਤੁਸੀਂ ਹੋਵੋਗੇ, ਸਮਾਂ ਆਵੇਗਾ, ਅੱਜ ਤੁਸੀਂ ਨਿਉਂ ਰੱਖੋ, ਨਿਉਂ ਅਸੀਂ ਵੀ ਰੱਖਣੀ ਏ, ਜਿਸ ਦਿਨ ਅਸੀਂ ਨਿਉਂ ਰੱਖਣੀ ਏ ਉਸ ਦਿਨ ਵੇਖਣ ਵਾਲੇ ਤੁਸੀਂ ਹੋਵੋਗੇ। ਉਹ ਇਸ਼ਾਰਾ ਸੀ
ਜਦੋਂ ਮਹਾਰਾਜ ਸ਼ਹਾਦਤ ਦਾ ਜਾਮ ਪੀਂਦੇ ਨੇ ਉਦੋਂ ਵੀ ਸਾਈਂ ਮੀਆਂ ਮੀਰ ਸਤਿਗੁਰਾਂ ਦੇ ਸਾਹਮਣੇ ਖੜਾ ਸੀ। ਸੱਚਖੰਡ ਦਰਬਾਰ ਸਾਹਿਬ ਤਿਆਰ ਹੋਏ। ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਪ੍ਰਕਾਸ਼ ਕਰਨੇ ਨੇ ਉਹ ਅਸਥਾਨ ਪਹਿਲਾਂ ਤਿਆਰ ਹੋ ਗਏ। ਜਦੋਂ ਅਸਥਾਨ ਤਿਆਰ ਹੋ ਗਏ ਫਿਰ ਸਤਿਗੁਰੂ ਮਹਾਰਾਜ ਜੀ ਨੇ ਭਾਦੋਂ ਸੁਦੀ ਏਕਮ 1661 ਨੂੰ ਪਹਿਲਾ ਪ੍ਰਕਾਸ਼ ਜੋ ਸੱਚਖੰਡ ਦਰਬਾਰ ਸਾਹਿਬ ਦੇ ਵਿੱਚ ਕਰਵਾਇਆ ਹੈ ਤੇ ਉਸ ਸਮੇਂ ਗੁਰੂ ਕੇ ਪਿਆਰੇ ਸੰਗਤਾਂ ਦੇ ਵਿੱਚ ਜੋ ਉਤਸ਼ਾਹ ਸੀ, ਜੋ ਸੰਗਤਾਂ ਦੇ ਵਿੱਚ ਖੇੜਾ ਵੇਖਣ ਨੂੰ ਮਿਲਿਆ, ਬੜੇ ਕਮਾਲ ਦਾ ਸੀ। ਧੰਨ ਧੰਨ ਬਾਬਾ ਬੁੱਢਾ ਜੀ ਸੇਵਾ ਦੇ ਵਿੱਚ ਲੱਗੇ ਆ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪਦੀ ਡਿਊਟੀ ਨਿਭਾ ਰਹੇ ਨੇ। ਸੁਣੋ ਪਿਆਰ ਦੇ ਨਾਲ ਢਾਡੀ ਜੱਥਾ ਗਾ ਕੇ ਝੂਕ ਛੰਦ ਦੇ ਵਿੱਚ ਇੰਜ ਪੇਸ਼ ਕਰ ਰਿਹਾ।

ਸਤਿਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਹੋਏ ਇਤਿਹਾਸਕਾਰਾਂ ਨੇ ਇੱਕ ਗੱਲ ਇੱਥੇ ਲਿਖੀ ਹੈ, ਕਹਿੰਦੇ ਜਿਸ ਦਿਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਹੋ ਗਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸੇ ਦਿਨ ਤੋਂ ਪਲੰਘ ਦੇ ਉੱਤੇ ਆਪਦਾ ਆਸਣ ਲਾਉਣਾ ਛੱਡ ਦਿੱਤਾ। ਉਹ ਧਰਤੀ 'ਤੇ ਆਪਦਾ ਆਸਣ ਲਗਾਉਂਦੇ ਨੇ ਅਤੇ ਧਰਤੀ ਦੇ ਉੱਤੇ ਹੀ ਆਰਾਮ ਕਰਦੇ ਨੇ। ਇਹ ਉਹਨਾਂ ਦੇ ਅੰਦਰ ਅਦਬ ਸੀ, ਸਤਿਕਾਰ ਸੀ, ਅਤੇ ਸਿੱਖਾਂ ਨੂੰ ਵੀ ਆਖਿਆ ਜਿਸ ਤਰ੍ਹਾਂ ਅਦਬ ਸਤਿਕਾਰ ਕਰੋਗੇ ਅਤੇ ਭਰੋਸਾ ਰੱਖੋਗੇ, ਯਾਦ ਰੱਖਿਓ ਕੋਈ ਕਮੀ ਕੋਈ ਘਾਟ ਤੋਟ ਰਹਿਣੀ ਨਹੀਂ। ਜਿਨ੍ਹਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ ਹੈ, ਆਪਾਂ ਜਾਣਦੇ ਹਾਂ ਉਹਨਾਂ ਦੇ ਵਾਰੇ ਨਿਆਰੇ ਹੋ ਗਏ, ਕਿਉਂਕਿ ਸਤਿਗੁਰਾਂ ਦੀ ਬਾਣੀ ਨੂੰ ਮਹਾਰਾਜ ਕਹਿੰਦੇ ਸਤ ਕਰਕੇ ਮੰਨਿਓ, ਸਤਿਗੁਰ ਕੀ ਬਾਣੀ ਸਤ ਸਤ ਕਰ ਜਨਹੋ ਗੁਰ ਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਈ। ਇੱਕ ਆਪਾਂ ਬਹੁਤ ਵਡਭਾਗੇ ਹਾਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਕਾਲ ਦੇ ਅੰਦਰ ਹੀ ਗੁਰੂ ਦੇ ਸਮੇਂ ਦੇ ਵਿੱਚ ਹੀ ਗੁਰੂ ਦੀ ਦੇਖ ਰੇਖ ਹੇਠਾਂ ਹੀ ਇਹ ਸਤਿਗੁਰੂ ਮਹਾਰਾਜ ਜੀ ਦੇ ਸਰੂਪ ਤਿਆਰ ਹੋਏ ਨੇ। ਇਤਿਹਾਸ ਦੇ ਅੰਦਰ ਜਦੋਂ ਆਪਾਂ ਜ਼ਿਕਰ ਕਰਦੇ ਹਾਂ, ਰਮਾਇਣ ਦਾ ਜ਼ਿਕਰ ਆਉਂਦਾ, ਉਹ ਭਗਵਾਨ ਰਾਮ ਚੰਦਰ ਤੋਂ ਬਾਅਦ ਤਿਆਰ ਹੋਈ। ਗੀਤਾ ਦਾ ਜ਼ਿਕਰ ਹੈ, ਭਗਵਾਨ ਕ੍ਰਿਸ਼ਨ ਤੋਂ ਬਾਅਦ ਤਿਆਰ ਹੋਈ। ਹਜ਼ਰਤ ਮੁਹੰਮਦ ਸਾਹਿਬ ਜੀ ਕੁਰਾਨ ਸ਼ਰੀਫ ਉਹਨਾਂ ਤੋਂ ਬਾਅਦ ਤਿਆਰ ਹੋਈ, ਹਜ਼ਰਤ ਮੁਹੰਮਦ ਸਾਹਿਬ ਜੀ ਤੋਂ ਸ਼ੁਕਰਾਤ ਦੇ। ਫਿਰ ਜਿੰਨੇ ਵੀ ਬੋਲ ਨੇ ਉਹਦੀ ਵਿਚਾਰਧਾਰਾ ਸੀ, ਉਹਦੇ ਚੇਲਿਆਂ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਇਕੱਠਿਆਂ ਕੀਤਾ ਚੇਲਿਆਂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਦੇਖ ਰੇਖ ਹੇਠਾਂ। ਭਾਈ ਗੁਰਦਾਸ ਜੀ ਨੂੰ ਪੁੱਛਿਆ ਸੀ, ਭਾਈ ਸਾਹਿਬ ਜੀ ਤੁਸੀਂ ਕਿਵੇਂ ਬਾਣੀ ਪਹਿਚਾਣਦੇ ਹੋ, ਵੀ ਇਹਦੇ ਵਿੱਚ ਕੋਈ ਰਲਾ ਨਹੀਂ ਕੋਈ ਰਲਗੱਡ ਨਹੀਂ? ਤੇ ਭਾਈ ਗੁਰਦਾਸ ਜੀ ਨੇ ਜੋ ਜਵਾਬ ਦਿੱਤਾ ਸੀ ਉਹ ਬੜੇ ਕਮਾਲ ਦਾ ਸੀ, ਉਹ ਸ਼ਰਧਾ ਸੀ, ਉਹ ਭਾਵਨਾ ਸੀ। ਉਹ ਕਹਿੰਦੇ ਜਿਵੇਂ ਇੱਕ ਧਰਮ ਸਪਤਨੀ ਆਪਦੇ ਪਤੀ ਦੀ ਆਪਦੇ ਭਰਤਾ ਦੀ ਆਵਾਜ਼ ਨੂੰ ਪਛਾਣਦੀ, ਇਹ ਉਸੇ ਤਰ੍ਹਾਂ ਮੈਂ ਪਛਾਣਦਾ ਹਾਂ, ਕਿਉਂਕਿ ਇਹ ਖਸਮ ਦੀ ਬਾਣੀ ਹੈ, ਇਹ ਉਸ ਅਕਾਲ ਪੁਰਖ ਦੀ ਬਾਣੀ ਹੈ। ਲਾਗਲੇ ਕਮਰੇ ਦੇ ਵਿੱਚ ਭਾਵੇਂ ਕਿੰਨੇ ਵੀ ਮਰਦ ਬੈਠੇ ਹੋਣ, ਪਰ ਪਤਨੀ ਆਪਣੇ ਪਤੀ ਦੀ ਆਵਾਜ਼ ਸੁਣ ਕੇ ਜਦੀ ਦੱਸ ਦਿੰਦੀ ਹੈ ਉਹ ਉੱਥੇ ਬੈਠੀ। ਇਹ ਭਾਈ ਗੁਰਦਾਸ ਜੀ ਨੇ ਆਖਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਦੋਂ ਆਪਾਂ ਹਿੰਦੁਸਤਾਨ ਦੇ ਸੁਪਰੀਮ ਕੋਰਟ ਦੀ ਗੱਲ ਕਰਦੇ ਹਾਂ, ਇਹ 1962 ਦੇ ਵਿੱਚ, 38 ਸਾਲ 2000 ਦੇ ਵਿੱਚ, 29 ਮਾਰਚ 2000 ਨੂੰ ਇਹ ਫੈਸਲਾ ਆਇਆ ਸੀ। ਸਿੱਖਾਂ ਦੇ ਜਿਉਂਦੇ ਜਾਗਦੇ ਗੁਰੂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਫੈਸਲਾ ਲਿਆ ਗਿਆ। ਆਓ ਗੁਰੂ ਕੇ ਪਿਆਰਿਓ, ਇਹਨੂੰ ਖਸਮ ਦੀ ਬਾਣੀ ਕਿਸ ਤਰ੍ਹਾਂ ਆਖਿਆ ਗਿਆ, ਤੁਰਕੀ ਬਾਣੀ ਉਸ ਅਕਾਲ ਪੁਰਖ ਦੀ ਬਾਣੀ ਕਿਸ ਤਰ੍ਹਾਂ ਆਖਿਆ ਗਿਆ? ਕਹਿੰਦੇ ਜੱਜ ਆਪਾਂ ਕੋਰਟ ਕਚਹਿਰੀਆਂ ਦੇ ਵਿੱਚ ਜਾਂਦੇ ਹਾਂ, ਸਾਡੇ ਕੇਸ ਲੱਗੇ ਜੇ ਹੁਣ ਤੇ ਆਪਾਂ ਜਾਂਦੇ ਹਾਂ, ਜੇ ਦੇਰ ਲੱਗ ਜਾਵੇ ਬੰਦੇ ਨੂੰ ਪਿਆਸ ਲੱਗਦੀ ਭੁੱਖ ਲੱਗਦੀ, ਪਰ ਉਧਰੋਂ ਕੋਈ ਅਜੇ ਆਵਾਜ਼ ਨਹੀਂ ਆਈ। ਆਪਾਂ ਚਾਹ ਦਾ ਜਦੋਂ ਕੱਪ ਹੱਥ ਦੇ ਵਿੱਚ ਫੜਦੇ ਹਾਂ ਜਾਂ ਰੋਟੀ ਖਾਣ ਲੱਗਦੇ ਹਾਂ ਜਾਂ ਪਾਣੀ ਪੀਣ ਵਾਸਤੇ ਉੱਥੋਂ ਥੋੜ੍ਹੇ ਜਿਹਾ ਦੂਰ ਜਾਂਦੇ ਹਾਂ, ਜਦੋਂ ਜੱਜ ਦਾ ਅਰਦਲੀ ਦਰਵਾਜ਼ੇ 'ਚ ਖਲੋ ਕੇ ਆਵਾਜ਼ ਮਾਰੇ, ਬੰਦਾ ਸਾਰਾ ਕੁਝ ਛੱਡ ਕੇ, ਜੇ ਰੋਟੀ ਖਾਂਦਾ ਉੱਥੇ ਛੱਡ ਕੇ, ਜੇ ਚਾਹ ਪੀਂਦਾ ਉੱਥੇ ਛੱਡ ਕੇ ਇੱਕਦਮ ਦੌੜਦਾ। ਤੇ ਇੱਥੇ ਸਮਝਾਉਣਾ ਕੀਤਾ, ਕਹਿੰਦੇ ਉਹ ਜਿਹੜੀ ਆਵਾਜ਼ ਆ ਉਹ ਚਪੜਾਸੀ ਦੀ ਆਪਦੀ ਨਹੀਂ, ਅਰਦਲੀ ਦੀ ਆਪਦੀ ਨਹੀਂ, ਜੱਜ ਬੋਲਦਾ ਏ, ਜੱਜ ਦੇ ਬੋਲ ਨੇ ਉਹਦੇ ਥਰੂ ਆ ਰਹੇ ਨੇ, ਉਹਦੇ ਦੁਆਰਾ ਆ ਰਹੇ ਨੇ। ਜੇ ਇਕੱਲਾ ਚਪੜਾਸੀ ਦਾ ਬੋਲ ਹੁੰਦਾ ਜਾਂ ਅਰਦਲੀ ਦਾ ਬੋਲ ਹੁੰਦਾ, ਚਾਹ ਪੀਣ ਵਾਲੇ ਰੋਟੀ ਖਾਣ ਵਾਲੇ ਨੇ ਉਹਨੂੰ ਗੁੱਸੇ ਹੋਣਾ ਸੀ, ਤੈਨੂੰ ਦਿਸਦਾ ਨਹੀਂ ਮੈਂ ਰੋਟੀ ਖਾ ਰਿਹਾ ਚਾਹ ਪੀ ਰਿਹਾ, ਅੜਕ ਕੇ ਆ ਜਾਂਦਾ, ਪਰ ਉਹ ਇੱਕਦਮ ਦੌੜਦਾ ਏ। ਇਸੇ ਤਰ੍ਹਾਂ ਗੁਰੂ ਮਹਾਰਾਜ ਬੋਲੇ, ਭਗਤ ਬੋਲੇ, ਭੱਟ ਬੋਲੇ, ਉਹਦੇ ਹੁਕਮ ਦੇ ਵਿੱਚ, ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਮਹਾਰਾਜ ਨੇ ਬਾਣੀ ਉਹੀ ਦਰਜ ਕੀਤੀ, ਉਹੀ ਸ਼ਬਦ ਦਰਜ ਹੋਏ, ਜਿਹੜੇ ਸ਼ਬਦਾਂ ਨੂੰ ਪੜ੍ਹ ਕੇ ਸਾਡੇ ਅੰਦਰ ਨਿਮਰਤਾ ਆਵੇਗੀ, ਸਾਨੂੰ ਸੇਧ ਮਿਲੇਗੀ, ਸਾਨੂੰ ਗਿਆਨ ਹਾਸਲ ਹੋਵੇਗਾ, ਕਿਉਂਕਿ ਬਾਣੀ ਆ ਜਿਹੜੀ ਇਹਨੇ ਸਾਡੇ ਹਉਮੈ ਅਤੇ ਹੰਕਾਰ ਨੂੰ ਮਾਰਨਾ, ਹਉਮੈ ਅਤੇ ਹੰਕਾਰ।
ਜਿਹੜਾ ਇੱਕ ਐਸਾ ਰੋਗ ਹੈ ਦੀਰਘ ਰੋਗ ਆਖਿਆ ਗਿਆ ਹੋ ਮੈਨੂੰ ਦੀਰਘ, ਕਿਉਂਕਿ ਜਦੋਂ ਇਹ ਲੱਗਦਾ ਹੈ ਨਾ ਬੰਦਾ ਬੰਦਾ ਰਹਿੰਦਾ ਹੀ ਨਹੀਂ, ਇਨਸਾਨ ਇਨਸਾਨ ਰਹਿੰਦਾ ਨਹੀਂ, ਇਹਦੇ ਵਿੱਚੋਂ ਜਿਹੜੀ ਇਨਸਾਨੀਅਤ ਆ ਉਹ ਇੱਕਦਮ ਖਤਮ ਹੋ ਜਾਇਆ ਕਰਦੀ। ਫਿਰ ਇਹ ਸ਼ੈਤਾਨ ਬਣਦਾ ਤਾਂ ਸ਼ੈਤਾਨ ਬਣ ਕੇ ਰੱਬ ਨੂੰ ਟੱਬ ਦੱਸਣਾ ਇਹਦੀ ਆਮ ਗੱਲ ਹੋਇਆ ਕਰਦੀ ਹੈ। ਤੁਸੀਂ ਆਹ ਵੇਖਦੇ ਹੀ ਹੋ, ਜਿਨ੍ਹਾਂ ਨੂੰ ਆਪਦੀਆਂ ਹਕੂਮਤਾਂ ਦਾ ਸਰਕਾਰਾਂ ਦਾ ਹੰਕਾਰ ਹੋ ਜਾਵੇ ਉਹ ਰੱਬ ਨੂੰ ਕਿਵੇਂ ਟੱਬ ਦੱਸਦੇ ਨੇ, ਨਾਲੇ ਪਤਾ ਉਹਨਾਂ ਨੂੰ ਇਹ ਜਿਹੜਾ ਤਾਕਤ ਨਸ਼ਾ ਏ ਇਹ ਥੋੜ੍ਹੇ ਹੀ ਚਿਰ ਦਾ ਏ, ਇਹ ਸਦੀਵੀ ਨਹੀਂ ਰਿਹਾ ਕਰਦਾ। ਬੜਿਆਂ ਦੀਆਂ ਗੁੱਡੀਆਂ ਚੜੀਆਂ ਅਤੇ ਲੱਥ ਦੀਆਂ ਵੀ ਆਪਾਂ ਬੈਠੇ, ਉਹ ਵੀ ਆਪਾਂ ਵੇਖੀਆਂ ਨੇ। ਇਸ ਲਈ ਗੁਰੂ ਪਿਆਰਿਓ ਹਉਮੈ ਨੂੰ ਮਾਰ ਦਈਏ, ਹੰਕਾਰ ਨੂੰ ਮਾਰ ਦਈਏ। ਸਤਿਗੁਰੂ ਮਹਾਰਾਜ ਜੀ ਦੀ ਰੱਬੀ ਬਾਣੀ ਆ ਜਿਹੜੀ ਆਪਾਂ ਬੜੇ ਪਿਆਰ ਦੇ ਨਾਲ ਸਤਿਗੁਰਾਂ ਦਾ ਇਹ ਸ਼ਬਦ ਪੜ੍ਹਦੇ ਹਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ। ਇਹ ਮੇਰੇ ਮਾਲਕ ਦੀ, ਮੇਰੇ ਖਸਮ ਦੀ ਬਾਣੀ। ਇੱਕ ਫਾਰਸੀ ਦਾ ਕਵੀ ਹੋਇਆ, ਉਹਨੇ ਇੱਕ ਸ਼ੇਰ ਬੋਲਿਆ ਨਾਲ ਦੇ ਨਾਲ ਗੱਲਬਾਤ ਕਰਕੇ। ਉਹ ਕਹਿੰਦਾ ਲੈ ਮੈਂ ਤੈਨੂੰ ਇੱਕ ਸਵਾਲ ਪਾਉਣਾ, ਇਹਨੂੰ ਬੁੱਝ, ਮੈਨੂੰ ਜਵਾਬ ਦਈ। ਯੱਕੇ ਮੁਰਗ ਦੀ ਦਮ ਨਾ ਪਾਉਂ ਨਾ ਪਰ ਨਾ ਅਜ਼ ਸ਼ਿਕਮੇ ਮਾਦਰ ਨਾ ਪੁਸ਼ਤੇ ਪਿਦਰ ਨਾ ਬਰ ਆਸਮਾ ਜ਼ੇਰੇ ਜ਼ਮੀਂ ਹਮੇਸ਼ਾ ਖੁਰਦ ਗੋਸ਼ ਨੇ ਆਦਮੀ। ਉਹ ਕਹਿੰਦਾ ਮੈਂ ਪੰਛੀ ਵੇਖਿਆ ਇੱਕ, ਉਹਦੇ ਨਾ ਤਾਂ ਪੈਰ ਨੇ ਨਾ ਉਹਦੇ ਖੰਭ ਨੇ, ਨਾ ਉਹਦੀ ਮਾਂ ਨਾ ਉਹਦਾ ਪਿਓ, ਨਾ ਧਰਤੀ 'ਤੇ ਆ ਨਾ ਆਕਾਸ਼ ਦੇ ਵਿੱਚ। ਕਹਿੰਦਾ ਮੈਂ ਪੰਛੀ ਵੇਖਿਆ। ਉਹ ਕਹਿੰਦਾ ਨਾਲ ਦੇ ਨੂੰ ਪੁੱਛਦਾ, ਕਹਿੰਦਾ ਤੂੰ ਜਵਾਬ ਦੇਣਾ ਮੇਰੇ ਸਵਾਲ ਦਾ। ਕਹਿੰਦਾ ਮੈਂ ਪੰਛੀ ਵੇਖਿਆ, ਉਹਦੇ ਪੈਰ ਵੀ ਨਹੀਂ, ਉਹਦੇ ਖੰਭ ਵੀ ਨਹੀਂ, ਉਹਦੀ ਮਾਂ ਵੀ ਨਹੀਂ, ਉਹਦਾ ਪਿਓ ਵੀ ਨਹੀਂ, ਅਤੇ ਉਹ ਧਰਤੀ 'ਤੇ ਨਹੀਂ, ਆਕਾਸ਼ ਦੇ ਵਿੱਚ ਵੀ ਨਹੀਂ। ਫਿਰ ਕਹਿੰਦਾ ਮੈਂ ਹਿੱਕ ਥਾਪੜ ਕੇ ਆਖਦਾ ਉਹ ਖਾਂਦਾ ਬੰਦੇ ਦਾ ਮਾਸ ਆ, ਉਹਦੀ ਖੁਰਾਕ ਬੰਦੇ ਦਾ ਮਾਸ ਆ। ਨਾਲ ਦਾ ਸੋਚੀ ਗਿਆ, ਚੁੱਪ ਕਰ ਗਿਆ, ਹੱਥ ਖੜੇ ਕਰਕੇ ਕਹਿੰਦਾ ਮੈਨੂੰ ਨਹੀਂ ਪਤਾ ਲੱਗਦਾ। ਫਿਰ ਉਹਨੇ ਜਵਾਬ ਦਿੱਤਾ, ਕਹਿੰਦਾ ਉਹ ਪੰਛੀ ਦਾ ਨਾਂ ਹੈ ਚਿੰਤਾ। ਚਿੰਤਾ ਜਿਸ ਨੂੰ ਲੱਗਦੀ ਉਹ ਦਿਨੋ ਦਿਨ ਘਟਦਾ ਹੀ ਜਾਂਦਾ ਹੈ। ਪਰ ਸਤਿਗੁਰੂ ਮਹਾਰਾਜ ਜੀ ਪਾਵਨ ਸ਼ਬਦਾਂ ਦੇ ਵਿੱਚ ਸਾਨੂੰ ਇਹੀ ਸਮਝਾਉਂਦੇ ਨੇ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਹ ਧੁਰ ਕੀ ਬਾਣੀ ਨਹੀਂ ਤੇਰੀ ਇਹ ਚਿੰਤਾ ਨੂੰ ਖਤਮ ਕਰਨਾ, ਜੇ ਇਹ ਹੋਰ ਇਲਾਜ ਤੇਰੋ ਕਿਤੋਂ ਨਹੀਂ ਹੋਣਾ, ਇਹ ਚਿੰਤਾ ਨੂੰ ਖਤਮ ਕਰੇਗੀ ਰੱਬੀ ਬਾਣੀ, ਧੁਰ ਕੀ ਬਾਣੀ। ਵੇਖੋ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਕਿੱਡਾ ਅਨਮੋਲ ਖਜ਼ਾਨਾ ਦਿੱਤਾ ਹੈ, ਇਹ ਤਾਂ ਫਿਰ ਸਾਡੀ ਹੀ ਮੂਰਖਤਾਈ ਏ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਜੇ ਹੋਰ ਦਰਾਂ 'ਤੇ ਜਾਣਾ, ਹੋਰ ਦਰਾਂ 'ਤੇ ਭੜਕਣਾ ਦੇ ਵਿੱਚ ਜਾ ਕੇ ਗੁਰੂ ਕੇ ਪਿਆਰਿਓ ਭੇਖੀਆਂ ਦੰਬੀਆਂ ਦੇ ਪਾਸ ਆਪਦੀ ਕਿਰਤ ਕਮਾਈ ਨੂੰ ਲੁੱਟਾਉਣਾ, ਉਹ ਸਾਡੀ ਕਿਰਤ ਕਮਾਈ ਨੂੰ ਲੁੱਟ ਦਿਆ, ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਹੋਇਆ ਕਰਦਾ। ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸੰਗਤਾਂ ਮਨਾ ਰਹੀਆਂ ਨੇ, ਅਤੇ ਸਤਿਗੁਰੂ ਮਹਾਰਾਜ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਏ ਅਤੇ ਸੰਗਤਾਂ ਅਦਬ ਸਤਿਕਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਸੀ ਝੁਕਾਉਂਦੀਆਂ ਨੇ, ਪਹਿਲੇ ਜਿਹੜੇ ਗੁਰੂ ਦੇ ਵਜ਼ੀਰ ਬਣੇ ਜਿਨ੍ਹਾਂ ਨੂੰ ਆਪਾਂ ਹੈੱਡ ਵੀ ਕਹਿ ਦਿੰਦੇ ਹਾਂ, ਧੰਨ ਧੰਨ ਬਾਬਾ ਬੁੱਢਾ ਜੀ, ਉਹਨਾਂ ਨੂੰ ਇਹ ਸੇਵਾ ਮਿਲੀ। ਜਦੋਂ ਉਹਨਾਂ ਨੂੰ ਸੇਵਾ ਮਿਲ ਗਈ, ਕਿਉਂਕਿ ਗੁਰੂ ਨਾਨਕ ਦੇ ਦਰ 'ਤੇ ਇਦੋਂ ਵੱਡੀ ਸ਼ਖਸੀਅਤ ਕੋਈ ਹੈ ਹੀ ਨਹੀਂ ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਆਪਦਾ ਸਾਰਾ ਜੀਵਨ ਜ਼ਿੰਦਗੀ ਲਾ ਦਿੱਤੀ ਹੋਵੇ। ਭਾਈ ਗੁਰਦਾਸ ਜੀ ਨੂੰ ਫਿਰ ਲਿਖਣਾ ਪਿਆ, ਬੂੜਾ ਬੁੱਢਾ ਇੱਕ ਮਨ ਧਿਆਵਿਆ, ਕਹਿੰਦੇ ਵੇਖੋ ਇਸ ਪਿਆਰੇ ਦੇ ਵੱਲ ਜਿਹਨੇ ਕਦੇ ਵੀ ਪਾਸਾ ਨਹੀਂ ਵੱਟਿਆ ਸੇਵਾ ਤੋਂ, ਲੱਕ ਬੰਨ ਲਿਆ ਸੀ ਸੇਵਾ ਦੇ ਵਿੱਚ ਜੁੱਟ ਗਈ ਨਹੀਂ, ਫਿਰ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਬਖਸ਼ਿਸ਼ ਹੋਈ। ਉਹ ਪਹਿਲੇ ਵਜ਼ੀਰ ਬਣੇ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਇਹ ਉਹਨਾਂ ਦੀ ਸੇਵਾ ਹੈ। ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਜੇ ਅਦਬ ਸਤਿਕਾਰ ਦੇ ਨਾਲ ਆਪਾਂ ਸਤਿਗੁਰੂ ਮਹਾਰਾਜ ਦੇ ਦਰਬਾਰ 'ਚ ਆਉਂਦੇ ਹਾਂ, ਸੀਸ ਝੁਕਾਉਂਦੇ ਹਾਂ, ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਸਾਨੂੰ ਸਿੱਖਿਆ ਦੇ ਰਿਹਾ ਉਹ ਵੀ ਆਪਾਂ ਮੰਨੀਏ। ਜਿਨ੍ਹਾਂ ਨੇ ਮੰਨੀਏ ਉਹ ਭਵ ਸਾਗਰ ਤੋਂ ਪਾਰ ਹੁੰਦੇ ਵੇਖੇ ਨੇ, ਤਰਦੇ ਵੇਖੇ ਨੇ, ਨਹੀਂ ਤਾਂ ਫਿਰ ਗੋਤੇ ਹੀ ਨੇ, ਬੰਦਾ ਗੋਤੇ ਖਾਂਦਾ ਕਰਮ ਕਾਂਡਾਂ ਦੇ ਵਿੱਚ, ਵਹਿਮਾਂ ਭਰਮਾਂ ਦੇ ਵਿੱਚ। ਮਹਾਰਾਜ ਨੇ ਸਾਨੂੰ ਇਹੀ ਪੈਰ ਪੈਰ 'ਤੇ ਸਮਝਾਇਆ, ਕਿਉਂਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਪਹਿਲੇ ਨੰਬਰ 'ਤੇ ਆ ਵੀ ਤਾਂ ਨਾਮ ਕਿਸ ਤਰ੍ਹਾਂ ਜਪਣਾ, ਨਾਮ ਕਿਸ ਤਰ੍ਹਾਂ ਜਪਣਾ।
ਫਿਰ ਨਾਮ ਜਪਣ ਵਾਲੇ ਆ ਜਿਹੜੇ ਮਹਾਰਾਜ ਕਹਿੰਦੇ ਕਿਸ ਤਰ੍ਹਾਂ ਜਪਣਾ ਪਹਿਲੇ ਨੰਬਰ ਤੇ, ਫਿਰ ਦੂਜੇ ਨੰਬਰ ਤੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਵਡਿਆਈ ਕੀਤੀ, ਫਿਰ ਤੀਜੇ ਨੰਬਰ ਤੇ ਜਿਨ੍ਹਾਂ ਨੇ ਆਹ ਮਨੁੱਖਾ ਜਨਮ ਤਾਂ ਲੈ ਲਿਆ ਪਰ ਕਦੇ ਵੀ ਉਹਨਾਂ ਨੇ ਨਾਮ ਨਹੀਂ ਜਪਿਆ, ਫਿਰ ਉਹਨਾਂ ਨੂੰ ਮਹਾਰਾਜ ਨੇ ਸ਼ਬਦਾਂ 'ਚ ਤਾੜਨਾ ਵੀ ਕੀਤੀ। ਅਤੇ ਸਤਿਗੁਰੂ ਮਹਾਰਾਜ ਜੀ ਆਪਦੇ ਸ਼ਬਦਾਂ 'ਚ ਕਹਿੰਦੇ ਨੇ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿਛ ਖਾਏ। ਜੇ ਅਣਖ ਨਹੀਂ, ਜੇ ਗੈਰਤ ਨਹੀਂ, ਫਿਰ ਕੁਝ ਵੀ ਨਹੀਂ। ਅਣਖ ਅਤੇ ਗੈਰਤ ਲਾਜ਼ਮੀ ਹੋਣੀ ਚਾਹੀਦੀ ਹੈ ਬੰਦੇ ਦੇ ਵਿੱਚ, ਜੇ ਇਸ ਦੁਨੀਆਂ 'ਤੇ ਆਏ ਹਾਂ ਅਤੇ ਅਣਖ ਅਤੇ ਗੈਰਤ ਨੂੰ ਕਾਇਮ ਰੱਖੀਏ। ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੇ ਇਸ ਦੀ ਮੰਨੀ, ਜਿਨ੍ਹਾਂ ਨੇ ਇਸ ਦੀ ਸਿੱਖਿਆ ਨੂੰ ਅਪਣਾਇਆ ਅਤੇ ਗੁਰੂ ਕੇ ਪਿਆਰੇ ਉਹ ਭਵ ਸਾਗਰ ਤੋਂ ਪਾਰ ਹੋਏ, ਉਹਨਾਂ ਦੀ ਜ਼ਿੰਦਗੀ 'ਚ ਖੁਸ਼ੀਆਂ ਖੇੜੇ ਆਏ। ਸੁਣੋ ਪਿਆਰ ਅਤੇ ਸਤਿਕਾਰ ਦੇ ਨਾਲ ਢਾਡੀ ਜੱਥਾ ਪਮਾਲ ਦਾ ਗਾ ਕੇ ਇਹ

ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਤੁਰਕੀ ਬਾਣੀ ਨੂੰ ਜਿਨ੍ਹਾਂ ਨੇ ਹਿਰਦੇ ਵਿੱਚ ਵਸਾਇਆ, ਸਤਿਗੁਰਾਂ ਦੇ ਪਾਵਨ ਸ਼ਬਦ ਆਪਣੇ ਗੁਰੂ ਕੇ ਪਿਆਰੇ ਸਿੱਖ ਨੂੰ ਇਹ ਵੀ ਸਮਝਾਉਂਦੇ ਨੇ, ਜੋ ਤੋ ਪ੍ਰੇਮ ਖਿਲਣ ਕਾ ਚਾਉ, ਸਿਰ ਧਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਧਰੀਜਾ ਸਰ ਦੀਜਾ ਕਾਣ ਨਾ ਕੀਤਾ। ਜੇ ਗੁਰੂ ਦੇ ਦਰ ਤੇ ਆਉਣਾ, ਜੇ ਗੁਰੂ ਦੇ ਨਾਲ ਪ੍ਰੇਮ ਹੀ, ਫਿਰ ਤੈਨੂੰ ਜਿਹੜੀ ਸਿਰ ਧੜ ਦੀ ਬਾਜ਼ੀ ਆ ਇਹ ਵੀ ਲਗਾਉਣੀ ਪਵੇਗੀ। ਵੇਖੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸ਼ਬਦ, ਫਿਰ ਜਿਨ੍ਹਾਂ ਸੂਰਮਿਆਂ ਨੇ, ਜਿਨ੍ਹਾਂ ਪਰਉਪਕਾਰੀਆਂ ਨੇ ਆਪਦੇ ਜੀਵਨ ਦੇ ਵਿੱਚ ਢਾਲਦੇ ਜੀਵਨ ਦੇ ਵਿੱਚ ਉਹਨਾਂ ਨੇ ਸ਼ਬਦਾਂ ਨੂੰ ਵਸਾ ਕੇ ਪਹਿਰਾ ਦਿੱਤਾ, ਉਹਨਾਂ 'ਤੇ ਅਮਲ ਕੀਤਾ ਏ, ਉਹਨਾਂ ਦਾ ਅਰਦਾਸ ਦੇ ਵਿੱਚ ਆਪਾਂ ਨਾਂ ਲੈਂਦੇ ਹਾਂ। ਅੱਜ ਦੇ ਜਿਹੜੇ ਦਿਹਾੜੇ ਨਾਲ ਨੇ, ਜੋ ਸਾਕੇ ਨੇ ਸਾਡੇ ਕੋਲ, ਦੋ ਸਾਕਿਆਂ ਨੂੰ ਆਪਾਂ ਯਾਦ ਕਰ ਰਹੇ ਹਾਂ, ਫਿਰ ਉਹ ਉਹਨਾਂ ਸੂਰਮਿਆਂ ਦਾ ਜੀਵਨ ਸੀ, ਉਹਨਾਂ ਮਹਾਨ ਪਰਉਪਕਾਰੀਆਂ ਦਾ ਜੀਵਨ ਸੀ ਜਿਨ੍ਹਾਂ ਦੇ ਹਿਰਦੇ ਤੁਰਕੀ ਬਾਣੀ ਦਾ ਵਾਸਾ ਹੋਇਆ, ਜਿਨ੍ਹਾਂ ਦੇ ਅੰਦਰ ਬਾਣੀ ਵਸ ਗਈ। ਫਿਰ ਉਹ ਕਦੇ ਵੀ ਆਪਦੇ ਗੁਰੂ ਤੋਂ ਬੇਮੁੱਖ ਨਹੀਂ ਹੋਏ। ਯਾਦ ਰੱਖਿਓ, ਜਿਹੜੀ ਸੂਰਮੇ ਦੀ ਅਰਦਾਸ ਆ ਗੁਰੂ ਮਹਾਰਾਜ ਜੀ ਦੇ ਅੱਗੇ, ਉਹ ਅਰਦਾਸ ਇਹੀ ਰਹੀ ਆ। ਸੂਰਮਾ ਨਾ ਤਾਂ ਇਹ ਅਰਦਾਸ ਕਰਦਾ, ਦਾਤਾ ਮੇਰੀ ਜਿਹੜੀ ਉਮਰ ਆ ਉਹ ਲੰਮੀ ਹੋਵੇ, ਇਹ ਅਰਦਾਸ ਕਦੇ ਨਹੀਂ ਸੂਰਮਾ ਕਰੇਗਾ। ਜਿਹੜੀ ਸੂਰਮੇ ਦੀ ਅਰਦਾਸ ਆ ਉਹ ਅਰਦਾਸ ਇਹੀ ਹੁੰਦੀ ਆ, ਉਹ ਹੱਥ ਜੋੜ ਕੇ ਇਹੀ ਆਖਦਾ, ਐ ਮੇਰੇ ਮਾਲਕਾ ਮੇਰੀ ਤੇਰੇ ਨਾਲ ਨਿਭ ਜਾਵੇ, ਕੋਈ ਐਸੀ ਚੰਦਰੀ ਘੜੀ ਨਾ ਆਵੇ, ਮੈਂ ਤੇਰੇ ਤੋਂ ਦੂਰ ਹੋ ਜਾਂ, ਤੇਰੇ ਤੋਂ ਜਾਂ ਬੇਮੁੱਖ ਹੋ ਜਾਂ, ਕੋਈ ਐਸੀ ਚੰਦਰੀ ਘੜੀ ਨਾ ਆਵੇ। ਸੂਰਮੇ ਦੀ ਇਹ ਅਰਦਾਸ ਆ, ਉਹਦੀ ਕੋਈ ਲੰਮੀ ਆਜੂ ਦੀ ਲੰਮੀ ਉਮਰ ਦੀ ਅਰਦਾਸ ਨਹੀਂ ਹੋਇਆ ਕਰਦੀ। ਤੇ ਤਾਂ ਹੀ ਤਾਂ ਮਹਾਂਪੁਰਖਾਂ ਨੇ ਇਹ ਬੋਲ ਵਾਰ ਵਾਰ ਦੁਹਰਾਏ ਨੇ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰ ਜਾਣਾ ਹੀ ਅਸਲੀ ਮੌਤ ਹੈ। ਜੇ ਆਪਦੀ ਜ਼ਮੀਰ ਨੂੰ ਜਿਉਂਦਾ ਰੱਖਣਾ, ਫਿਰ ਸਾਡੇ ਕੋਲ ਰੱਬੀ ਬਾਣੀ ਤੁਰਕੀ ਬਾਣੀ ਆ, ਸਾਡੇ ਕੋਲ ਸੂਰਮਿਆਂ ਦਾ ਇਤਿਹਾਸ ਆ। ਜਦੋਂ ਸਾਰਾਗੜੀ ਦਾ ਸਾਕਾ ਤੁਸੀਂ ਸੁਣਦੇ ਹੋ, ਉਹਦੇ ਵਿੱਚ ਕਿਵੇਂ 21 ਜਾਣੇ ਨੇ ਜਿਹੜੇ ਆਪਣੇ ਫਰਜ਼ ਨੂੰ ਪਾਲਦੇ ਹੋਏ, ਆਪਣੇ ਫਰਜ਼ ਨੂੰ ਪਾਲਦੇ ਹੋਏ ਜਾਨਾਂ ਤਲੀ 'ਤੇ ਧਰਕੀ ਬਹਿ ਗਈ। ਜਿਹੜਾ ਇਤਿਹਾਸ ਦੇ ਪੰਨੇ ਸਾਡੇ ਇਤਿਹਾਸ ਦੇ ਅੰਦਰ 1704 ਦੇ ਵਿੱਚ ਮੇਰੇ ਕਲਗੀਆਂ ਵਾਲੇ ਮਾਹੀ ਨੇ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਅਤੇ ਉਹਨਾਂ ਦੇ ਸਿੰਘਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਗੁਰੂ ਕੇ ਪਿਆਰੇ ਪੂਰਨੇ ਪਾਏ, ਉਹ ਪੂਰਨੇ ਹਮੇਸ਼ਾ ਅਮਰ ਨੇ, ਉਹ ਪੂਰਨੇ ਪਾ ਕੇ ਹੀ ਨਹੀਂ ਗਏ। ਕਿਉਂਕਿ ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਹਾਂ, ਸੁਣਦੇ ਹਾਂ, ਇੱਕ ਵਿਦਵਾਨ ਨੇ ਬੜੇ ਕਮਾਲ ਦੀਆਂ ਇੱਥੇ ਲਾਈਨਾਂ ਲਿਖੀਆਂ ਨੇ, ਉਹ ਮੈਂ ਫਿਰ ਤੁਹਾਡੇ ਨਾਲ ਦੁਹਰਾਉਣਾ, ਧਿਆਨ ਨਾਲ ਸਰਵਣ ਕਰਨਾ। ਉਹ ਕਹਿੰਦਾ, ਗੁਰੂ ਨੇ ਇਕੱਲਾ ਪਰਿਵਾਰ ਵਾਰਿਆ ਹੀ ਨਹੀਂ, ਉਹ ਫਿਰ ਅੱਗੇ ਲਿਖਦਾ, ਉਹ ਆਪਾਂ ਆਪ ਜਦੋਂ ਆਪ ਮੁਹਾਰੇ ਕਹਿੰਦੇ ਵੀ ਸਤਿਗੁਰਾਂ ਨੇ ਸਰਵੰਸ ਵਾਰ ਦਿੱਤਾ। ਹੁਣ ਅੱਗੇ ਉਹ ਵਿਦਵਾਨ ਕੀ ਕਹਿੰਦਾ ਏ, ਉਹ ਕਹਿੰਦਾ ਇਕੱਲਾ ਪਰਿਵਾਰ ਵਾਰਿਆ ਹੀ ਨਹੀਂ, ਪਰਿਵਾਰ ਵਾਰਨ ਵਾਲੇ ਵੀ ਪੈਦਾ ਕੀਤੇ ਮਹਾਰਾਜ ਨੇ। ਇਹ ਸੀ ਸਤਿਗੁਰੂ ਮਹਾਰਾਜ ਜੀ ਦੀ ਦੇਣ ਅਸਲੀ, ਉਹਨਾਂ ਨੇ ਪਰਿਵਾਰ ਵਾਰਨ ਵਾਲੇ ਪੈਦਾ ਕਰ ਦਿੱਤੇ। ਅਨੇਕਾਂ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਨੇ ਕੇਵਲ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ, ਅਸੀਂ ਗੁਰੂ ਦੇ ਹਮੇਸ਼ਾ ਸਨਮੁੱਖ ਰਹੀਏ, ਉਹਨਾਂ ਨੇ ਗੁਰੂ ਕੇ ਪਿਆਰਿਓ ਆਪ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਬੱਚਿਆਂ ਨੇ ਕੁਰਬਾਨੀਆਂ ਕੀਤੀਆਂ। ਗੁਰੂ ਕਾਲ ਤੋਂ ਲੈ ਕੇ ਸਾਡੇ ਕੋਲ ਪਰਿਵਾਰਾਂ ਦੀ ਗਿਣਤੀ ਆਉਂਦੀ ਹੈ, ਤੇ ਸਤਿਗੁਰੂ ਮਹਾਰਾਜ ਜੀ ਦੀ ਇਹ ਕਿਰਪਾ ਬਖਸ਼ਿਸ਼ ਹੈ। ਚਮਕੌਰ ਦਾ ਚੁੱਧ ਤੇ ਸੂਰਮਿਆਂ ਨੇ ਉਹ ਜਿਹੜੀਆਂ ਪੈੜਾਂ ਤੇ ਪੂਰਨੇ ਪਾਏ, ਉਹਨੂੰ ਸੁਣ ਕੇ ਗੁਰੂ ਕੇ ਪਿਆਰੇ ਉਹ ਸੂਰਮੇ ਅੱਗੇ ਵੱਧਦੇ ਗਏ। ਇਹੋ ਜਿਹੇ ਸਾਕੇ, ਇਹੋ ਜਿਹੀਆਂ ਜੰਗਾਂ ਸਾਡੇ ਇਤਿਹਾਸ ਦੇ ਵਿੱਚ ਆਉਂਦੀਆਂ ਨੇ। ਹਰੀ ਸਿੰਘ ਨਲੂਆ ਜੂਝ ਰਿਹਾ ਸੀ, ਜਮਰੌਦ ਦੇ ਵਿੱਚ ਵੀ 1000 ਘਿਰ ਗਿਆ ਤੇ 45,000 ਦੋਸਤ ਮੁਹੰਮਦ ਖਾਂ ਦੇ ਜਿਹੜੇ ਸਪੁੱਤਰ ਸੀ ਉਹ ਤੇ ਸੰਮੀ ਖਾਂ ਪਠਾਨ ਚੜ੍ਹ ਕੇ ਆਇਆ। ਆ ਜਿਹੜਾ ਸਾਰਾਗੜੀ ਦਾ ਸਾਕਾ, ਇਹ ਸਾਕਾ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਹੁਣ ਘਿਰੇ ਹੋਏ ਨੇ ਘੱਟ ਗਿਣਤੀ 'ਚ ਤੇ ਘੇਰਨ ਵਾਲਾ ਬਹੁ ਗਿਣਤੀ 'ਚ। ਜਿਹੜੇ ਘਿਰ ਗਏ ਨੇ ਉਹਨਾਂ ਕੋਲ ਹਥਿਆਰ ਸੀਮਤ ਨੇ, ਉਹਨਾਂ ਨੂੰ ਕੋਈ ਬਾਹਰੋਂ ਮਦਦ ਆ ਨਹੀਂ ਸਕਦੀ ਜਿਹੜੇ ਘਿਰੇ ਹੋਏ ਨੇ।
ਹਥਿਆਰ ਵੀ ਸੀਮਤ ਆ, ਬਾਹਰੋਂ ਮਦਦ ਨਹੀਂ ਆ ਸਕਦੀ, ਪਰ ਜਿਹੜੇ ਘੇਰਨ ਆਏ ਹੋਏ ਨੇ ਉਹ ਬਾਹਰੋਂ ਹਥਿਆਰ ਵੀ ਲੈ ਸਕਦੇ ਨੇ, ਮਦਦ ਵੀ ਲੈ ਸਕਦੇ ਨੇ, ਉਹਨਾਂ ਨੂੰ ਹੋਰ ਵੀ ਸਹਾਇਤਾ ਮਿਲ ਸਕਦੀ। ਪਰ ਵੇਖੋ ਤੁਸੀਂ ਸਦਕੇ ਜਾਈਏ ਉਹਨਾਂ ਸੂਰਮਿਆਂ ਦੇ, ਤਾਂ ਹੀ ਤਾਂ ਅੱਜ ਫਿਰ ਯਾਦ ਕਰਦੇ ਹਾਂ। ਉਹ ਇੱਕੀਆਂ ਨੇ ਫਿਰ ਅਰਦਾਸ ਬੇਨਤੀ ਕਰਕੇ ਫੈਸਲਾ ਕਰ ਲਿਆ, ਜਿੰਨਾ ਚਿਰ ਆ ਦਿਲ ਧੜਕਦਾ ਇਹ ਜਾਨ ਏ ਆਪਾਂ ਆਪਾਂ ਵਾਰ ਦਿਆਂਗੇ ਇਸ ਸਾਰਾ ਗੜੀ ਦਾ, ਜਿਹੜਾ ਇਹ ਗੜੀ ਹੈ ਇਹਦੇ 'ਤੇ ਕਦੇ ਵੀ ਦੁਸ਼ਮਣ ਨੂੰ ਚੜ੍ਹ ਕੇ ਜਾਂ ਇਹ 'ਤੇ ਕਬਜ਼ਾ ਨਹੀਂ ਹੋਣ ਦਿਆਂਗੇ, ਉਹ ਸੂਰਮੇ ਤੋੜ ਨਵਾਂਗੇ। ਇਸੇ ਤਰ੍ਹਾਂ ਜੋ 91 ਦੇ ਵਿੱਚ ਸਾਕਾ ਹੁੰਦਾ ਇਹ ਸੀਤਲ ਸਿੰਘ ਮੱਤੇਵਾਲ ਦਾ, ਉਹ ਵੀ ਇਸੇ ਗੱਲ ਦੀ ਗਵਾਹੀ ਭਰਦਾ। ਐਨ ਚੰਗਾ ਖਿਡਾਰੀ ਸੀ ਸੀਤਲ ਸਿੰਘ ਮੱਤੇਵਾਲ, ਪਰ ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਮੋੜ ਆਇਆ ਹੈ, ਉਹਦੀ ਜ਼ਿੰਦਗੀ ਦੇ ਵਿੱਚ ਜੋ ਟਰਨਿੰਗ ਪੁਆਇੰਟ ਇੱਕਦਮ ਉਹਦੀ ਜ਼ਿੰਦਗੀ ਨੇ ਮੋੜ ਖਾਧਾ, ਪਿੰਡ ਦੇ ਵਿੱਚ ਹੀ ਭਰਾਵਾਂ ਵਾਂਗ ਰਹਿਣ ਵਾਲਾ, ਭਾਵੇਂ ਇੱਕ ਮਾਂ ਦੀ ਕੁੱਖੋਂ ਜਨਮ ਤਾਂ ਨਾ ਲਿਆ ਪਰ ਭਰਾਵਾਂ ਤੋਂ ਵੱਧ ਕੇ ਪਿਆਰ ਸੀ, ਤਰਸੇਮ ਸਿੰਘ ਮੱਤੇਵਾਲ ਦਾ ਇਹਦੇ ਪਿੰਡ ਦਾ ਹੀ ਸੀ। ਅਤੇ ਗੁਰੂ ਕੇ ਪਿਆਰੋ ਇਸੇ ਪਿੰਡ ਦਾ ਇੱਕ ਵੈਲੀ ਸੀ ਜਿਹਦਾ ਨਾਂ ਸੀ ਰਤੜਾ। ਉਹ ਰਤੜਾ ਇਲਾਕੇ ਦੇ ਵਿੱਚ ਬੜਾ ਮਸ਼ਹੂਰ ਸੀ ਆਪਦੇ ਵੈਲ ਪੁਣੇ ਕਰਕੇ। ਕੋਈ ਸਾਊ ਬੰਦਾ ਉਹਦੇ ਅੱਗੇ ਨਾ ਹੁੰਦਾ ਕਿਉਂਕਿ ਬੋਲੀ ਮਾੜੀ ਸੀ, ਜਦੋਂ ਵੀ ਬੋਲਦਾ ਪੁੱਠਾ ਮੰਦਾ ਬੋਲਦਾ, ਜਿਹੜੇ ਸਿਆਣੇ ਸੀ ਸਾਊ ਸੀ ਉਹ ਪਾਸਾ ਰਾਹ ਛੱਡ ਦਿੰਦੇ ਵੀ ਰਤੜਾ ਆ ਰਿਹਾ ਹੈ। ਸੀਤਲ ਸਿੰਘ ਮੱਤੇਵਾਲ ਅਤੇ ਤਰਸੇਮ ਸਿੰਘ ਮੱਤੇਵਾਲ ਨਾਲ ਉਹਦਾ ਵਾਹ ਪਿਆ। ਫਿਰ ਨਾਲ ਹੀ ਬੋਪਾ ਰਾਏ ਦਾ ਅੱਡਾ, ਜਦੋਂ ਆਪਾਂ ਕਿਉਂਕਿ ਇਹ ਜਿਹੜਾ ਪਿੰਡ ਹੈ ਸੀਤਲ ਸਿੰਘ ਮੱਤੇਵਾਲ ਦਾ, ਮੱਤੇਵਾਲ ਨਗਰ ਆ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਦੋਂ ਆਪਾਂ ਚੌਕ ਮਹਿਤੇਵਾਲ ਨੂੰ ਆਉਂਦੇ ਹਾਂ, ਉਸ ਸੜਕ 'ਤੇ ਹੈ ਬੋਪਾ ਰਾਏ ਦਾ ਅੱਡਾ। ਉੱਧਰ ਤਰਸੇਮ ਸਿੰਘ ਮੱਤੇਵਾਲ ਉਸ ਦੀ ਭੈਣ, ਉਹਦਾ ਵਿਆਹ ਦੇ ਦਿਨ ਨੇੜੇ ਆ ਗਏ ਨੇ। ਜਦੋਂ ਦਿਨ ਨੇੜੇ ਆ ਗਏ ਫਿਰ ਆਪਾਂ ਸਾਰੇ ਜਾਣਦੇ ਹਾਂ ਜੋ ਨਗਰਾਂ ਦੇ ਵਿੱਚ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨੇ, ਬੋਪਾ ਰਾਏ ਅੱਡੇ ਤੋਂ ਉਹ ਲੱਕੜਾਂ ਲੈਣ ਵਾਸਤੇ ਟਰਾਲੀ ਲੈ ਕੇ ਉੱਥੇ ਪਹੁੰਚੇ ਹੋਏ ਸਨ। ਅਤੇ ਰਤੜਾ ਸੀ ਜਿਹੜਾ ਸੀਤਲ ਸਿੰਘ ਮੱਤੇਵਾਲ ਨੇ ਇੱਕ ਵਾਰ ਇਹਨੂੰ ਰੋਕਿਆ ਸੀ, ਰਤੜਿਆ ਤੂੰ ਜਿਹੜੇ ਮਾੜੇ ਕਰਮ ਕਰਦਾ ਇਹ ਛੱਡ ਦੇ, ਇਹ ਛੱਡ ਦੇ। ਬਸ ਇਹੀ ਖੁੰਦਕ ਦੇ ਵਿੱਚ ਉਹ ਇਹਨਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ। ਅਤੇ ਅੱਜ ਉਹਨੂੰ ਵੀ ਪਤਾ ਇਹਨਾਂ ਦੇ ਘਰੇ ਵਿਆਹ ਚੱਲਦਾ ਏ, ਤਰਸੇਮ ਸਿੰਘ ਦੀ ਭੈਣ ਦਾ ਵਿਆਹ ਏ, ਤੇ ਲੋਕੀ ਵੀ ਬੜੇ ਇਕੱਠੇ ਹੋਏ ਹੋਏ ਨੇ। ਅੱਜ ਮੈਂ ਸਾਰੇ ਲੋਕਾਂ ਦੇ ਸਾਹਮਣੇ ਇਹਨਾਂ ਦੀ ਬੇਇੱਜ਼ਤੀ ਕਰਾਂ, ਇਹਨਾਂ ਨੂੰ ਮੰਦਾ ਬੋਲਾਂ, ਇਹਨਾਂ ਨੂੰ ਗਾਲਾਂ ਕੱਢਾਂ। ਉਹ ਇਹ ਸੋਚ ਕੇ ਆ ਗਿਆ, ਪਰ ਜਦੋਂ ਮੰਦਾ ਬੋਲਣ ਲੱਗਿਆ ਪਹਿਲਾਂ ਤਾਂ ਸੂਰਮਿਆਂ ਨੇ ਅਣਸੁਣਾ ਕਰ ਦਿੱਤਾ। ਉਹਨਾਂ ਨੂੰ ਵੀ ਪਤਾ ਸਾਡੇ ਘਰੇ ਸਾਡੀ ਭੈਣ ਦਾ ਵਿਆਹ, ਉਹਦੇ ਦਿਨ ਨਹੀਂ। ਪਰ ਜਦੋਂ ਉਹ ਹੱਦੋਂ ਹੀ ਵੱਧ ਆ ਗਿਆ, ਜਦੋਂ ਮੌਤ ਆਵਾਜ਼ਾਂ ਮਾਰੀ ਨਾ, ਮੌਤ ਸਿਰ ਚੜ੍ਹ ਕੇ ਬੋਲਦੀ, ਫਿਰ ਗੁਰੂ ਕੇ ਪਿਆਰੇ ਸੂਰਮਿਆਂ ਨੇ ਜਦੋਂ ਅੱਗੇ ਵਧਿਆ ਹੱਥ ਪਾਉਣ ਲੱਗਿਆ ਸੀ, ਸੀਤਲ ਸਿੰਘ ਮੱਤੇਵਾਲ ਨੇ ਇੱਕਦਮ ਉੱਥੇ ਕੁਹਾੜੀ ਪਈ ਸੀ, ਕੁਹਾੜੀ ਚੁੱਕੀ, ਇਹਦੀ ਗਰਦਨ 'ਤੇ ਵਾਰ ਕੀਤਾ, ਇਹਦਾ ਸਿਰ ਲਾ ਕੇ ਉਹ ਮਾਰਿਆ। ਆਪਦੇ ਸਿਰ ਦਾ ਪਰਨਾ ਸੀ, ਉਹ ਸਿਰ ਦੇ ਪਰਨੇ ਵਿੱਚ ਨਹੀਂ ਉਹਦਾ ਸਿਰ ਬੰਨ ਲਿਆ। ਭਾਵੇਂ ਇੱਕਦਮ ਜਿਹੜੀਆਂ ਭੈਣ ਦੇ ਵਿਆਹ ਦੀਆਂ ਖੁਸ਼ੀਆਂ ਸੀ ਮੱਧਮ ਪੈ ਗਈਆਂ, ਪਰ ਸੂਰਮਿਆਂ ਨੂੰ ਜੇਲ੍ਹ 'ਚ ਜਾਣਾ ਪਿਆ। ਇੱਥੋਂ ਇਹਦੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਸ਼ੁਰੂ ਹੁੰਦਾ, ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ, ਉਦੋਂ 1984 ਦਾ ਅਟੈਕ ਹੋ ਗਿਆ ਸੀ, ਸੱਚਖੰਡ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ ਸੀ। ਆਓ ਗੁਰੂ ਕੇ ਪਿਆਰਿਓ, ਇਹ ਇਹਨਾਂ ਸੂਰਮਿਆਂ ਦੀਆਂ ਮਹਾਨ ਕੁਰਬਾਨੀਆਂ ਨੇ, ਜਦੋਂ ਸੰਘਰਸ਼ ਦੇ ਵਿੱਚ ਇਹ ਜੂਝਦੇ ਨੇ। ਇਹ ਸਾਰਾ ਗੜੀ ਵਾਲੇ ਸੂਰਮੇ, ਇਹ ਮੱਤੇਵਾਲ ਵਾਲੇ ਸੂਰਮੇ, ਉਹਨਾਂ ਅੱਗੇ ਸਿਰ ਝੁਕਦਾ, ਉਹਨਾਂ ਦੀ ਉਸਤਤ, ਉਹਨਾਂ ਦੀ ਕੀਰਤੀ ਦੇ ਵਿੱਚ ਢਾਡੀ ਜੱਥਾ ਸਾਕਾ ਇੰਜ ਬੋਲ ਰਿਹਾ।

ਪਰਉਪਕਾਰੀ ਸੂਰਮਾ ਆਪਦਾ ਸਿਦਕ ਆਪਣਾ ਫਰਜ਼ ਪਾਲਦਾ ਹੋਇਆ ਜੋ ਕੁਰਬਾਨ ਹੋਇਆ ਏ ਉਹ ਅਮਰ ਹੈ, ਉਹਨੇ ਹਮੇਸ਼ਾ ਅਮਰ ਰਹਿਣਾ, ਉਹਦੀਆਂ ਵਾਰਾਂ, ਉਹਦਾ ਜਸ, ਉਹਦੀ ਕੀਰਤੀ ਹਮੇਸ਼ਾ ਹੁੰਦੀ ਰਹੇਗੀ। ਅੱਜ ਜਿੰਨੀਆਂ ਵੀ ਗੁਰੂ ਪਿਆਰੀਆਂ ਗੁਰਸਿੱਖ ਸੰਗਤਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਆਈਆਂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ, ਅਤੇ ਇਹ ਜੋ ਸਾਕੇ ਨੇ ਸਾਰਾ ਗੜੀ ਦਾ ਸਾਕਾ ਅਤੇ ਭਾਈ ਸੀਤਲ ਸਿੰਘ ਮੱਤੇਵਾਲ ਦੀ ਸ਼ਹੀਦੀ ਸੋਧਰ ਦੇ ਦੀਵਾਨਾਂ ਵਿੱਚ ਬਾਕੀ ਦਾ ਇਤਿਹਾਸ, ਆਓ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਜਿੱਥੇ ਨਗਰ ਲਿੱਤਰਾਂ ਦੀ ਸਮੁੱਚੀ ਗੁਰੂ ਪਿਆਰੀ ਸੰਗਤ ਨੇ ਗੁਰੂ ਮਹਾਰਾਜ ਜੀ ਦਾ ਓਟਾ ਸਰਾ ਲਿਆ, ਸ੍ਰੀ ਅਖੰਡ ਪਾਠ ਪ੍ਰਾਰੰਭ ਹੋਈ, ਢਾਲੀਵਾਲ ਪਰਿਵਾਰ ਉਹਨਾਂ ਨੇ ਵੀ ਸ੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਅਤੇ ਸ਼ਰਧਾ ਸਤਿਕਾਰ ਦੇ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਮਹਾਰਾਜ ਚੜ੍ਹਦੀ ਕਲਾ ਦੀ ਅਮੀਰੀ ਉਹਨਾਂ ਦੀ ਝੋਲੀ ਵਿੱਚ ਪਾਵੇ, ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ 'ਚ ਸ਼ਾਮਿਲ ਹੋਈਏ ਜੀ, ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਲ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰਾ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੇ ਸਾਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਉਣ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਮੁਕਤਿਆ ਹੱਠੀਆਂ ਜਪੀਆਂ ਤਪੀਆਂ ਜਿੰਦਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਡਟ ਕੀਤਾ ਤਰ੍ਹਾਂ ਪਿਆਰਿਆਂ ਸਚਿਆਰਿਆਂ।

ਸਤਿਕਾਰ ਜੀਉ। ਸ਼੍ਰੀ ਨਨਕਾਣਾ ਸਾਹਿਬਾ ਹੂਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥਨੋਂ ਵਿਛੂੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੀਨ ਮਾਣਿਆਂ ਦੀ ਮਾਣ, ਨੇਤਾਣਿਆਂ ਦੀ ਤਾਣ,

ਅਤੇ ਸਮੂਹ ਲਾਕਾ ਨਿਵਾਸੀ ਸੰਗਤ ਵੱਲੋਂ ਅਤੇ ਧਾਲੀਵਾਲ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡਪੁਰ ਸਾਹਿਬ ਆਰੰਭ ਹੋਏ ਸੀ, ਜਿਨ੍ਹਾਂ ਦੇ ਭੋਗ ਤੋਂ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ ਦੇ ਗੁਰਪੁਰਬ ਨੂੰ ਸਮਰਪਿਤ ਦੀਵਾਨ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ। ਢਾਡੀ ਜਥੇ ਨੇ ਇਤਿਹਾਸ ਬਿਆਨ ਕੀਤਾ। ਛੇ ਪੌੜੀਆਂ ਨੂੰ ਸਭ ਜੀ ਦੇ ਗਾਇਨ ਹੋਏ। ਸਮੁੱਚੀ ਸੇਵਾ ਨਿਭਾਉਂਦਿਆਂ

ਕਰੋਂ ਸਿੱਖੀ ਸਿਰਕ ਭਰੋਸਾ, ਨਾਮ ਦਾਨ ਬਖਸ਼ਣਾ, ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ।

0: ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਦੇ ਰੋਜ਼ ਤੋਂ ਨਗਰ ਲਿੱਤਰਾਂ ਅਤੇ ਤਾਲੀਵਾਲ ਪਰਿਵਾਰ ਵੱਲੋਂ ਦੋ ਸ਼੍ਰੀ ਅਖੰਡਪੁਰ ਸਾਹਿਬ ਰਾਮ ਸੰਜਨਾ ਦੇ ਭੋਗ ਤੋਂ ਉਪਰੰਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀ ਖੁਸ਼ੀ ਦੇ ਅੰਦਰ ਦੀ ਮਾਣ ਸੱਜੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਭ ਪਰਿਵਾਰਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਨਗਰ ਲਿੱਤਰਾਂ ਅਤੇ ਤਾਲੀਵਾਲ ਪਰਿਵਾਰ ਦੇ ਸਿਰ 'ਤੇ ਮੇਰ ਪ੍ਰਿਆਤ ਰੱਖਣ, ਚੜ੍ਹਦੀ ਕਲਾ ਪ੍ਰਦਾਨ ਕਰਨ। ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਜਿਨ੍ਹਾਂ ਨੇ ਗੁਰੂ ਕਾ ਲੰਗਰ ਨਹੀਂ ਛਕਿਆ, ਲੰਗਰ ਛੱਕ ਕੇ ਜਾਣਾ ਜੀ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਪਤੀ ਤੋਂ ਉਪਰੰਤ ਪਾਵਨ ਤਖਤਾਂ 'ਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਨੇ। ਸੁਭਾਵ ਬਾਣੀ ਸਰਵਣ ਕਰੀਏ ਪਾਠ ਸ਼੍ਰੀ ਸੁਖਮਨੀ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਨੀ ਮਹਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿਗੁਰੇ ਨਮੈ, ਜੁਗਾਦਿਗੁਰੇ ਨਮੈ, ਸਤਿਗੁਰੇ ਨਮੈ, ਸ੍ਰੀ ਗੁਰਦੇਵੇ ਨਮੈ, ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਏ ਮਿਟਾਓ। ਸਿਮਰੋ ਜਾਤ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ।

ਸਿਮਰਨ ਬਿਨ ਸਹਿ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੁਫਲ ਫਲਾ।

ਨਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿੰਤੂ ਸਾਧ ਸਵਾਰ ਸਿਗਾਰਿਆ ਗਰਭ ਅਗਰ ਮੈਂ ਜਿਨੈ ਉਬਾਰਿਆ ਬਾਰ ਵਿਵਸਥਾ ਤੁਜੈ ਪਿਆਰੇ ਦੁੱਧ ਪਰ ਜੋਬਨ ਭੋਜਨ ਸੁਖ ਸੁਧ ਬਿਰਤ ਭਇਆ ਉਪਰ ਸਾਖ ਸੈਨ ਮੁਕ ਪਿਆਉ ਬੈਠ ਕੋ ਦੈਨ ਇਉ ਨਿਰਗੁਣ ਗੁਣ ਕਛੁ ਨਾ ਬੂਝੈ ਬਖਸ਼ ਲਿਓ ਤੂੰ ਨਾਨਕ ਸੀਜੈ ਜੇ ਪ੍ਰਸਾਦ ਤਰੂ ਪਰ ਸੁਖ ਬਸੈ।

ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਆਏ ਮੇਘ ਬਿਨਾ ਜੋਖੇ ਤੀ ਜਾਏ ਗੋਬਿੰਦ ਭਜਨ ਬਿਨ ਬਿਰਤੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰ ਦਾਮ ਤਨ ਤਨ ਤੇ ਜਨ ਜੇ ਕਟ ਬਸਿਓ ਅਰਨਾਉ ਨਾਨਕ ਤਾ ਕਹਿ ਬਲ ਬਲ ਜਾਓ ਰਹਿ

ਕਨ ਸੁਖ ਬਸਨਾਟ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨ ਸਦਾ ਤਿਆਈਐ ਤਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਅੰਡਾਵੈ ਤਿਸੈ ਤਿਆਗ ਕਤਵੜ ਲੁਭਾਵੈ ਜੇ ਪ੍ਰਸਾਦ ਸੁਖ ਸਹਿ ਸੋਈ ਜੈ ਮਨਾਟ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਈਐ ਕੇਵਲ ਪਾਪ ਬ੍ਰਹਮ ਪ੍ਰਭ ਜੀ ਜਪਦ ਰਗੈ ਮਾਨ ਪਾਵੈ ਨਾਨਕ ਪਸੇ ਤੀ ਕਰ ਜਾਵੈ ਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵਲਾਉ ਤਿਸ ਰਾਮ ਸਨੇਹ ਜੇ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕੈਤ ਜੇ ਪ੍ਰਸਾਦ ਤੇਰੇ ਸਗਲ ਛਿਦ੍ਰ ਟਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਤੁਝਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉਚੇ ਜੇ ਪ੍ਰਸਾਦ ਪਾਏ ਦੁਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਆਪੂ ਕਨ ਪੈਰੀ ਜੈ ਮਨ ਤੇ ਸਿਮਰਤ ਕੋ ਆਲਸ ਕੀ ਜੈ

ਮਨ ਬਣਤ ਬਣਾਈ ਉਠਤ ਬੈਠਤ ਸਤਿ ਸਹਿ ਧਿਆਈ ਤੇ ਸਹਿ ਧਿਆਇ ਜੋ ਏਕ ਲਖੈ ਇਆਂ ਉਆਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁਨਬੋ ਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ

ਉਸ ਤਤ ਕਰਹਿ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਵਰਚੀ ਬਹੁਵਿਧ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਭਇ ਤਿਰਤ ਵਾਸੀ ਕਈ ਕੋਟ ਭਨ ਪ੍ਰਮੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਿਰਤੇ ਕਾਂਤ ਨਾ ਪਾਵੈ ਕਈ ਕੋਟ ਭਇ ਬਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗਾਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੈ ਕਈ ਕੋਟ ਪਰ ਦੁਖ ਨਾ ਕਰੈ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ਼ ਭਰਮਾਹੇ ਜਿਤ ਜਿਤ ਲਾਓ ਤਿਤ ਤਿਤ ਲਗਨਾ ਨਾਨਕ ਕਰਤੀ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਿਤ ਯੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਪਾਏ ਕਈ ਕੋਟ ਪਾਥਰ ਬ੍ਰਖ ਨਿਪਜਾਏ ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੇ ਸੁਤ ਧਾਰੈ ਨਾਨਕ ਜਿਸ ਜਿਸ ਪਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਨ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਈ ਕੋਟ ਕੀਏ ਚ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰਮੇਰ ਸਿਰਵਣ ਥੀਵੇ ਕਈ ਕੋਟ ਜਖੈ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ਸਭ ਤੇ ਨੇਰਹਿ ਸਭੂਤੇ ਦੂਰ ਨਾਨਕ ਆਪ ਅਲਪ ਧਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜਹਿ ਜਹਿ ਪਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਤੇ ਕਈ ਕੋਟ ਪਏ ਬੈਰਾਗੀ ਰਾਮ ਨਾਮ ਸੰਗਤਿ ਲਿਵਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮੈਂ ਭਾਰ ਬ੍ਰਹਮ ਲਹੰਤੇ ਕਈ ਕੋਟ ਦਸਨ ਪ੍ਰਭ ਵਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ ਕਈ ਕੋਟ ਮਾਂਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨਕੋ ਹੋਇਆ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਕਹਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ

ਕੋਈ ਪਰਮਾ ਸਮਾਤ ਤਾਕਾਂਤ ਨਾ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰਵਨ ਕੇ ਦਾਸ ਤਿਨ ਹੋਵਾ ਤਾਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਇੱਕ ਨੇਤਰੇ ਕਈ ਕੋਟ ਨਾਮ ਰਸ ਪੀਵ ਹੈ ਅਮਰ ਭਏ ਸਤ ਸਦੀ ਜੀਵੈ ਕਈ ਕੋਟ ਨਾਮ ਗੁਣ ਗਾਵ ਹੈ ਆਤਮ ਰਸ ਸੁਖ ਸਹਿ ਸਮਾਵੈ ਆਪਣੇ ਜਨ ਕੋ ਸਾ ਸਮਾਰੇ ਨਾਨਕ ਓਏ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਲ ਸੋਇ ਅਸ਼ਟਪਦੀ ਕਰਨ ਕਰਾਵਣ ਕਰਨੈ ਜੋਗ ਜੋ ਤਿਸ ਪਾਵੈ ਸੋਈ ਹੋਗ ਖਿਨ ਮੈਂ ਤਾ ਪੁਤਾ ਪਣਹਾਰਾ ਅੰਤ ਨਹੀਂ ਕਿਚ ਪਾਰਾ ਵਾਰਾ ਹੁਕਮੇ ਤਾਰ ਦਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਿਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿਰੈ ਸਮਾਈ ਪ੍ਰਭ ਪਾਵੈ ਮਾਨੁਕ ਗਤ ਪਾਵੈ ਪ੍ਰਭ ਪਾਵੈ ਤਾ ਪਾਥਰ ਤਰਾਵੈ ਪ੍ਰਭ ਪਾਵੈ ਬਿਨ ਸਾਚ ਤਿਰਾਖੈ ਪ੍ਰਭ ਪਾਵੈ ਤਾਰ ਗੁਣ ਪਾਖੈ ਪ੍ਰਭ ਪਾਵੈ ਤਾ ਪਤੀ ਦੁਧਾਰੈ ਆਪ ਕਰੈ ਆਪਨ ਵਿਚਾਰੈ ਦੁਆ ਸ੍ਰੀ ਆਕਾਪ ਸੁਆਮੀ ਖੇਲੈ ਬਿਕਸੈ ਅੰਤਰਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਵਰਣ ਆਵੈ ਕਹੋ ਮਾਨੁਕ ਤੇ ਕਿਆ ਹੋਇਆਵੈ ਜੋ ਤਿਸ ਪਾਵੈ ਸੋਈ ਕਰਾਵੈ ਇਸਕੇ ਹਾਥ ਹੋਏ ਤਾਸਪ ਕਿਚਲੇ ਜੋ ਤਿਸ ਪਾਵੈ ਸੋਏ ਕਰੇ ਅਨਜਾਨਤ ਵਿਖਿਆ ਮੈ ਰਚੈ ਜੇ ਜਾਣਤ ਆਪਨ ਆਪ ਬਚੈ ਪਰਮੇ ਪੂਲਾ ਦੇ ਦਿਸ ਧਾਵੈ ਨਿਮਕ ਮਾਇ ਚਾਰ ਕੁੰਡ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਿੰਨਾ ਮਿਲੇ ਕਿਨ ਮੈਂ ਨਿਚ ਕੀਟ ਕੋ ਰਾਜ ਪਾਰ ਬ੍ਰਹਮ ਕਰੀ ਬਨਵਾਜ ਜਾ ਕਾ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦੇ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾਗਰੈ ਜਗਦੀਸ਼ ਜਿਉ ਪਿੰਡ ਸਭ ਤਿਸਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਨਤ ਆਪ ਬਣਾਈ ਨਾਨਕ ਜੀ ਵੈਦੇਕ ਬੜਾਈ ਇਸਕਾ ਬਲ ਨਾ ਹੀ ਸਹਾਤ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਪਪਰਾ ਜਿਉ ਜੋ ਤਿਸ ਪਾਵੈ ਸੋਇ ਫੁਨ ਥਿਉ ਕਭੂ ਚਨੀਚ ਮੈਂ ਬਸੈ ਕਭੂ ਸੋਖ ਹਰਕ ਰੰਗ ਹਸੈ ਕਭੂ ਨੇਚਿੰਦ ਵਿਵਹਾਰ ਕਭੂ ਬਕਾਸ ਪਿਆਲ ਕਭੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਭੂ ਨਿਰਤ ਕਰੈ ਬਹੁ ਪਾਤ ਕਭੂ ਸੋਇ ਰਹਿ ਦਿਨ ਰਾਤ ਕਭੂ ਮਹਾਂਕ੍ਰੋਧ ਬਿਕਰਾਲ ਕਭੂੰਗ ਸਰਬ ਕੀਓ ਤਰਵਾਲ ਕਭੂ ਹੋਏ ਬੈ ਬੜ ਰਾਜਾ ਕਭੂ ਭੇਕਾਰੀ ਨੀਚ ਕਾ ਸਾਜਾ ਕਭੂ ਅਪਿਕਿਰਤ ਮੈਂ ਆਵੈ ਕਭੂ ਭਲਾ ਭਲਾ ਕਹਾਵੈ ਜਿਉ ਪ੍ਰਭ ਰਾਖੈ ਤਿਵ ਹੀ ਰਹੈ ਗੁਰਪ੍ਰਸਾਦ ਨਾਨਕ ਸਚ ਕਹਿ ਕਭੂ ਹੋਏ ਪੰਡਿਤ ਕਰੇ ਬਖਿਆਨ ਕਭੂ ਮੋਨ ਧਾਰੀ ਲਾਵੈ ਧਿਆਨ ਕਭੂ ਤਟ ਤੀਰਥ ਸਨਾਨ ਕਭੂ ਸਿੱਧ ਸਾਧਿਕ ਮੁਖ ਗਿਆਨ

ਕਾਮਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਗਰਬਾਵੈ ਤਿੰਨ ਸਮਾਨ ਕਰ ਸੰਗਨਾ ਜਾਵੈ ਭਉ ਲਸਕਰ ਮਾਨੁਕ ਉਪਰ ਕਰੇ ਆਸ ਪਲ ਵਿਤਰਤਾ ਕਾ ਹੋਏ ਵਿਨਾਸ ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਭਸਮੰਤ।

ਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਾਰ ਆਤਮ ਨਹੀਂ ਦਰਵੈ ਹਰ ਦਰਗਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੈ ਭਲਾਏ ਨਿਕਟ ਨਾ ਆਵੈ ਸਰਬ ਕਿਰਣ ਜਾਕਾ ਮਨ ਹੋਏ ਕਉ ਨਾਨਕ ਦਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਚ ਹੋਏ ਤਬ ਇਸਕੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਹਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗਨੈ ਚਲਨਾਏ ਚੀਤ ਜਬ ਲਗ ਮੋਗਨ ਸੰਗਮਾਏ ਤਬ ਲਗ ਧਰਮਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰਪ੍ਰਸਾਦ ਨਾਨਕ ਹੋ ਛੂਟੈ ਸਹਿਸ ਕਟੇ ਲੱਕੋ ਉੜਤਾਵੈ ਤ੍ਰਿਪਤਾਵੈ ਮਾਇਆ ਪਾਛੈ ਪਾਵੈ ਨਿਕ ਭੋਗ ਵਿਖਿਆ ਕੇਕ ਰਹਿ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨ ਹਾਰ ਇਸਕੇ ਹਾਥ ਕਾ ਵਿਚਾਰ ਜੈਸੀ ਦ੍ਰਿਠ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਚਕਿਨੋ ਸੁਪਨੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਜੈ ਦੇਖੈ ਕਰੈ ਵਿਵੇਕ ਆਪ ਹੈ ਇਕ ਆਪ ਹੈ ਨੇਕ ਮਰਨ ਬਿਨਸਾਵੈ ਨਾ ਜਾਏ ਨਾਨਕ ਸਿਧੀ ਰਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਵਿਸਤਾਰ ਸਭ ਕਿਛ ਉਸਕਾਉ ਕਰਨੈ ਹਾਰ ਉਸਤੇ ਭਿਨ ਕਹੋ ਕਿਛ ਹੋਏ ਤਾਂ ਤਰੰਤ ਰੇ ਕੈ ਸੋਏ ਆਪਣੇ ਚਲਤਾ ਆਪ ਕਰਨੈ ਹਾਰ ਕਹੋ ਤੱਕ ਕਰੈ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀ ਨਾ ਕੋਟ ਮਧੇ ਕਿਨੇ ਵਿਰਲੇ ਚਿਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕੱਟ ਕੱਟ ਸੁਣੀ ਸਰਵਣ ਬਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਦਰਣ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕਹਿ ਦੁਖਨ ਆਰਜਾ ਘਟੈ ਸੰਤ ਕਹਿ ਦੁਖਨ ਜਮਤੇ ਨਹੀਂ ਛੁਟੈ ਸੰਤ ਕਹਿ ਦੁਖਨ ਸੁਖ ਸਭ ਜਾਏ ਸੰਤ ਕਹਿ ਦੁਖਨ ਨਰਕ ਮਹਿ ਪਾਏ ਸੰਤ ਕਹਿ ਦੁਖਨ ਮਤ ਹੋਏ ਮਲੀਨ ਸੰਤ ਕਹਿ ਦੁਖਨ ਸੋਭਾ ਤੇ ਹੀਨ ਸੰਤ ਕੇ ਅਤੇ ਕੋ ਰਖੈ ਨਾ ਕੋਏ ਸੰਤ ਕਹਿ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀਤਰੈ ਸੰਤ ਕੇ ਦੁਖਨ ਤੇ ਮੁਕ ਪਾਵੈ ਸੰਤਨ ਕਹਿ ਦੁਖਨ ਕਾਗ ਜੋ ਲਵੈ ਸੰਤਨ ਕਹਿ ਦੁਖਨ ਸਰਬ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਹਿ ਦੁਖਨ ਸਭ ਕੋ ਛਲੈ ਸੰਤ ਕਹਿ ਦੁਖਨ ਤੇ ਸਭ ਜਾਏ ਸੰਤ ਕਹਿ ਦੁਖਨ ਨੀਚ ਨਚਾਏ ਸੰਤ ਦੁਖੇ ਕਾ ਥਾਉ ਕੋ ਨਾਹੇ ਨਾਨਕ ਸਤ ਪਾਵੈ ਤਾਉ ਵਿਗਤ ਪਾਏ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾਤਿਆਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਵਿਯੋਗ ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੈ ਤਾ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਾਹੀ ਮਿਤ ਸੰਤ ਕੇ ਦੁਖੀ ਘੋੜਾ ਨਾ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁੱਖ ਨਾ ਸੁਖ ਤੇ ਟਰੈ ਸੰਤ ਕੈ ਦੁਖੀ ਕੋ ਨਾ ਠਾਓ ਨਾਨਕ ਸੰਤ ਪਾਵੈ ਤਾ ਲੈ ਮਿਲਾਏ ਸੰਤ ਕਾ ਦੁਖੀ ਅਦਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀਜੜ ਕਿਚ ਨਾਹੇ ਆਪਣ ਬੀਜ ਆਪੇ ਖਾਏ ਸੰਤ ਕੇ ਦੁਖੀ ਕੋ ਨਾ ਰਾਖਣ ਹਾਰ ਨਾਨਕ ਸੰਤ ਪਾਵੈ ਤਾ ਲੈ ਉਬਾਰ ਸੰਤ ਕਾ ਦੁਖੀਓ ਬਿਲਲਾਏ ਜੋ ਜਲ ਬਿਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੂਕਾ ਨਹੀਂ ਰਾਜਾ ਜੋ ਪਾਵਕ ਇੰਧਨ ਨੇ ਤਰਾਪੈ ਸੰਤ ਕਾ ਦੁਖੀ ਛੁਟੈ ਕੇਲਾ ਜੋ ਬੁਆੜ ਤਿਲਖੇਤ ਮਹਾਂ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤਮਿਤਿਆ ਕਹਿਤ ਕਿਰਤ ਨਿੰਦਕ ਕਾ ਧੁਰੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਤਿਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੁਨਜਾ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ ਸੰਤ ਕਹਿ ਦੁਖ ਨਾ ਤਿਸ਼ਟੈ ਕੋਏ ਜੈਸਾ ਪਾਵੈ ਤੈਸਾ ਕੋਈ ਹੋਏ।

ਨਾਨਕ ਜਾਣੈ ਸੱਚਾ ਸੋਏ ਸਭ ਕਰ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਪ੍ਰਭ ਕੀ ਉਸ ਤਤ ਕਰੋ ਦਿਨ ਰਾਤ ਤਿਸੈ ਤਿਆਓ ਸਾਸ ਗਿਰਾਸ ਸਭ ਕਿਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀਆ ਜੈਸਾ ਕਰੇ ਤੈਸਾ ਕੋਥੀਆ ਆਪਣਾ ਖਿਲਾਪ ਕਰਨੈ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੈ ਤਿਸ ਆਪਣ ਨਾਮ ਦੇ ਵਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਮ ਪੋ ਜਾਏ ਅਸ਼ਟਪਦੀ ਮਾਨੁਕੀ ਟੇਕ ਬਿਰਤੀ ਸਭਜਾਨ ਦੇਵਨ ਕੋ ਏਕੈ ਭਗਵਾਨ ਜਿਸਕੇ ਦੀਏ ਰਹਿ ਗਾਏ ਬੋਰ ਨ ਤ੍ਰਿਸ਼ਨਾ ਲਾਗੈ ਆਏ ਮਾਰੇ ਰਾਖੈ ਕੋ ਆਪ ਮਾਨੁਕੈ ਕਿਚ ਨਾਹੀ ਆਤ ਤਿਸਕਾ ਹੁਕਮੂ ਸੁਖ ਹੋਏ ਤਿਸਕਾ ਨਾਮ ਰੱਖੰਡ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੈ ਕੋਈ ਉਸਤਤ ਮਨ ਮੈਂ ਕਿਰਨਕਾਰ ਕਰ ਮਨ ਮੇਰੇ ਸਤ ਵਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੇਕ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਠੈ ਭਾਪ ਜਪਿਆ ਅਰਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ ਵੜ ਪਾਗੀ ਦੇ ਜਨ ਜਗ ਮਾਹੇ ਸਦਾ ਸੁਧਾਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੈ ਵਿਚਾਰ ਸੇ ਧਨਵੰਦ ਕਣੀ ਸੰਸਾਰ ਮਨ ਧਨ ਮੁਖ ਬੋ ਲਹਿਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਣੈ ਇਤ ਓਤ ਕਿਉ ਸੋਜੇ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਜੈ ਤਿਸਕੀ ਜਾਣੋ ਤ੍ਰਿਸ਼ਨਾ ਬੂਜੈ ਸਾਧ ਸੰਗ ਹਰ ਜਸ ਕਹਿਤ ਸਰਬ ਰੋਗ ਤੇ ਵਰਜਨ ਰਹਿਤ ਅਨ ਦਿਨ ਕੀਰਤਨ ਕੇਵਲ ਖਿਆਨ ਗਿਰਸ਼ਤ ਮੈਂ ਸੋਈ ਨਿਰਵਾਣ ਏਕ ਉਪਰ ਜਿਜਨ ਕੀ ਆਸਾ ਤਿਸਕੀ ਕਟੀਆ ਜਮਕੀ ਪਾਸਾ ਪਾਰ ਬ੍ਰਹਮ ਕੀ ਜਿਸਮਨ ਭੁੱਕ ਨਾਨਕ ਤਿਸੈ ਨਾ ਲਾਗ ਹੈ ਦੁੱਖ ਜਿਸਕੋ ਹਰ ਪ੍ਰਮੰਚਿਤ ਆਵੈ ਸੋ ਸੰਸੋਲਾ ਨੇ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰਹਿ ਸੋ ਸਿਵਕੋ ਕਿਸ਼ਤੇ ਡਰੈ ਜੈਸਾ ਸਾਤੈ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਬੂਜਿਆ ਜਬ ਦੇਖਿਓ ਤਬ ਸਭ ਕਿਚ ਮੂਲ ਨਾਨਕ ਸੋ ਸੁਖਮ ਸੋ ਯੇ ਸਥੂਲ ਨਹਿ ਕਿ ਜਨਮ ਹੈ ਨਹਿ ਕਿਚ ਮਰਿਆ ਆਪਣ ਚਲਤਾ ਆਪੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਤਾਰੀ ਸਭ ਸ੍ਰਿਸ਼ਟ ਆਪ ਆਪ ਸਗਲ ਮੈਂ ਆਪ ਅਨਿਕ ਜੁਗਤ ਤਾਪ ਥਾਪ ਅਵਨਾਸ਼ੀ ਨਾਇਕ ਖੰਡ ਧਾਰਨ ਧਾਰ ਰਹੋ ਬ੍ਰਹਮੰਡ ਅਲਕ ਅਪੇਉ ਪੂਰਕ ਪ੍ਰਤਾਪ ਆਪ ਚ ਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰਨ ਆਪੇ ਮੇਲੇ ਕਿਰਪਾਲ ਗੁਰ ਕਾ ਸਬਜ ਭੈ ਨਿਹਾਲ ਉਨਕੀ ਸੇਵਾ ਸੋਏ ਲਾਗੈ ਜਿਸਨੂੰ ਕਿਰਪਾ ਕਰੈ ਵੜ ਭਾਗੈ ਨਾਮ ਜਪਤ ਪਾਵ ਬਿਸਰਾਮ ਨਾਨਕ ਤਿਨ ਪੁਰਖ ਉੱਤਮ ਕਰਮਾਨ ਜੋ ਕਿਚ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਇਓ ਐਸੋ ਹੋਏ ਕਿਰਨਹਾਰ ਪਛਾਣੈ ਸੋਏ ਪ੍ਰਭ ਕਾ ਕਿਆ ਜਨ ਮਿਟ ਲਗਾਨਾ ਜੈਸਾ ਸਤ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸਮਾਏ ਸਮਾਏ ਓਏ ਸੁਖ ਨਿਧਾਨ ਉਨਹੋ ਬਨਿਆਏ

ਜਾ ਕੈ ਸਿਮਰਨ ਉਦਰਿਆ ਨਾਨਕ ਤਿਸ ਬਲਿਆ ਰਾਸ਼ਟਰਪਤੀ ਟੋਟੇ ਗਾ ਨਨਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਵਿਰਥਾ ਕੋਈ ਨਾਹੇ ਰੇ ਮਨ ਮੇਰੇ ਸੁਧਾਰ ਜਾਪ ਆਪਣਾ ਸੀ ਪ੍ਰਭਾਵ ਪੇ ਆਪ ਆਪਨ ਕਿਆ ਕਛੁ ਨਾ ਹੋਏ ਜੇ ਸੋ ਪ੍ਰਾਣੇ ਲੋਚੈ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪੇ ਕਰਨਾਮ ਰੂਪ ਅੰਤੋ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਕਟ ਸੋਹੈ ਧਨਵੰਤਾ ਹੋਇ ਕਿਆ ਕੋ ਗਰਬੈ ਜਾ ਸਭ ਕਿਛ ਤਿਸਕਾ ਦੀਆ ਦਰਬੈ

ਨਾਨਕ ਸੋ ਜਨ ਸਦਾ ਰੋਗ ਜੋ ਮੰਦਰ ਕੋ ਤਾਂ ਮੈਂ ਤਮਨ ਦਿਓ ਗੁਰ ਕਾ ਸਬਦ ਮਨੈ ਸਥਮਨ ਜੋ ਪਾਖਾਣ ਨਾਵ ਚਣਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨੋਏ ਵਿਗਾਸ ਜੋ ਮਾਂ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਚੋ ਧੂਰ ਨਾਨਕ ਕੀਅਰ ਨੋਚਾ ਪੂਰ ਮਨ ਮੂਰਖ ਕਾਹੇ ਵਿਲਾਈਐ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੋਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ ਜੋ ਕਿਚ ਕਰੈ ਸੋਏ ਸੁਖਮਾਨ ਪੂਲਾ ਕਾਹੇ ਫਿਰੈ ਜਾਨ ਕਮਨ ਬਸਤ ਆਏ ਤੇਰਾ ਸੰਗ ਲਪਟ ਰਿਹੋ ਰਸ ਲੋਭੇ ਪਤੰਗ ਰਾਮ ਨਾਮ ਜਪਿਰ ਦੇ ਮਾਹੇ ਨਾਨਕ ਪਤਸੇ ਤੀ ਘਰ ਜਾਏ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਹੋ ਮਨ ਮੋਲ ਰਾਮ ਨਾਮ ਇਰਦੇ ਮਹਿ ਤੋਲ ਲਾਦ ਕੇ ਸੰਤ ਹੈ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਤਨ ਤਨ ਕਹਿ ਸਭ ਕੋਏ ਮੁਕੂ ਜਲ ਹਰ ਦਰਗਹਿ ਸੋਏ ਵਾਪਾਰ ਵਿਲਾ ਵਾਪਾਰ ਨਾਨਕ ਤਾਂ ਕਹਿ ਸਦ ਬਲਿਹਾਰੈ ਚਰਨ ਸਾਧ ਕੇ ਤੋਏ ਤੋਏ ਪੀਉ ਅਰਪ ਸਾਧ ਕੋ ਆਪਣਾ ਜੀਉ ਸਾਧ ਕੀ ਦੂਰ ਕਰੋ ਇਸਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਉੜ ਪਾਗੀ ਪਾਈਐ ਸਾਧ ਸੰਗਰ ਕੀਰਤਨ ਗਾਈਐ ਅਨੇਕ ਬਗੰਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸਾਖੈ ਓਟ ਗਹੀ ਸੰਤੈ ਦਰ ਆਇਆ ਸਰਬ ਸੂਕ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾ ਲਣਹਾਰ ਪੂਕੇ ਕੋ ਦੇਵਤਦਾਰ ਸਰਬ ਨਿਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰਭ ਲਿਖੇ ਕਾ ਲੈਣਾ ਪਾਏ ਸਭ ਕੀ ਜਿਸਕਾ ਕਰਨਾ ਯੋਗ ਤਿਸ ਬਿੰਦੂ ਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭਚੀਤ ਭਗਤ ਭਗਤ ਸੁਣਿਆ ਤੇ ਲੋਏ ਜਾ ਕੇ ਹਿਰਦੈ ਕੋ ਹੋਏ ਸੱਚ ਕਰਣੀ ਸਚਤਾ ਕੀ ਰਹਿਤ ਸਚ ਹਿਰਦੈ ਸਤਮੁਖ ਹੈਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ

ਜਿਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀ ਤਿਆਗ ਤਿਸਤੇ ਪ੍ਰਹਿ ਨਾਏ ਕਿਚ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਣੇ ਪਾਓ ਨਾਨਕ ਕਹਿ ਮਨ ਐਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋਗ ਹਰਨ ਪ੍ਰਣ ਜਾ ਕਾ ਨਿਤਰ ਫੋਰ ਤਿਸਕਾ ਮੰਤਰ ਜਾਣੈ ਹੋਰ ਆਨੰਦ ਰੂਪ ਮੰਗਲ ਸਚ ਜਾ ਕੈ ਸਰਬ ਥੋਕ ਸੁਨਿਆ ਕਰਤਾ ਕੈ ਰਾਜ ਮਹਿ ਰਾਜ ਜੋਗ ਮਹਿ ਜੋਗੀ ਤਪ ਮਹਿ ਤਪੀ ਸਰ ਗਿਰਸਤ ਮਹਿ ਭੋਗੀ ਤਿਆਏ ਤਿਆ ਭਗਤੈ ਸੁਖ ਪਾਇਆ ਨਾਨਕ ਤਿਸ ਪ੍ਰੋਕਾ ਕਿਨੈਂਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਵਿਹਾਰੇ ਅਵਗਾਹ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਿੰਦਾਸ ਨਾਮ ਧਿਆਵੈ ਸਿਹ ਤੇ ਗੁਣ ਮੈਂ ਜਾ ਕੋ ਪਰਮਾਏ ਜਨਮ ਮੈਂ

ਇੱਕ ਰੰਗ ਨਾਨਾ ਵਿਤਕੀ ਨੋ ਵਿਸਤਾਰ ਪ੍ਰਭ ਬਨਾਸੀ ਏਕ ਅੰਕਾਰ ਨਾਨਾ ਚਲਤ ਕਿਰੇ ਖਿਨ ਮਾਏ ਪੂਰ ਰਿਓ ਪੂਰਨ ਸਭ ਠਾਏ ਨਾਨਾ ਵਿਦਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮ੍ਰਿਤ ਵੇਦ ਪੁਰਾਨ ਨਾਮ ਕੇ ਤਾਰੇ ਸੁਨਣ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਸਗਲਾਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਣ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਅਸਥਾਨ ਪੂਰਕ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਪਲੀ ਸਤਨਾਮ ਪ੍ਰਭਕਾਸ ਉਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇਜਾ ਕਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸਕੇ ਸਿਰਠ ਸੋ ਕਰਣੈ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਿਤ ਜਾਣੈ ਕੀਆ ਨਾਨਕ ਜੋਤਿਸ ਪਾਵੈ ਸੋ ਵਰਤਿਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੁਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗਰਾਚ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁੱਖਾ ਟਨਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋਵੜ ਪਾਗੀ ਜਨ ਕੈ ਸੰਗੇ ਕਲਿਵ ਲਾਗੀ।

ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਕਨਹਾਰ ਨਾਮ ਸਤ ਸਤ ਆਵਣਹਾਰ ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਭਕਤਾ ਸੂਰਤ ਸਤ ਸਤ ਜਸੁੰਤਾ ਬੁਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾ ਕੇ ਹਿਰਦੈ ਵਿਸ਼ਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭੋ ਹੈ ਬਸਾਨਾ ਜਿਸ ਤੇ ਉਪਜਿਆ ਤਿਸ ਮਾਇ ਸਮਾਨਾ ਬਸਤ ਮਾਹਿਲੇ ਬਸਤ ਕਢਾਈ ਤਾਕੋ ਭਿੰਨਾ ਕਹਿਣਾ ਜਾਈ ਬੁੱਝੈ ਬੁੱਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸਿਵਕ ਆਗਿਆਕਾਰੀ ਠਾਕੁਰ ਕਾ ਸਿਵਕ ਸਦਾ ਪੁਜਾਰੀ ਠਾਕੁਰ ਕੇ ਸਿਵਕ ਕੈ ਮਨ ਪ੍ਰਤੀਤ ਠਾਕੁਰ ਕੇ ਸਿਵਕ ਕੀ ਨਿਰਮਲ ਰੀਤ ਠਾਕੁਰ ਕੋ ਸਿਵਕ ਜਾਣੈ ਸੰਗ ਪ੍ਰਭ ਕਾ ਸਿਵਕ ਨਾਮ ਕੈ ਰੰਗ ਸਿਵਕ ਕੋ ਪ੍ਰਪਾਲਣਹਾਰਾ ਸਿਵਕ ਕੀ ਰਾਖੈ ਨਿਰੰਕਾਰਾਂ ਸੋ ਸਿਵਕ ਜਿਸ ਦਿਆ ਪ੍ਰਭਤਾਰੈ ਨਾਨਕ ਸੋ ਸਿਵਕ ਸਾਹ ਸਾਹ ਸਮਾਰੈ ਆਪਣੇ ਜਨਕਾ ਪ੍ਰਦਾਟਾ ਕੈ ਆਪਣੇ ਸਿਵਕ ਕੀ ਸਿਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸਿਵਕ ਕੋ ਨਾਮ ਜਪਾਈ ਆਪਣੇ ਸਿਵਕ ਕੇ ਆਪਤ ਰਾਖੈ ਤਾ ਕੇ ਗਤ ਮਿਤ ਕੋਏ ਨਾ ਲਾਖੈ ਪ੍ਰਭ ਕੇ ਸਿਵਕ ਕੋ ਨਾ ਪਹੁੰਚੈ ਪ੍ਰਭ ਕੇ ਸਿਵਕ ਊਚ ਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸਿਵਕ ਦਹਿ ਦਿਸ ਪ੍ਰਗਟਾਇਆ ਨੀਕੀ ਕੀਰੀ ਮਹਿਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨਾ ਕਾੜਪ ਆਪ ਤਾਕੋ ਰਾਖਤ ਦੇ ਕਰ ਹਾਤ ਮਾਣ ਜਤਨ ਕਰਦ ਬਹੁ ਪਾਤ ਤਿਸਕੇ ਕਰਤਵ ਬਿਰਤੇ ਜਾਤ ਮਾਰਨ ਰਾਖੈ ਵਰਨਾ ਕੋਏ ਸਰਬ ਜਿਆ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਗ ਬਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮੰਤਨ ਧਰਪੀਐ ਨਾ ਅੰਮ੍ਰਿਤੰਜਨ ਗੁਰਮੁਖ ਪਾਇਆ ਤਿਸਕਚ ਅਵਰਨਾ ਦਿਸ਼ਟਾ।

ਤੁਰੇ ਕਹੋ ਨਾਨਕ ਸੇਜਨ ਪੂਰੇ ਮਨ ਮੇਰੇ ਤਿਨਕੀ ਓਟ ਲਿਹੇ ਮਨ ਤਨ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਰਣ ਸਰਬ ਸੁਖ ਪਾਵੈ ਤਿਸਕੈ ਦਰਸ ਪਾਪ ਮਿਟਾਵੈ ਅਵਰ ਸਿਆਣ।

ਸਿੱਖੇ ਗੁਰਦੁਰ ਮਤ ਮਲਹਿਰੈ, ਗੁਰਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਕੋ ਨਾਮ ਧੰਦੇ, ਗੁਰ ਕਾ ਸਿੱਖ ਵੜ ਪਾਗੀ ਹੈ। ਸਤਿਗੁਰ ਸਿੱਕਾ ਅਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਕੋ ਜੀ ਨਾਲ ਸਮਾਰੈ। ਗੁਰ ਕੈ ਗ੍ਰਹਿ ਸਿਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ। ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਿਧ ਧਿਆਵੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ। ਬੀਸ ਬਿਸਵੇ ਗੁਰ ਕਾ ਮਨ ਮਾਨ, ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨ। ਸੋ ਸਤਿਗੁਰ ਜਿਸ ਹਿਰਦੈ ਹਰਨਾਉ, ਅਨੇਕ ਵਾਰ ਗੁਰ ਕੋ ਬਲ ਜਾਉ। ਸਰਬ ਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮੈ ਜਨ ਜਨ ਮਹਿ ਪਾਰ ਬ੍ਰਹਮ, ਏਕ ਆਪ ਨਹੀਂ ਕਚ ਭਰਮ। ਸਹਿ ਸਿਆਣਪ ਲਿਆ ਨਾ ਜਾਈਏ, ਨਾਨਕ ਐਸਾ ਗੁਰ ਵਡ ਭਾਗੀ ਪਾਈਐ। ਸਫਲ ਦਰਸ਼ਨ ਭੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੰਪਤਿਆ ਨੇ। ਪੂਰਾ ਗੁਰੂ ਕਹਿ ਜਾ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇ ਕਹਿ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲੈ ਮਿਲਾਏ। ਜੇ ਬਾ ਏਕ ਉਸਤਤ ਅਨੇਕ, ਸਤਪੁਰਖ ਪੂਰਨ ਵਿਵੇਕ। ਕਾਬੋਲ ਨਾ ਪੋਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਵਾਣੀ। ਨਿਰਾਹਾਰ ਨਿਰਵੈਰ ਸੁਖਦਾਈ, ਤਾ ਕੀ ਕੀਮਤ ਕਿਨੈ ਨਾ ਪਾਈ। ਅਨੇਕ ਭਗਤ ਬੰਧਨ ਨਿਤ ਕਰੈ, ਚਰਨ ਕਮਲ ਹਿਰਦੈ ਸਿਮਰੈ। ਸਤ ਬਲਿਆਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਏਵ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਇਕ ਦੇ ਵਿਨਾਸ਼, ਜਾ ਕੈ ਮਨ ਪ੍ਰਗਟੇ ਗੁਣਤਾਸ। ਆਠ ਪੈਰ ਕਾ ਨਾਮ ਲੇ, ਸਚ ਉਪਦੇਸ਼ ਸੇਵਕ ਕੋ ਦੇ। ਮੋਹ ਮਾਇਆ ਕੈ ਸੰਗਨਾ ਲੇਪ, ਮਨ ਮੈਂ ਰਾਖੈ ਹਰ ਹਰੇਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਬ੍ਰਹਮੋ ਦੁਖ ਤੇ ਨਾਸੇ। ਤਪਤ ਮਾਇ ਠਾੜ ਵਰਤਾਈ, ਅਨੰਤ ਪਿਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਪੋ ਚੁੱਕਾ ਨਿਰਭੋਏ ਬਸੇ, ਸਗਲ ਵਿਆਦ ਮੰਤੀ ਖੈਨਸੇ। ਜਿਸਕਾ ਸਾਤਿਨ ਕਿਰਪਾ ਤਾਰੀ, ਸਾਧ ਸਿੰਘ ਜਪਨਾ ਮੁਰਾਰੀ। ਤਿਤ ਪਾਏ ਚੁੱਕੇ ਪਰਮ ਗਵਣ, ਸੋ ਨਾਨਕ ਹਰ ਹਰ ਜਸ ਸਰਵਣ। ਨਿਰਗੁਣ ਆਪ ਸਰਗੁਣ ਵੀ ਓਹੀ, ਕਲਾ ਧਾਰ ਜਿਨ ਸਗਲੇ ਮੋਹੀ। ਆਪਣੇ ਚਰਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿੰਦੂ ਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ ਸਾਧ ਕੈ ਸੰਗ। ਰਚ ਰਚ

ਸਾਰ ਅਵਰੁ ਪਾਵੋ ਸਭ ਅਮੇਤ ਵਿਸਾਰੋ ਚਰਨ ਕਮਲ ਦਮਹਿ ਅਵਤਾਰੋ ਕਰਨ ਕਾਰਨ ਸੋ ਪ੍ਰਭ ਸਮਰਤ ਦ੍ਰਿੜ ਕਰ ਗਹੋ ਨਾਮ ਹਰਵਤ ਹੇ ਤਨ ਸੰਚਵੈ ਹੋਇ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਟ ਉਠਤਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਪਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੈ ਭਲੇ ਕਰਨੀ ਸਾ ਸੋਭਾ ਬਜਰ ਕੀ ਸਰਣੀ

ਅਨੇਕ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਰ ਕੇ ਭਗਤ ਕਰੋ ਮਨ ਲਾਏ ਮਨ ਬੰਚਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਤਨਾ ਤੂੰ ਕਿਆਲ ਪਟਾਵੈ ਮੂਰਖ ਮਨਾ ਸੋਤ ਮੇਤ ਕੁਟਾਵਰ ਮੰਤਾ ਇੰਤੇ ਕਹੋ ਤੁਮ ਕਮਣ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਣ ਛੁਟਕਾਰ ਅਸ ਹਸਤੀਰਤ ਅਸਵਾਰੀ ਝੂਟਾ ਡਮਝੂਟ ਪਾ ਸਾਰੀ ਜਿਨ ਦੀਏ ਤਿਸ ਬੁਜਨਾ ਵਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਆਣੇ ਭਗਤ ਬਿਨਾ ਪੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ

ਕੈ ਮਸਤਕ ਲੇਖ ਏਕੋ ਜਪ ਏਕੋ ਸਾ ਲਾਹਾ ਏਕ ਸਿਮਰ ਏਕੋ ਮਨਾਹੇ ਏਕਸ ਕੇ ਗੁਣ ਗਾਵਨੰਤ ਮਨ ਤਨ ਜਾਪ ਏਕ ਭਗਵੰਤ।

0: ਸ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਿਨ ਤ੍ਰਿਪਤਾ ਨੇ, ਪੂਰਨ ਪੁਰਖ ਨਹੀਂ ਡੋਲਾ ਨੇ।
1: ਪ੍ਰੇਮ ਰਸ ਰੰਗ ਉਪਜੈ ਚਾਉ ਸਾਧ ਕੈ ਸੰਗ, ਪਰੇ ਸਰਣਾਨ ਸਭ ਤਿਆਗ, ਅੰਤਰ ਪ੍ਰਗਾਸ ਅੰਧ ਲਿਵਲਾਗ। ਵਡ ਪਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਪਈ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ। ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀ ਨੂੰ ਸਦਾ ਨਿਹਾਲ। ਬੰਧਨ ਕਾਟ ਮੁਕਤ ਜਨ ਪਹਿਆ, ਜਨਮ ਮਰਨ ਦੁਖ ਭ੍ਰਮ ਗਿਆ। ਇਚ ਪੁਨੀ ਸਰਦਾ ਸਭ ਪੂਰੀ, ਰਵ ਰਿਆ ਸਤਸੰਗ ਹਜੂਰੀ। ਜਿਸ ਕਾ ਸਾਥ ਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ। ਸੋ ਕਿਉਂ ਵਿਸਰੈ ਜੇ ਕਾਲ ਨਾ ਪਹਾਨੈ, ਸੋ ਕਿਉਂ ਵਿਸਰੈ ਜੇ ਕੀ ਆ ਜਾਣੈ। ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸੋ ਕਿਉਂ ਵਿਸਰੈ ਜੇ ਜੀਵਨ ਜੀਆ। ਸੋ ਕਿਉਂ ਵਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਵਿਸਰੈ ਜੇ ਵਿਕਤੇ ਕਾਢ ਹੈ, ਜਨਮ ਜਨਮ ਕਾ ਟੂਟਾ ਗਾਢ ਹੈ। ਗੁਰਪੁਰੈ ਤਤੀ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਹਾਇਆ। ਸਾਜਨ ਸੰਤ ਕਰੋ ਇਹੋ ਕਾਮ, ਆਨ ਤਿਆਗ ਜਪੋ ਹਰ ਨਾਮ। ਸਿਮਰ ਸਿਮਰ ਸਿਮਰ ਸੁਖ ਪਾਵਹੁ, ਆਪ ਜਪੋ ਅਵਰੈ ਨਾਮ ਜਪਾਵਹੁ। ਭਗਤ ਪਾਏ ਤਰਿਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਸਰਬ ਕਲਿਆਣ ਸੁਖ ਨਿਧਨਾਮ, ਬੂੜਤ ਜਾਤ ਪਾਏ ਵਿਸਰਾਮ। ਸਗਲ ਦੁਖਾ ਹੋਵਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮੰਤਨ ਅੰਤਰ ਇਹੀ ਸੁਆਓ। ਨੇਤਰੋ ਪੇਕ ਦਰ ਸੁਖ ਹੋਏ, ਮਨ ਵਿਗਸੈ ਸਾਧ ਚਰੰਤ ਹੋਏ। ਭਗਤ ਜਨਾ ਕੈ ਮਨ ਤਨ ਰੰਗ, ਬਿਰਲਾ ਕਉ ਪਾਵੈ ਸੰਗ। ਏਕ ਵਸ ਦੀ ਜੈ ਕਰਮਾਇਆ, ਗੁਰਪ੍ਰਸਾਦ ਨਾਮ ਜਪ ਲਿਆ। ਤਾ ਕੀ ਉਪਾ ਕਹੀ ਨਾ ਜਾਏ, ਨਾਨਕ ਰਹਿਆ ਸਰਬ ਸਮਾਏ। ਪ੍ਰਭਖਸ਼ਨ ਦੀਨ ਦਿਆਲ, ਭਗਤ ਵਚਲ ਸਦਾ ਕਿਰਪਾਲ। ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ

ਸਰਵ ਵੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਏ, ਹਰ ਕੇ ਨਾਮ ਕੀ ਕਥਾ ਮਨ ਪਹਾਈ। ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੋ ਕਰਨੀ ਸੋਭਾ ਧਨਵੰਤ, ਹਿਰਦੈ ਵਸੇ ਪੂਰਨ ਗੁਰਮੰਤ। ਸਾਧ

ਸਨ। ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤ੍ਰਾਸ ਕਹੋ ਕਿਸ ਹੋਏ, ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚੇਤਰ ਗੁਪਤ ਕਿਛ ਪੁੱਛਤ ਲੇਖਾ।

ਨਾਥ ਜਿਸ ਰਾਖੈ ਤਿਸ ਕੋਇ ਨਾ ਮਾਰੈ ਸੋ ਮੁਆ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੈ ਸਭ ਹਾਥ ਅੰਤਰ ਬਾਹਰ ਜਾਨੋ ਸਾਥ।

ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਖ ਕਾ ਕਰੋ ਉਧਾਰ, ਅੰਮ੍ਰਿਤ ਵਚਨ ਹਰ ਕੇ

ਹਾਲਤ ਪਲਤ ਦੋਇ ਲਹਿਉ ਸਵਾਰ, ਰਾਮ ਨਾਮ ਅੰਤਰ ਉਰ ਤਹਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਜ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵਲਾਏ।

ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੁ ਕਾ ਲਾਗਾ ਮੀਠਾ। ਸਗਲ ਸਮੱਗਰੀ ਏਕਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸਕਾ ਵਿਸਰਾਮ। ਸੁਨ ਸਮਾਧ ਅਨਹਤੈ ਨਾਦ, ਕਹਿ ਨਾ ਜਾਈ ਅਚਰਜ ਵਿਸਮਾਦ। ਤਿਨ ਦੇਖਿਆ ਜਿਸ ਆਪ ਦੇਖਾਏ, ਨਾਨਕ ਤਿਸ ਜਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਤਰਨ ਮਾਹੇ ਆਕਾਸ ਪਿਆਲ, ਸਰਵ ਲੋਕ ਪੂਰਨ ਪ੍ਰਤਪਾਲ। ਬਾਨ ਤਿਨ ਪਰਵਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਵੈ ਸੰਤਰ ਮਾਹੇ, ਚਾਰ ਕੁੰਡ ਦਹਿ ਦਿਸੇ ਸਮਾਹੇ।

ਅੰਤਰ ਵਸੇ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭਤੇ ਸਗਲੀ ਉਤਪਤ ਤਿਸ ਪਹਾਵੈ ਤਾਂ ਕਰੇ ਵਿਸਥਾਰ ਤਿਸ ਪਹਾਵੈ ਤਾਂ ਏਕੰਕਾਰ ਅਨੇਕ ਕਲਾ ਲਖੀ ਨਹਿ ਜਾਏ ਜਿਸ ਪਹਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ

ਨਾਮ ਸੁਨ ਹਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਹਾਰੀ ਨਾਨਕ ਨਿਵਹੀ ਖੇਪ ਹਮਾਰੀ ਪ੍ਰਭ ਕੇ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾ ਗਰਛੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਵ ਇੱਛਾ ਤਾਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਾਇਆ ਸਥਾਨ ਬਹੁਰ ਨਾ ਹੋਵੇ ਆਵਨ ਜਾਨ ਹਰ ਤਨ ਖਾੜ ਚਲੈ ਜਨ ਸੋਏ ਨਾਨਕ ਜਿਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਵ ਤਹਿ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਿਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ।

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਾ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਇ ਸਭ ਸਵਾਰਣਾ, ਸਵਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰੇ ਸਭ ਕਿਛੁ ਹੈ ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰੂ ਵਿਠੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਕਰ ਸਪਾਗੈ, ਕਰ ਸਪਾਗੈ ਸਬਦ ਵਾਜੇ ਕਲਾ ਜਿਤ ਕਰ ਤਾਰੀਆਂ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਨਦ ਸੁਨੋ ਵੜ ਪਾ ਗਿਓ।